0: ਮਿਹਨਤ ਵੀ ਬਹੁਤ ਕੀਤੀ, ਰੱਜ ਕੇ ਮਿਹਨਤ ਕੀਤੀ, ਦੱਬ ਕੇ ਘਿਓ ਖਾਧਾ, ਅਲੱਗ ਅਲੱਗ ਉਸਤਾਦਾਂ ਦੇ ਕੋਲੋਂ ਜਾ ਕੇ, ਭਲਵਾਨਾਂ ਦੇ ਕੋਲੋਂ ਜਾ ਕੇ ਦਾ ਪੇਚ ਵੀ ਸਿੱਖੇ। ਇੱਕ ਮੌਕਾ ਇੱਦਾਂ ਦਾ ਆਇਆ ਕਿ ਆਸ ਪਾਸ ਪੂਰੀ ਤੂਤੀ ਬੋਲਦੀ ਸੀ, ਅਜੇ ਤੂਤੀ ਬੋਲਦੀ ਸੀ ਕਿ ਕਿਸੇ ਕੋਲੋਂ ਵੀ ਇਹ ਭਲਵਾਨ ਹਾਰਿਆ ਨਹੀਂ, ਕਾਫੀ ਲੰਮਾ ਸਮਾਂ ਹੋ ਗਿਆ। ਤੇ ਸਾਰੇ ਜਾਣੇ ਇਸ ਚੀਜ਼ ਦੇ ਵਿੱਚ ਦਾਅਵਾ ਕਰਦੇ ਕਿ ਬੜੀ ਹਲੀਮੀ ਵਾਲਾ, ਬੜੀ ਧੀਰਜ ਵਾਲਾ ਭਲਵਾਨ ਹੈ, ਕਿਸੇ ਦੇ ਨਾਲ ਕਿਸੇ ਕਿਸਮ ਦੀ ਕੋਈ ਚੜੋ ਖਤੀ ਨਹੀਂ ਕਰਦਾ। ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਪ੍ਰਸਿੱਧੀ ਮਿਲਦੀ ਗਈ, ਉਦਾਂ ਉਦਾਂ ਹੋਰ ਜ਼ਿਆਦਾ ਸਰੂਰ ਆਉਣ ਲੱਗ ਪਿਆ, ਆਪਣੇ ਡੌਲਿਆਂ ਦੇ ਉੱਤੇ, ਪੱਟਾਂ ਦੇ ਉੱਤੇ ਮਾਣ ਹੋ ਗਿਆ। ਉਹਨੂੰ ਲੱਗਦਾ ਸੀ ਕਿ ਮੈਨੂੰ ਹੁਣ ਕੋਈ ਵੀ ਢਾ ਨਹੀਂ ਸਕਦਾ, ਤੇ ਸੱਚ ਹੀ ਲੱਗਦਾ ਸੀ। ਜਿੱਥੇ ਵੀ ਜਾਂਦਾ ਉੱਥੇ ਵੀ ਕੋਈ ਅੱਗੇ ਨਾ ਖੜਦਾ, ਦੂਰ ਦਰੇਡੇ ਜਾ ਕੇ ਕੁਸ਼ਤੀਆਂ ਲੜਦਾ। ਤੇ ਅੱਜ ਇੱਕ ਜਗ੍ਹਾ ਦੇ ਉੱਤੇ ਕੁਸ਼ਤੀ ਲੜਨ ਦੇ ਲਈ ਪਹੁੰਚਿਆ, ਲਗਾਤਾਰ ਇੱਕ ਤੋਂ ਬਾਅਦ ਇੱਕ ਭਲਵਾਨਾਂ ਨੂੰ ਹਰਾਇਆ ਪਟਕੇ ਦੀ ਇਸ ਕੁਸ਼ਤੀ ਦੇ ਵਿੱਚ। ਇੱਕ ਅਜਿਹਾ ਮੌਕਾ ਆਇਆ ਜਦੋਂ ਬਾਂਹ ਚੁੱਕ ਕੇ ਐਲਾਨ ਕੀਤਾ ਕਿ ਹੈ ਕੋਈ ਇਸ ਮੈਦਾਨ ਦੇ ਵਿੱਚ, ਕੋਈ ਆਸ ਪਾਸ ਵੇਖਣ ਵਾਲਿਆਂ ਦੇ ਵਿੱਚੋਂ, ਇਸ ਭਰੇ ਮੇਲੇ ਦੇ ਵਿੱਚੋਂ, ਜਿਹੜਾ ਮੇਲੇ ਮੇਰੇ ਨਾਲ ਕੁਸ਼ਤੀ ਕਰਨਾ ਚਾਹੇ, ਮੇਰੇ ਨਾਲ ਘੋਲ ਕਰਕੇ ਵੇਖਣਾ ਚਾਹੇ। ਤੇ ਕਹਿੰਦੇ ਨੇ ਸਾਰੇ ਮੇਲੇ ਦੇ ਵਿੱਚ ਜਿੱਦਾਂ ਦਿਓ ਫਿਰ ਗਿਆ ਹੋਵੇ, ਸਾਰੇ ਮੇਲੇ ਦੇ ਵਿੱਚ ਚੁੱਪ ਚਾਨ, ਹੁਣ ਇਹਦੇ ਅੱਗੇ ਖੜੇ ਤੇ ਖੜੇ ਕਿਰਾ। ਇੱਕ ਬਜ਼ੁਰਗ ਜਿਹਨੇ ਕੁਛ ਇੱਕ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ, ਓਏ ਭਲਿਓ ਹਾਰ ਜਾਓ ਤੇ ਲੱਖ ਵਾਰੀ ਹਾਰ ਜਾਓ, ਓਏ ਤੁਹਾਡੇ ਪਿੰਡ ਦੇ ਵਿੱਚ ਆ ਕੇ ਤੁਹਾਨੂੰ ਇਹ ਵੰਗਾਰਦਾ, ਇੱਕ ਵਾਰੀ ਉੱਠ ਕੇ ਉਹ ਖੜ ਤਾਂ ਜਾਓ, ਓਏ ਮਰਦਾਂ ਦੇ ਵਿੱਚ ਤੇ ਆ ਜਾਓ। ਪਰ ਜਿਵੇਂ ਸਾਰੇ ਜਾਣਦੇ ਸੀ ਇਹਦੇ ਨਾਲ ਘੁਲਣਾ ਲੱਤ ਬਾਂਹ ਤੜਾਉਣ ਦੇ ਬਰਾਬਰ ਆ, ਕਿਉਂਕਿ ਜਦੋਂ ਆਪ ਹੀ ਬੰਦਾ ਇਹ ਗੱਲ ਕਹਿ ਦੇ ਨਾ ਕਿ ਹੈ ਮੇਰੇ ਕੋਈ ਬਰਾਬਰ, ਤੇ ਫਿਰ ਉਹਦੇ ਵਿੱਚ ਉਹ ਖੇਡ ਭਾਵਨਾ ਕਈ ਵਾਰੀ ਖਤਮ ਹੋ ਜਾਂਦੀ ਹੈ, ਸਿਰਫ ਬਦਲਾਖੋਰੀ ਰਹਿ ਜਾਂਦੀ ਹੈ ਕਿ ਕੋਈ ਉੱਠਿਆ ਕਿਵੇਂ, ਮੇਰੇ ਬਰਾਬਰ ਉੱਠਿਆ ਤੇ ਉੱਠੇ ਕਿਵੇਂ। ਕਿਸੇ ਪਾਸੇ ਕਿਸੇ ਨੂੰ ਨਾ ਉੱਠਦਾ ਵੇਖ ਕੇ ਇਸ ਬਜ਼ੁਰਗ ਨੇ ਹੱਥ ਖੜਾ ਕਰ ਦਿੱਤਾ। ਪਹਿਲਵਾਨ ਦੇ ਨਾਲੋਂ ਉਮਰ ਦੇ ਵਿੱਚ 3 ਗੁਣਾ ਨਹੀਂ ਤੇ ਦੁਗਣੇ ਤੋਂ ਤੇ ਵਧੇਰੀ ਉਮਰ ਦਾ ਹੋਊਗਾ। ਇਸ ਨੌਜਵਾਨ ਪਹਿਲਵਾਨ ਦੇ ਪਿਓ ਦੀ ਉਮਰ ਦਾ ਇੱਕ ਵਿਅਕਤੀ ਹੱਥ ਖੜਾ ਕਰਕੇ ਮੈਦਾਨ ਦੇ ਅੰਦਰ ਆਉਂਦਾ। ਹੁਣ ਪਹਿਲਵਾਨ ਨੂੰ ਵਕਤ ਪੈ ਗਿਆ, ਮਨਾ ਕਰੇ ਤੇ ਤਾਂ ਮਰਿਆ, ਘੁਲੇ ਤੇ ਤਾਂ ਮਰਿਆ, ਪਰ ਹੁਣ ਕਹਿ ਚੁੱਕਾ ਸੀ, ਚੈਲੰਜ ਵੀ ਲੈਣਾ ਪੈਣਾ ਸੀ ਤੇ ਮੈਦਾਨ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਇਹ ਜਿਹੜਾ ਬਜ਼ੁਰਗ ਮੈਦਾਨ ਦੇ ਵਿੱਚ ਉਤਰਿਆ ਨਾ, ਇਹ ਐਵੇਂ ਨਹੀਂ ਹੈ, ਇਹ ਵੀ ਆਪਣੇ ਸਮੇਂ ਦਾ ਇੱਕ ਚੋਟੀ ਦਾ ਭਲਵਾਨ ਹੈ, ਆਪਣੇ ਸਮੇਂ ਦੇ ਮੁਤਾਬਿਕ ਇਹ ਵੀ ਇਹੋ ਜਿਹੇ ਦਾਅ ਪੇਚ ਮਾਰਦਾ ਸੀ ਕਿ ਵੱਡਿਆਂ ਵੱਡਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੰਦਾ। ਇਹਨੂੰ ਵੀ ਹਲਕੇ ਹੱਥੀਂ ਨਹੀਂ ਲਿਆ ਜਾ ਸਕਦਾ। ਅੱਜ ਮਜ਼ਾ ਆਵੇਗਾ ਮੁਕਾਬਲਾ ਵੇਖਣ ਦਾ, ਇੱਕ ਪਾਸੇ ਉਮਰ ਭਰ ਦਾ ਤਜਰਬਾ ਤੇ ਦੂਸਰੇ ਪਾਸੇ ਜਵਾਨੀ ਦਾ ਜੋਸ਼। ਜਿਹੜੇ ਲੋਕ ਮੇਲੇ ਦੇ ਵਿੱਚ ਇੱਧਰ ਉੱਧਰ ਤੁਰੇ ਫਿਰਦੇ ਸੀ ਉਹ ਵੀ ਸਾਰੇ ਹੁਣ ਇਕੱਠੇ ਹੋ ਗਏ ਨੇ, ਵੇਖਣਾ ਚਾਹੁੰਦੇ ਨੇ ਕਿ ਆਖਿਰਕਾਰ ਜਿੱਤਦਾ ਕੌਣ ਆ। ਤੇ ਭਲਵਾਨ ਦੇ ਮਨ ਦੇ ਵਿੱਚ ਚੱਲ ਰਿਹਾ ਕਿ ਇਹਨੇ ਜੋ ਜ਼ੁਰਤ ਕੀਤੀ ਆ ਮੇਰੇ ਖਿਲਾਫ ਖਲੋਣ ਦੀ, ਕੁਛ ਇੱਦਾਂ ਦਾ ਕਰਾਂ ਕਿ ਅੱਗੇ ਤੋਂ ਕੋਈ ਮੇਰੇ ਸਾਹਮਣੇ ਖੜੇ ਨਾ। ਕੁਸ਼ਤੀ ਦਾ ਮੁਕਾਬਲਾ ਸ਼ੁਰੂ ਹੋਇਆ, ਇੱਕ ਤੋਂ ਬਾਅਦ ਇੱਕ ਦੋਵਾਂ ਨੇ ਦਾਅ ਮਾਰਨੇ ਸ਼ੁਰੂ ਕੀਤੇ। ਬਹੁਤਾ ਚਿਰ ਨਹੀਂ ਲੱਗਾ ਨੌਜਵਾਨ ਭਲਵਾਨ ਨੇ ਇਸ ਬਜ਼ੁਰਗ ਨੂੰ ਪਟਕ ਕੇ ਮਾਰਿਆ ਤੇ ਇਹਦੀਆਂ ਗੋਡੀਆਂ ਲਵਾ ਦਿੱਤੀਆਂ। ਲੱਗਣੀਆਂ ਵੀ ਸੀ, ਉਮਰ ਦਾ ਕਾਫੀ ਜ਼ਿਆਦਾ ਫਰਕ ਸੀ, ਤੇ ਵੈਸੇ ਵੀ ਭਲਵਾਨ ਆਪਣੇ ਪੂਰੇ ਜ਼ੋਰਾਂ ਦੇ ਉੱਤੇ, ਤੇ ਇੱਕ ਪਾਸੇ ਬਜ਼ੁਰਗ ਹੱਡੀਆਂ, ਗੋਡੇ ਵੀ ਦੁਖਦੇ ਨੇ ਤੇ ਹੋਰ ਪਤਾ ਨਹੀਂ ਕੀ ਬਿਮਾਰੀਆਂ। ਸਾਰੇ ਮੇਲੇ ਦੇ ਵਿੱਚ ਸਨਾਟਾ ਛਾ ਗਿਆ। ਚਾਰ ਚੁਫੇਰੇ ਪਿੰਡ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ, ਜਿਨ੍ਹਾਂ ਨੂੰ ਇਹ ਤਾਂਘ ਸੀ ਵੇਖੀਏ ਕੀ ਹੁੰਦਾ, ਕਿਸੇ ਦੇ ਹੱਥਾਂ ਚੋਂ ਤਾੜੀਆਂ ਨਹੀਂ ਵੱਜੀਆਂ, ਕਿਸੇ ਦੇ ਮੂੰਹ ਚੋਂ ਕੋਈ ਬੋਲ ਨਹੀਂ ਨਿਕਲਿਆ। ਉਹ ਲੋਕ ਜਿਹੜੇ ਇਸ ਨੌਜਵਾਨ ਪਹਿਲਵਾਨ ਦੇ ਸੰਗੀ ਸਾਥੀ ਸੀ, ਨਿੱਤ ਦਾ ਇਕੱਠਾ ਖਾਣਾ ਪੀਣਾ ਸੀ, ਉਹ ਵੀ ਸ਼ਾਬਾਸ਼ੀ ਨਹੀਂ ਦੇ ਪਾਏ। ਆਖਿਰਕਾਰ ਹੋਇਆ ਕੀ, ਪਹਿਲਵਾਨ ਮਨ ਹੀ ਮਨ ਸੋਚ ਰਿਹਾ ਕਿ ਇਹ ਉਹੀ ਮੇਲਾ ਜਿਹਦੇ ਵਿੱਚ ਮੈਂ ਇੱਕ ਤੋਂ ਬਾਅਦ ਇੱਕ ਪਹਿਲਵਾਨ ਨੂੰ ਸਵੇਰ ਤੋਂ ਢਾਉਂਦਾ ਆ ਰਿਹਾ ਅਤੇ ਇਹ ਲੋਕ ਕਿਲਕਾਰੀਆਂ ਮਾਰ ਰਹੇ ਸੀ, ਮੈਨੂੰ ਮੋਢਿਆਂ 'ਤੇ ਚੁੱਕ ਕੇ ਪਿੰਡ ਦੇ ਵਿੱਚ ਘੁਮਾਉਂਦੇ ਸੀ, ਗੇੜੀ ਲਵਾਉਂਦੇ ਸੀ ਅਤੇ ਥੱਬਾ ਪੈਸਿਆਂ ਦਾ ਇਕੱਠਾ ਹੋ ਜਾਂਦਾ ਸੀ। ਇਹ ਹੋਇਆ ਕੀ, ਬਾਕੀ ਤਾਂ ਚਲੋ ਠੀਕ ਹੈ, ਇਹ ਜਿਹੜੇ ਮੇਰੇ ਨਾਲ ਆਏ ਸੀ ਮੇਰੇ ਸੰਗੀ ਸਾਥੀ, ਇਹਨਾਂ ਦੇ ਮੂੰਹੋਂ ਵੀ ਕੁਛ ਨਹੀਂ ਨਿਕਲਿਆ, ਇਹ ਵੀ ਭੱਜ ਕੇ ਪਿੰਡ ਦੇ ਵਿੱਚ ਨਹੀਂ ਆਏ, ਇਹਨਾਂ ਨੇ ਵੀ ਕੋਈ ਤਾੜੀ ਨਹੀਂ ਮਾਰੀ। ਸਮਝ ਨਹੀਂ ਆ ਰਹੀ ਕਿ ਹੋਇਆ ਕੀ ਆ। ਮਨ ਹੀ ਮਨ ਸਸ਼ੋ ਪੰਜ ਦੇ ਵਿੱਚ ਪਿਆ ਅਤੇ ਉੱਥੇ ਉਸੇ ਜਗ੍ਹਾ ਦੇ ਉੱਤੇ ਪਿੰਡ ਦੇ ਵਿੱਚ ਬੈਠਾ ਰਿਹਾ, ਉੱਠਣ ਦੀ ਵੀ ਹਿੰਮਤ ਨਹੀਂ ਹੋਈ। ਚਾਰ ਸਫੇਰੇ ਧਿਆਨ ਮਾਰਦਾ, ਸਾਰੇ ਲੋਕ ਜਿੱਦਾਂ ਸੁਣਨ ਹੋਏ ਇਸ ਭਲਵਾਨ ਵੱਲ ਵੇਖ ਰਹੇ ਨੇ। ਜੇ ਮਹਿਸੂਸ ਕਰ ਪਾਵੇ ਤਾਂ ਅੱਖਾਂ ਦੇ ਵਿੱਚ ਨਫ਼ਰਤ ਹੈ, ਉਹ ਵਾਲਾ ਪਿਆਰ ਨਹੀਂ ਰਿਹਾ ਜੋ ਸਵੇਰ ਦਾ ਇਹ ਬਟੋਰ ਰਿਹਾ ਸੀ। ਉਧਰ ਬਜ਼ੁਰਗ ਨੂੰ ਆ ਕੇ ਕੁਛ ਲੋਕਾਂ ਨੇ ਉਠਾਇਆ, ਪੁੱਛਿਆ ਠੀਕ ਠਾਕ, ਪਾਣੀ ਧਾਣੀ ਪੁੱਛਿਆ। ਇਸ ਪਹਿਲਵਾਨ ਵੱਲ ਕਿਸੇ ਦਾ ਕੋਈ ਧਿਆਨ ਨਹੀਂ, ਸਾਰੇ ਇੱਦਾਂ ਕਰ ਰਹੇ ਨੇ ਜਿੱਦਾਂ ਉਹ ਮੈਦਾਨ ਦੇ ਵਿੱਚ ਹੋਵੇ ਹੀ ਨਾ। ਅਤੇ ਇਸ ਨੌਜਵਾਨ ਪਹਿਲਵਾਨ ਨੂੰ ਲੱਗ ਰਿਹਾ ਅਤੇ ਹੈਗਾ ਵੀ ਇੱਦਾਂ ਹੀ ਆ ਕਿ ਇਹ ਬਜ਼ੁਰਗ ਢੱਠ ਕੇ ਵੀ ਅੱਜ ਉਹਦੇ ਤੋਂ ਜਿੱਤ ਗਿਆ। ਚਾਹੇ ਨੌਜਵਾਨ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਇਹਨੂੰ ਹਰਾ ਦਿੱਤਾ, ਇਹਦੇ ਪੈਰ ਨਹੀਂ ਲੱਗਣ ਦਿੱਤੇ, ਪਰ ਇਸ ਮੁਕਾਬਲੇ ਦੇ ਵਿੱਚ ਜੇਤੂ ਉਹ ਬਜ਼ੁਰਗ ਰਿਹਾ। ਪਹਿਲਵਾਨ ਨੂੰ ਹਾਲੇ ਵੀ ਪੂਰੀ ਸਮਝ ਨਹੀਂ ਆਈ ਕਿ ਹੋਇਆ ਤੇ ਹੋਇਆ ਕੀ, ਲੀੜੇ ਕੱਪੜੇ ਪਾਏ ਨੇ ਤੇ ਆਖਿਰਕਾਰ ਕੀ ਵੇਖਦਾ, ਉਹ ਬਜ਼ੁਰਗ ਇਹਦੇ ਵੱਲ ਨੂੰ ਤੁਰਿਆ ਆਉਂਦਾ ਜਿਹਨੂੰ ਇਹਨੇ ਢਾਇਆ ਸੀ, ਆ ਕੇ ਸ਼ਾਬਾਸ਼ੀ ਦਿੰਦਾ, ਭਵਿੱਖ ਦੇ ਲਈ ਸੋਹਣੀਆਂ ਕਾਮਨਾਵਾਂ ਕਰਦਾ ਤੇ ਜਾਣ ਲੱਗੇ ਨੂੰ ਪਹਿਲਵਾਨ ਨੇ ਆਵਾਜ਼ ਮਾਰ ਕੇ ਰੋਕ ਲਿਆ। ਬਜ਼ੁਰਗੋ, ਇੱਕ ਚੀਜ਼ ਨਹੀਂ ਮੈਨੂੰ ਸਮਝ ਆਈ, ਤੁਹਾਡਾ ਵੀ ਉਮਰ ਭਰ ਦਾ ਤਜਰਬਾ, ਜਦੋਂ ਮੈਂ ਤੁਹਾਡੇ ਪਿੰਡ 'ਚ ਤੁਹਾਡੀਆਂ ਗੋਡੀਆਂ ਲਵਾਈਆਂ ਤੇ ਇੱਕ ਚੀਜ਼ ਤਾਂ ਮੈਂ ਸਮਝਦਾ ਕਿ ਤੁਹਾਡੀ ਮੰਤਾ ਬੜੀ ਆ, ਤੁਹਾਡੀ ਇੱਜ਼ਤ ਬੜੀ ਆ, ਕੋਈ ਵੀ ਨਹੀਂ ਬੋਲਿਆ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਸੰਗੀ ਸਾਥੀ ਵੀ ਕਿਉਂ ਨਹੀਂ ਬੋਲੇ। ਜਦੋਂ ਦਾ ਮੈਂ ਕੁਸ਼ਤੀ ਜਿੱਤਿਆ ਮੇਰੇ ਤੋਂ ਉਰੇ ਪਰੇ ਭੱਜੇ ਫਿਰਦੇ ਨੇ, ਮੇਰੇ ਲਾਗੇ ਵੀ ਨਹੀਂ ਲੱਗਦੇ। ਬਜ਼ੁਰਗ ਨੇ ਮੋਢੇ ਤੇ ਹੱਥ ਧਰ ਕੇ ਕਿਹਾ, ਕਾਕਾ ਆਪ ਤੋਂ ਮਾੜੇ ਨੂੰ ਜਦੋਂ ਹਰਾਈਦਾ ਤੇ ਫਿਰ ਲੋਕਾਂ ਦੀ ਵਾਹ ਵਾਹੀ ਨਹੀਂ ਮਿਲਦੀ। ਇਹੋ ਹੀ ਇੱਕ ਉਣਤਾਈ ਮੈਂ ਤੇਰੇ ਵਿੱਚ ਵੇਖੀ ਹੈ, ਚਾਹੇ ਕਿੰਨਾ ਵੀ ਜ਼ੋਰ ਹੋਵੇ, ਕਿੰਨੀ ਵੀ ਤੁਹਾਡੇ 'ਚ ਪਾਵਰ ਹੋਵੇ, ਕਿੰਨਾ ਵੀ ਪੈਸਾ ਹੋਵੇ, ਕਦੀ ਵੀ ਉਹਦੇ 'ਤੇ ਹੰਕਾਰ ਨਹੀਂ ਕਰੀਦਾ। ਅਤੇ ਦੂਸਰੀ ਗੱਲ, ਤੁਹਾਡੇ ਦੁਸ਼ਮਣ ਭਾਵੇਂ ਜਿੱਤ ਜਾਣ ਪਰ ਤੁਹਾਡੇ ਯਾਰ ਦੋਸਤ ਕਦੀ ਹਾਰਨੇ ਨਹੀਂ ਚਾਹੀਦੇ। ਅੱਗੇ ਤੋਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਪੱਲੇ ਬੰਨ ਕੇ ਰੱਖੀ। ਇੱਕ ਤੋਂ ਫਿਰ ਵਾਰੀ ਦੁਹਰਾਉਣਾ ਕਿ ਤੁਹਾਡੇ ਦੁਸ਼ਮਣ ਭਾਵੇਂ ਜਿੱਤ ਜਾਣ ਪਰ ਯਾਰ ਦੋਸਤ ਨਾ ਕਦੀ ਹਾਰਨ। ਇਹਦਾ ਕੀ ਮਤਲਬ ਬਜ਼ੁਰਗੋ, ਅੱਜ ਤੇਰੇ ਨਾਲ ਜਿਹੜੇ ਸੰਗੀ ਸਾਥੀ ਸੀ ਨਾ, ਤੇਰੇ ਦੋਸਤ ਸੀ, ਉਹਨਾਂ ਨੂੰ ਬਾਹਰ ਬੈਠੇ ਬਿਠਾਏ ਤੂੰ ਹਰਾ ਦਿੱਤਾ, ਇਹ ਕੋਈ ਜਿੱਤ ਨਹੀਂ ਸੀ। ਆਪ ਤੋਂ ਮਾੜੇ ਦੇ ਨਾਲ ਮੁਕਾਬਲਾ ਕਰਨਾ ਤੇ ਫਿਰ ਚਾਹੁਣਾ ਕਿ ਉਹਦੇ 'ਤੇ ਵੀ ਲੋਕ ਵਾਹ ਵਾਹੀ ਕਰਨ, ਇਹ ਨਹੀਂ ਹੋ ਸਕਦਾ। ਇਹ ਤੈਨੂੰ ਵੀ ਪਤਾ ਤੇ ਮੈਨੂੰ ਵੀ, ਅੱਜ ਇਸ ਮੇਲੇ ਦੇ ਵਿੱਚ ਮੈਂ ਜੇਤੂ ਰਿਹਾ ਤੇ ਅੱਗੇ ਤੋਂ ਜ਼ਿੰਦਗੀ ਦੇ ਵਿੱਚ ਕਦੀ ਇੱਦਾਂ ਨਾ ਕਰੀ, ਨਹੀਂ ਤੇ ਲੋਕਾਂ ਦੇ ਦਿਲਾਂ 'ਚੋਂ ਲੈ ਜਾਏਗਾ। ਇਹ ਤੇ ਸੀ ਇਸ ਪਹਿਲਵਾਨ ਦੀ ਕਹਾਣੀ। ਆਪਾਂ ਭਾਵੇਂ ਕੁਸ਼ਤੀ ਨਾ ਵੀ ਕਰਨੀ ਹੋਵੇ, ਭਾਵੇਂ ਕਿਸੇ ਖੇਡ 'ਚ ਹਿੱਸਾ ਨਾ ਵੀ ਲੈਣਾ ਹੋਵੇ, ਪਰ ਜ਼ਿੰਦਗੀ ਦੀ ਹਰ ਇੱਕ ਖੇਡ ਦੇ ਵਿੱਚ ਆਪਾਂ ਹਿੱਸਾ ਲੈਂਦੇ ਹਾਂ ਤੇ ਉਹਨਾਂ ਸਾਰੀਆਂ ਖੇਡਾਂ ਦੇ ਵਿੱਚ ਆਪਾਂ ਇਹ ਚੀਜ਼ ਧਿਆਨ 'ਚ ਰੱਖੀਏ, ਮੁਕਾਬਲਾ ਹਮੇਸ਼ਾ ਆਪਣੇ ਬਰਾਬਰ ਵਾਲੇ ਨਾਲ ਹੁੰਦਾ। ਜਦੋਂ ਤੁਸੀਂ ਆਪ ਤੋਂ ਬਰਾਬਰ ਵਾਲੇ ਤੋਂ ਜਿੱਤਦੇ ਹੋ ਤਾਂ ਤੁਹਾਡੀ ਵਾਹਵਾਹੀ ਹੁੰਦੀ ਹੈ, ਆਪ ਤੋਂ ਵੱਡੀ ਪਹੁੰਚ ਵਾਲੇ ਨਾਲ ਮੱਥਾ ਲਾਉਂਦੇ ਹੋ ਤੇ ਹਾਰ ਕੇ ਵੀ ਤੁਹਾਡੀ ਵਾਹਵਾਹੀ ਹੁੰਦੀ ਹੈ। ਪਰ ਜਦੋਂ ਤੁਸੀਂ ਆਪ ਤੋਂ ਮਾੜੇ ਨਾਲ ਮੱਥਾ ਲਾਉਂਦੇ ਹੋ, ਕਿਸੇ ਗਰੀਬ ਦੇ ਉੱਤੇ, ਕਿਸੇ ਰੁਤਬੇ ਦੇ ਵਿੱਚ ਥੱਲੇ ਦੇ ਉੱਤੇ, ਜਿਹੜਾ ਤੁਹਾਡੇ ਉੱਤੇ ਹੱਥ ਜਾਂ ਤੇ ਮਜਬੂਰੀ 'ਚ ਚੁੱਕ ਹੀ ਨਹੀਂ ਸਕਦਾ ਤੇ ਜਾਂ ਉਹਦਾ ਚੁੱਕਿਆ ਕੋਈ ਮਾਇਨੇ ਹੀ ਨਹੀਂ ਰੱਖਦਾ, ਕਿਸੇ ਐਸੇ ਵਿਅਕਤੀ ਦੇ ਨਾਲ ਤੁਸੀਂ ਜ਼ੋਰ ਅਜਮਾਈ ਕਰਦੇ ਹੋ ਜਿਹੜਾ ਹੈਸੀਅਤ ਵਿੱਚ ਤੁਹਾਡੇ ਨਾਲੋਂ ਬਹੁਤ ਛੋਟਾ, ਤੇ ਉਹ ਤੁਹਾਡੀ ਜਿੱਤ ਨਹੀਂ ਹੁੰਦੀ, ਉਹ ਤੁਹਾਡੀ ਹਾਰ ਹੁੰਦੀ ਹੈ। ਤੇ ਲੋਕਾਂ ਦੇ ਦਿਲਾਂ ਦੇ ਵਿੱਚ ਤੁਹਾਡੇ ਲਈ ਨਫ਼ਰਤ ਪੈਦਾ ਹੁੰਦੀ ਹੈ, ਪਿਆਰ ਨਹੀਂ। ਹਮੇਸ਼ਾ ਖੇਡ ਖੇਡੋ ਆਪਣੇ ਬਰਾਬਰ ਵਾਲੇ ਦੇ ਨਾਲ, ਗੁਰ ਸਿੱਖੋ ਆਪ ਤੋਂ ਵੱਡਿਆਂ ਦੇ ਕੋਲੋਂ, ਨਾ ਕਿ ਉਹਨਾਂ ਦੇ ਨਾਲ ਲੜੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: ਰੇਡੀਓ ਹਾਂਜੀ 1674।
3: जब चाहे तब

0: ਸ਼ਰਨੈਕਸਸ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ ਰੇਡੀਓ ਹਾਂਜੀ 1674 AM ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ ਹਾਂਜੀ ਹਾਂਜੀ ਕਭੀ ਨਾ ਕਹਿਣਾ ਨਾ ਜੀ ਨਾ ਜੀ

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਬਾਂਸਲ ਨੂੰ ਕਹਿ ਕੇ ਵੀਜ਼ਾ ਤਾਂ ਲਗਵਾਉਣਾ ਹੀ ਪੈਣਾ, ਨਾਲੇ ਬਾਂਸਲ ਸਾਹਿਬ ਨੂੰ ਕਹਿ ਕੇ ਕੋਈ ਦਾੜੂ ਬੂਟੀ ਵੀ ਕਰਵਾਉਣੀ ਪੈਣੀ ਹੈ। ਮੈਨੂੰ ਲੱਗਦਾ ਨਹੀਂ ਕਿ ਇਕੱਲੇ ਵੀਜ਼ੇ ਦੇ ਨਾਲ ਸਰਨਾ, ਪਰ ਹੈਗੀ ਹੈ ਸਾਡੇ ਕੋਲ ਐਸੀ ਵੀ ਜੜੀ ਬੂਟੀ ਹੈਗੀ ਹੈ ਵੀ ਫੇਰਾਂਗੇ ਮੰਤਰ ਤੇ ਬਾਬਾ ਜੀ ਦਾ, ਇਹ ਚਮਤਕਾਰ ਹੋਊਗਾ ਇਹੋ ਜਿਹਾ ਕਿ ਤੁਹਾਡਾ ਵੀਜ਼ਾ ਤੁਹਾਡੇ ਹੱਥ 'ਚ ਹੋਊਗਾ, ਹੱਥ 'ਚ ਤਾਂ ਨਹੀਂ ਪਰ ਈਮੇਲ 'ਚ ਹੋਊਗਾ। ਅਤੇ ਉਹਦੇ ਲਈ ਤੁਸੀਂ ਕਰਨਾ ਕੀ ਹੈ, ਬਸ ਅੱਧੇ ਘੰਟੇ ਦਾ ਆਹ ਅਗਲਾ ਪ੍ਰੋਗਰਾਮ ਸੁਣਨਾ, ਕਿਉਂਕਿ ਅਰੁਣ ਬਾਂਸਲ ਜੀ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਹੈ। ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਗੁੱਡ ਈਵਨਿੰਗ, ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਗੋਨੋ ਬਾਜੀ, ਮੈਂ ਬਹੁਤ ਵਧੀਆ, ਤੇ ਮੈਂ ਅਰਦਾਸ ਕਰਦਾ ਕਿ ਸਾਡੇ ਲਿਸਨਰ ਵੀ ਚੜ੍ਹਦੀ ਕਲਾ ਦੇ ਵਿੱਚ ਹੋਣਗੇ।
0: ਤੁਸੀਂ ਰਹਿਣ ਦਿੰਦੇ ਹੋ ਚੜ੍ਹਦੀ ਕਲਾ ਦੇ ਵਿੱਚ? ਇੱਕ ਸ਼ੈ, ਉਹਦਾ ਨਾਂ ਹੈ ਟੋਨੀ ਵਰਕ, ਤੇ ਅੱਗੇ ਨਾ ਇੰਡੀਆ ਦੇ ਵਿੱਚ ਗੱਲ ਚੱਲਦੀ ਹੁੰਦੀ ਸੀਗੀ ਕਿ ਮਨਮੋਹਨ ਸਿੰਘ ਜਿਹੜਾ ਉਹ ਸੋਨੀਆ ਗਾਂਧੀ ਦੇ ਰਿਮੋਟ ਤੇ ਚੱਲਦੇ ਨੇ, ਉਹ ਤਾਂ ਨਹੀਂ ਸੀ ਚੱਲਦੇ, ਪਰ ਹੁਣ ਅੱਜ ਕੱਲ ਇਹ ਗੱਲ ਇੱਥੇ ਆ ਗਈ ਹੈ, ਕਹਿੰਦੇ ਟੋਨੀ ਬਰਕ ਬੀਬੀ ਹੈਨਸਨ ਦੇ ਰਿਮੋਟ ਤੇ ਚੱਲਦੇ ਨੇ, ਤੇ ਹੁਣ ਜੋ ਵੀ ਕੱਲ ਕੁਛ ਹੋਇਆ ਭਾਜੀ, ਹੈ ਠੀਕ ਲੱਗਦੀ ਹੈ ਗੱਲ ਇਹ?
1: ਭਾਜੀ ਸੀਰੀਅਸਲੀ, ਕੱਲ ਤੋਂ ਯਾਨੀ ਕਿ ਸਵੇਰੇ ਐਮਏ ਸੀ ਕੀ ਵੀ ਕਿ ਕਿਹੜੇ ਕਿਹੜੇ ਪਟਾਕੇ ਦੀਵਾਲੀ ਤੋਂ ਪਹਿਲਾਂ ਪਾਣਗੇ।
0: ਹਾਂ ਨਹੀਂ, ਬਟ ਔਨ ਆ ਸੀਰੀਅਸ ਨੋਟ ਭਾਜੀ, ਕਿ ਬਹੁਤ ਸਾਰੀਆਂ ਚੀਜ਼ਾਂ, ਚਲੋ ਠੀਕ ਹੈ, ਦੋ ਤਰ੍ਹਾਂ ਦੀਆਂ ਜਿਹੜੀਆਂ ਫੀਡਬੈਕਸ ਆ ਰਹੀਆਂ ਨੇ ਮਾਰਕੀਟ 'ਚੋਂ, ਇੱਕ ਤਾਂ ਇਹ ਕਿ ਜਿਵੇਂ 100 ਕੰਪਲਾਇੰਸ ਆਫਿਸਰ ਨੇ, ਨਿਗਾਹ ਰੱਖੀ ਜਾਏਗੀ, 70,000 ਓਵਰ ਸਟੇਅਰ ਨੇ, ਠੀਕ ਹੈ ਉਹਨਾਂ ਨੂੰ ਨਿਕਲ ਜਾਣਾ ਚਾਹੀਦਾ ਹੈ ਕਿਉਂਕਿ ਉਹ ਇੱਕ ਵੀਜ਼ਾ ਦੀ ਬ੍ਰੀਚ ਕਰ ਰਹੇ ਹੈਗੇ ਨੇ। ਅਤੇ ਇੱਕ ਗੱਲ ਤੋਂ ਮੈਂ ਉਹਨਾਂ ਦੀ ਸਹਿਮਤ ਹੈਗਾ ਕਿ ਜਿੱਦਾਂ ਬੈਚਲਰ ਡਿਗਰੀ ਤੋਂ ਡਿਪਲੋਮੇ ਅਤੇ ਫਿਰ ਡਿਪਲੋਮੇ ਤੋਂ ਡਿਪਲੋਮੇ ਅਤੇ ਫਿਰ ਉਹਨੂੰ ਬਾਅਦ ਟ੍ਰਿਬਿਊਨਲ ਪਾ ਕੇ ਉਹਨੂੰ ਵੀਜ਼ਾ ਹੋਪਿੰਗ ਨਹੀਂ ਕਹਿੰਦੇ ਹੈਗੇ, ਅਤੇ ਉਸ ਕਿਸਮ ਦੀ ਵੀਜ਼ਾ ਹੋਪਿੰਗ ਜਿਹੜੀ ਉਹ ਬੰਦ ਕਰਨੀ ਚਾਹੀਦੀ। ਪਰ ਜਿਹੜੀ ਦੂਸਰੀ ਹੈ ਕਿ ਡਿਪਲੋਮੇ ਤੋਂ ਤੁਸੀਂ ਬੈਚਲਰ 'ਚ ਚਲੇ ਗਏ, ਉਸ ਤੋਂ ਬਾਅਦ ਮਾਸਟਰ 'ਚ ਚਲੇ ਗਏ ਅਤੇ ਫਿਰ ਕੋਈ ਇੰਪਲੋਇਡ ਲੱਭਿਆ, ਜਾਂ ਫਿਰ ਤੁਸੀਂ ਉਸ ਤੋਂ ਬਾਅਦ ਆਪਣੀ ਪੀ ਆਰ ਪਾਈ, ਉਹ ਟੋਨੀ ਬਰਕ ਸਾਹਿਬ ਕਹਿੰਦੇ ਠੀਕ ਹੈ। ਉਨੀ ਕੁ ਗੱਲ ਮੈਨੂੰ ਠੀਕ ਲੱਗੀ, ਇੱਕ ਪਾਰਟ ਜਿਹੜਾ ਸੀਗਾ ਉਹਨਾਂ ਨੇ ਪਿਛਲੀ ਸਰਕਾਰ ਦੀ ਰੈਫਰੈਂਸ ਦਿੱਤੀ ਭਾਜੀ ਕਿ ਹਾਊਸਿੰਗ ਕ੍ਰਾਈਸਿਸ ਨੂੰ ਉਹਦੇ ਨਾਲ ਨਾ ਜੋੜੋ। ਖੈਰ ਉਹ ਆਪਣੇ ਅੱਜ ਦੇ ਟੌਪਿਕ ਨਹੀਂ ਹੈਗਾ, ਪਰ ਕੱਲ੍ਹ ਹੋਰ ਜੋ ਜੋ ਕੁਛ ਹੋਇਆ ਮੇਜਰਲੀ, ਤੁਹਾਡਾ ਆਪਣਾ ਤੁਸੀਂ ਕ੍ਰਕਸ ਕੀ ਕੱਢਦੇ ਹੈਗੇ ਹੋ? ਤਿੰਨ ਮੇਨ ਚੀਜ਼ਾਂ, ਇੰਟਰਨੈਸ਼ਨਲ ਸਟੂਡੈਂਟਸ, ਦੂਸਰਾ ਜਿਹੜਾ ਚਲੋ ਵਰਕਿੰਗ ਹੋਲੀਡੇ ਮੇਕਰ ਉਹਦੇ 'ਤੇ ਆਪਾਂ ਘੱਟ ਹੀ ਗੱਲ ਕਰਾਂਗੇ, ਬਟ ਤੀਸਰਾ ਜਿਹੜਾ ਹੈਗਾ ਕਿ ਅੱਗੇ ਦਾ ਫਿਊਚਰ ਕੀ? ਫਿਰ ਉਹ ਜਿਵੇਂ ਟੂਰਿਸਟ ਵੀਜ਼ਾ ਤੋਂ ਕਹਿ ਰਹੇ ਨੇ ਕਿ ਹੁਣ ਹੋਰ ਕੋਈ ਵੀਜ਼ਾ ਨਹੀਂ, ਟੂਰਿਸਟ ਨੂੰ ਬੜਾ ਸੀਰੀਅਸਲੀ ਦੇਖਣਾ, ਬਟ ਮੇਜਰਲੀ ਇੰਟਰਨੈਸ਼ਨਲ ਸਟੂਡੈਂਟਸ ਕਿਸ ਤਰੀਕੇ ਦੇ ਨਾਲ ਇੰਪੈਕਟ ਹੋਏ ਤੁਹਾਨੂੰ ਲੱਗੇ ਨੇ?
1: ਬਿਲਕੁਲ ਭਾਜੀ, ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਗੱਲ ਕੀਤੀ ਹੈ ਕਿ ਕੱਲ੍ਹ ਕੀ ਹੋਇਆ, ਮੋਸਟਲੀ ਮੇਲਾ ਦਾ ਅੱਜ ਗਰੇਵਾਲ ਸਾਹਿਬ ਨੇ ਸ਼ਾਇਦ ਕੱਲ੍ਹ ਪੋਡਕਾਸਟ ਥੋੜ੍ਹਾ ਹੋਇਆ ਸੀ, ਜਿਹਦੇ ਵਿੱਚ ਇਹੀ ਚੀਜ਼ ਡਿਸਕਸ ਕੀਤੀ ਹੈ ਕੀ ਆਪਸ਼ਨ ਹੋਈਆਂ ਨੇ ਅਤੇ ਕੀ ਅਨਾਊਂਸ ਹੋਏ ਨੇ। ਸਭ ਤੋਂ ਪਹਿਲੀ ਜੀ ਭਾਜੀ ਇਹ ਆ ਕਿ ਇਸ ਅਨਾਊਂਸਮੈਂਟ, ਇਹ ਹਜੇ ਕਾਨੂੰਨ ਨਹੀਂ ਬਣਿਆ।
0: ਠੀਕ ਹੈ, ਬਿਲਕੁਲ ਠੀਕ ਹੈ, ਅਨਾਊਂਸਮੈਂਟ ਹੈ ਹਲੇ, ਕਾਨੂੰਨ ਨਹੀਂ ਹੈ।
1: ਠੀਕ ਹੈ ਭਾਜੀ, ਇੱਕ ਚੀਜ਼ ਤੁਹਾਨੂੰ ਹੋਰ ਸਵੇਰੇ ਸਵੇਰੇ ਕੀ ਪਤਾ ਲੱਗੀ ਕਿ ਸ਼ਾਇਦ ਇਹ ਅਗਲੇ ਸਾਲ ਤੋਂ ਇੰਪਲੀਮੈਂਟ ਹੋਵੇ, ਹਜੇ ਨਾ ਹੋਵੇ।
0: ਬਿਲਕੁਲ
1: ਇਸ ਮੇਜਰ ਸੀ। ਠੀਕ ਹੈ ਜੀ, ਯਾਨੀ ਕਿ ਅਗਲੇ ਸਾਲ 2027 ਜੁਲਾਈ ਤੋਂ।
0: ਹਾਂਜੀ, ਫਾਈਨੈਂਸ਼ੀਅਲ
1: ਹਾਂ, ਅਗਰ ਕੀ ਅੱਜ ਕੱਲ੍ਹ ਤੋਂ ਇੰਪਲੀਮੈਂਟ ਕਰ ਦੇਣਗੇ, ਮੈਨੂੰ ਕੀ ਲੱਗਦਾ ਇਹਨਾਂ ਨੇ ਇੱਕ ਜੁਮਲਾ ਮਾਰਤਾ, ਜੇ ਮੈਨੂੰ ਲੱਗਦਾ ਤੁਹਾਨੂੰ ਸੱਚੀ ਗੱਲ ਕਹਾਂ,
0: ਟਾਈਮ ਟਪਾ ਲਈਏ।
1: ਹਾਂ ਭਾਈ, ਇਹਨਾਂ ਨੇ ਦੇਵਿੰਦਰ ਸਿੰਘ ਦੀ ਵਿਕਟੋਰੀਆ 'ਚ ਕੀ ਬਣਦਾ?
0: ਹਾਂਜੀ
1: ਭਾਈ, ਜਿਵੇਂ ਨਾ ਪਹਿਲਾਂ ਕੀ ਹੋਇਆ ਸੀਗਾ ਜਦੋਂ ਅਕਾਲੀ ਤੇ ਕਾਂਗਰਸ ਇਕੱਠੇ ਹੋ ਗਏ ਸੀ, ਕਹਿੰਦੇ ਆਮ ਆਦਮੀ ਪਾਰਟੀ ਨੂੰ ਨੀ ਆਉਣ ਦੇਣਾ, ਹੁਣ ਭਾਜੀ ਲੇਬਰ ਤੇ ਲਿਬਰ ਇਕੱਠੇ ਨਹੀਂ ਗਏ ਵੀ ਪੋਲਾ ਹਿੰਸਨ ਪਹਿਲਾਂ ਜਾਵੇ।
0: ਓਕੇ ਰਾਈਟ,
1: ਦੀਪਾ ਨਹੀਂ ਜਾਵੇ ਪਹਿਲਾਂ ਮੇਸਾ ਨਾ। ਹੁਣ ਇਹਨੂੰ ਜਿਹੜੀ ਉਹਨੇ ਜਿਹੜਾ ਕੁਛ ਕਿਹਾ ਇਹ ਉਹਨਾਂ ਨੇ ਕਹਿੰਦਾ ਸੀ ਇਹ ਕਰਾਂਗੇ, ਇਹਨੂੰ ਵੀ ਸਟ੍ਰਿਕਟ ਕਰਾਂਗੇ ਸੀ। ਜੇ ਵਿਕਟੋਰੀਆ ਸਰਕਾਰ ਆ ਗਈ, ਜੇ ਪੋਲਾ ਹਿੰਸਨ ਨੂੰ ਕੋਈ ਵੀ ਸੀਟ ਨਹੀਂ ਹੈ ਤਾਂ ਸੀਟ ਉਹਦੀਆਂ ਸੀਟਾਂ ਡਿਸਾਈਡ ਕਰਨੀਆਂ ਕਿ ਵੀ ਮਾਈਗ੍ਰੇਸ਼ਨ ਦਾ ਕੀ ਹੋਊਗਾ ਅੱਗੇ।
0: ਓਕੇ,
1: ਜੇ ਸੀਟਾਂ ਵੱਧ ਆ ਗਈਆਂ ਤਾਂ ਇਹ ਤਾਂ ਇੰਪਲੀਮੈਂਟ ਹੋਣਗੇ ਤੇ ਹੋਰ ਵੀ ਹਾਰ ਕਾਨੂੰਨ ਆਉਣਗੇ ਅਗਲੇ ਸਾਲ।
0: ਅੱਛਾ, ਇਹਦੇ ਤੋਂ ਵੀ ਹਾਰਸ਼ ਤੁਹਾਨੂੰ ਲੱਗ ਰਿਹਾ? ਕੀ ਤੁਹਾਨੂੰ ਲੱਗਦਾ ਇਹ ਤੋਂ ਵੱਧ ਕੀ ਹੋ ਸਕਦਾ?
1: ਅਜੀ ਕੀ ਗੱਲ ਹੈ ਜਿਹੜਾ ਭਾਜੀ ਇਹ ਹੈ, ਇਹ ਤਾਂ ਇੱਕ ਆਊਟ ਆਫ ਦੀ ਇਹ ਬਲੂ ਇੱਕ ਆਇਆ, ਇੱਕ ਨਾ ਮੈਡੀਸ਼ਨ ਸ਼ੇਅਰ ਕੀਤੀ ਸੀ। ਹਾਂਜੀ ਭਾਜੀ, ਕੀ ਹੋਇਆ ਸੀਗਾ ਇਹ, ਸ਼ਾਇਦ ਆਪਣੀ ਗੱਲ ਹੋਈ ਸੀ ਪਹਿਲਾਂ ਵੀ, 2022 ਦੇ ਵਿੱਚ ਜਦੋਂ ਇਹ ਕਲੇਅਰ ਓਨੀਲ ਸੀਗੀ ਮਿਨਿਸਟਰ, ਤਾਂ ਉਹਨੇ ਇੱਕ ਮਾਈਗ੍ਰੇਸ਼ਨ ਸਟ੍ਰੈਟੇਜੀ ਬਣਾਈ ਸੀ ਇੱਕ।
0: ਹਾਂਜੀ ਹਾਂਜੀ,
1: ਇਸੇ ਬਣਾਵਾਂਗੇ ਲੋਕਾਂ ਨੇ, ਸਿਰਫ ਮਾਈਗ੍ਰੇਸ਼ਨ ਸਟ੍ਰੈਟੇਜੀ ਬਣੀ, ਇੱਕ ਐਜੂਕੇਸ਼ਨ ਸਟ੍ਰੈਟੇਜੀ ਵੀ ਚੱਲ ਰਹੀ ਆ ਜਿਹੜੀ ਰਿਕਮੈਂਡੇਸ਼ਨ ਤੇ ਚੱਲ ਰਹੀ ਆ, ਹਜੇ ਤੱਕ ਫਾਈਨਲ ਨਹੀਂ ਹੋਈ।
0: ਓਕੇ,
1: ਉਹ ਪਹਿਲਾਂ ਇਸ ਸਾਲ ਜਨਵਰੀ ਦੇ ਵਿੱਚ ਇੰਪਲੀਮੈਂਟ ਹੋਣੀ ਸੀ, ਬਟ ਉਹਨੂੰ ਯਾਨੀ ਕਿ ਪਬਲਿਕ ਓਪੀਨੀਅਨ ਐਸੋਸੀਏਸ਼ਨ ਦੇ ਅਪਰੂਵਲ ਆ ਉਹ ਚੱਲ ਰਹੀ ਹਜੇ, ਉਹਦੇ ਵਿੱਚ ਲਿਖਿਆ ਉਹ ਚ ਹੋਰ ਵੀ ਜ਼ਿਆਦਾ ਸਟ੍ਰਿਕਟ ਐਕਸ਼ਨ ਲੈਣ ਬਾਰੇ ਕਿਹਾ ਗਿਆ ਜਿਹੜੇ ਐਜੂਕੇਸ਼ਨ ਦੇ ਰਿਲੇਟਡ ਨੇ।
0: ਓਕੇ
1: ਠੀਕ ਹੈ, ਜਦੋਂ ਇਹ ਚੀਜ਼ ਸੀਟਾਂ ਵੱਧ ਆ ਗਈਆਂ ਤਾਂ ਇਹ ਤਾਂ ਇੰਪਲੀਮੈਂਟ ਹੋ ਗਏ, ਤਾਂ ਉਹਦੇ ਵਿੱਚੋਂ ਵੀ ਕਾਫੀ ਚੀਜ਼ਾਂ ਇੰਪਲੀਮੈਂਟ ਕਰਦੇ ਕਿ 6 ਮਹੀਨੇ ਤੋਂ 12 ਮਹੀਨੇ ਤੱਕ ਤੁਸੀਂ ਕੋਰਸ ਚੇਂਜ ਕਰ ਸਕਦੇ। ਠੀਕ ਹੈ, ਹੋਰ ਕਾਫੀ ਚੀਜ਼ਾਂ ਮੈਂਸ਼ਨ ਕੀਤੀਆਂ ਹੋਈਆਂ ਨੇ ਤੇ ਉਹਦਾ ਕੀ ਆ ਕਿ ਵੀ ਇਹ ਤਾਂ ਹੋਊਗਾ ਜੇ ਵਿਕਟੋਰੀਆ ਸੀਟਾਂ ਨਹੀਂ ਮਿਲੀਆਂ ਤਾਂ ਇੱਕ ਵਾਰ ਨਾ ਭਾਜੀ ਕੋਵਿਡ ਟਾਈਮ ਨਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਬੋਰਡ ਇਹ ਇੱਕ ਸੈਪਰੇਟ ਜਗ੍ਹਾ ਬਣਾਵਾਂਗੇ ਜਿੱਥੇ ਇਹ ਇੱਕ ਆਈਸੋਲੇਟ ਰੂਮ ਹੋਣਗੇ ਹਨਾ,
0: ਅੱਛਾ
1: ਕੁਆਰੰਟਾਈਨ ਕਮਰੇ ਹੋਣਗੇ, ਵਿਕਟੋਰੀਆ ਚ ਹੋਈ ਸੀ ਗੱਲ ਇਹ। ਉਸ ਬਾਅਦ ਚੋਂ 6 ਮਹੀਨੇ ਸਕ੍ਰੈਪ ਕਰਤਾ ਸਾਰਾ ਕੁਛ,
0: ਓਕੇ
1: ਤਾਂ ਇਹ ਵੀ ਚੀਜ਼ ਸਕ੍ਰੈਪ ਹੋ ਸਕਦੀਆਂ ਨੇ। ਜਿਹੜੇ ਬੰਦੇ ਗੋਰੇ ਐਂਟੀ ਇਮੀਗ੍ਰੈਂਟ ਹੈਗੇ ਨੇ ਉਹ ਦੇਖੋ ਕਿੰਨੇ ਬੰਦੇ ਵੋਟਾਂ ਪਾਉਂਦੇ ਨੇ, ਕਿਹਨੂੰ ਪਾਉਂਦੇ ਨੇ,
0: ਰਾਈਟ? ਹਾਂਜੀ,
1: ਹੁਣ ਇਹ ਚੀਜ਼ਾਂ ਹੋਣਗੀਆਂ। ਹੁਣ ਇਹ ਜਿਵੇਂ ਕੱਲ ਕਹਿਤਾ ਕਿ ਫਿਊਚਰ ਸਿਫਟ ਜਿਹੜੇ ਵੀਜ਼ਾ ਹੋਪਿੰਗ ਨੇ ਕਿ ਉਹ ਬੰਦੇ ਜਾਣਗੇ ਨੀ, ਸੈਕੰਡਰੀ ਸਟੂਡੈਂਟ ਵੀਜ਼ਾ ਵਾਲੇ ਨੇ ਕਿ ਉਹ ਸੈਕੰਡਰੀ ਐਪਲੀਕੈਂਟ ਨੂੰ ਕੁਛ ਕੁ ਬੰਦੇ ਜਿਹੜੇ ਪਰਟੀਕੁਲਰ ਕੰਟਰੀ ਵਾਲੇ ਉਹ ਬੁਲਾ ਨੀ ਸਕਦੇ। ਜਿਵੇਂ ਭਾਜੀ ਇੱਕੋ ਚੀਜ਼ ਹੋਰ ਹੈ, ਜਿਵੇਂ ਵਿਸਟ ਵੀਜ਼ਾ ਤੇ ਕਹਿ ਰਹੇ ਨੇ ਕਿ ਅਸੀਂ ਨੋ ਫੋਰੈਸਟ ਲਗਾਵਾਂਗੇ
0: ਜੀ,
1: ਭਾਜੀ ਇਹ ਤਾਂ 24 ਜੁਲਾਈ ਤੋਂ ਬਾਅਦ ਲਗਾਉਣ ਲੱਗੇ,
0: ਆਲਰੇਡੀ ਲੱਗ ਰਹੀ ਹੈ ਇਹ।
1: ਯੈਸ ਭਾਜੀ, ਯੈਸ ਇਟ ਇਜ਼।
0: ਸੋ ਮੈਂ ਆਪਣੀ ਤਿਆ ਹੋਮਵਰਕ ਕਰਕੇ, ਮੈਨੂੰ ਤਾਂ ਲੱਗਿਆ ਕਿ ਕੱਲ੍ਹ ਵੈਲ ਰੈਡ ਸੀਗੇ, ਮਤਲਬ ਪੂਰੀ ਤਰੀਕੇ ਦੇ ਨਾਲ ਤਿਆਰ ਹੋ ਕੇ ਆਏ ਸੀਗੇ ਟੋਨੀ ਵਰਕ, ਪਰ ਕੁਛ ਕੁ ਚੀਜ਼ਾਂ ਦੀ ਕਮੀ ਰਹੀ ਜਾਂਦੀ ਹੈ। ਕਰੋ, ਖੈਰ
1: ਮੈਂ ਉਹੀ ਤਾਂ ਗੱਲ ਆ, ਹੁਣ ਇਹ ਕਹਿੰਦੇ ਕਿ ਵੀ ਵਿਸ਼ਟ ਵੀ ਜਦੋਂ ਸੀ ਨੋ ਫਰਸਟ ਲਗਾਉਣਾ ਕੰਡੀਸ਼ਨ, ਭਾਜੀ ਉਹ ਤਾਂ ਪਹਿਲੀ ਲੱਗ ਕੇ ਆ ਰਹੀ ਹੈ, ਜਿੰਨੀ ਵਿਸ਼ਟ ਵੀ ਲੱਗ ਗਏ ਉਹ ਤਾਂ ਨੋ ਫਰਸਟ ਕੰਡੀਸ਼ਨ ਲੱਗ ਕੇ ਆ ਰਹੀ ਆ।
0: ਰਾਈਟ ਰਾਈਟ ਰਾਈਟ, ਠੀਕ ਹੈ। ਅੱਛਾ ਇਹਦੇ 'ਚ ਨਾ, ਚਲੋ ਠੀਕ ਹੈ, ਇਹਦੀ ਆਪਾਂ ਫਿਊਚਰ ਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਰਾਂਗੇ। ਮੈਂ ਤੁਹਾਡੀ ਜਿਵੇਂ ਨੌਲੇਜ ਹੈਗੀ ਹੈ, ਮੈਂ ਉਸ ਹਿਸਾਬ ਦੇ ਨਾਲ ਇਹ ਥੋੜ੍ਹਾ ਜਿਹਾ ਹੁਣ ਇੰਟਰਸਟਿੰਗ ਇੱਦਾਂ ਚੱਲ ਗਿਆ ਕਿ ਤੁਸੀਂ ਇਹ ਕਿਹਾ ਕਿ ਇਹ ਤਾਂ ਪਹਿਲਾਂ ਹੀ ਹੋ ਰਿਹਾ ਸੀਗਾ, ਇਹੋ ਜਿਹੀਆਂ ਚੀਜ਼ਾਂ ਪਹਿਲਾਂ ਹੀ ਸੀਗੀਆਂ। ਮੈਂ ਆਈ ਵੁੱਡ ਲਾਈਕ ਯੂ ਟੂ ਟੇਕ ਟੂ ਥੋੜ੍ਹਾ ਜਿਹਾ ਪਾਸਟ ਦੇ ਵਿੱਚ, ਟੋਨੀ ਬਰਕ ਸਾਹਿਬ ਜਦੋਂ ਕੈਵਿਨ ਰੱਡ ਹੁੰਦੇ ਸੀਗੇ ਤਾਂ ਉਦੋਂ ਵੀ ਉਹਨਾਂ ਦੀ ਸਰਕਾਰ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਰਹੇ ਹੈਗੇ ਨੇ, 2012-13 ਦੀ ਗੱਲ ਹੈਗੀ ਆ ਨਾ। ਅਤੇ ਉਸ ਦਰਮਿਆਨ ਲੇਬਰ ਦੀ ਸਰਕਾਰ ਹੁੰਦੀ ਸੀ 2010 ਮੇਰੇ ਖਿਆਲ ਦੇ ਨਾਲ, ਉਦੋਂ ਠਾ ਸਰਕਾਰਾਂ ਬਦਲ ਰਹੀਆਂ ਸੀ, ਕੈਵਿਨ ਰੱਡ ਆਏ, ਫਿਰ ਜੂਲੀਆ ਗਿਲਾਰਡ ਆਈ, ਫਿਰ ਥੋੜ੍ਹੀ ਦੇਰ ਲਈ ਕੈਵਿਨ ਰੱਡ ਆਏ ਹੈ ਨਾ, ਫਿਰ ਟੋਨੀ ਐਬਟ ਆ ਗਏ, ਉਹਨਾਂ ਨੂੰ ਪਲਟਾ ਕੇ ਟਰਨਬੁੱਲ ਆ ਗਏ, ਖੈਰ ਉਹ ਲਿਬਰਲ ਪਾਰਟੀ ਆ ਗਈ ਸੀਗੀ ਉਦੋਂ ਜਿੱਤ ਕੇ, ਫਿਰ ਮੋਰਿਸਨ ਆ ਗਏ, ਫਿਰ ਮੋਰਿਸਨ ਚਲੋ ਰਹੇ, ਅਤੇ ਫਿਰ ਉਸ ਤੋਂ ਬਾਅਦ ਐਲਬਨੀ ਸਰਕਾਰ ਕੰਟੀਨਿਊ ਚੱਲ ਰਹੀ ਹੈ। ਬਟ ਇਹ ਜਿਹੜਾ ਥੋੜ੍ਹਾ ਜਿਹਾ ਪਿੱਛੇ ਨੂੰ ਜੇ ਆਪਾਂ ਚੱਲੀਏ ਟਰਨਬੁੱਲ ਐਬਟ ਅਤੇ ਰੱਡ ਦੀ ਸਰਕਾਰਾਂ ਦੇ ਦਰਮਿਆਨ 2010 ਤੋਂ ਸ਼ੁਰੂ ਕਰਦੇ ਹਾਂ, ਉਦੋਂ ਮਤਲਬ ਇਹ ਗੱਲ ਸੁਣਨ ਨੂੰ ਆਉਂਦੀ ਹੁੰਦੀ ਸੀ, ਕ੍ਰਿਸ ਐਵੈਂਸ ਵੀ ਹੁੰਦੇ ਸੀਗੇ ਉਦੋਂ ਇਮੀਗ੍ਰੇਸ਼ਨ ਟੋਨੀ ਬਰਕ ਤੋਂ ਪਹਿਲਾਂ, ਪਰ ਉਦੋਂ ਇਹ ਗੱਲ ਹੁੰਦੀ ਹੁੰਦੀ ਸੀ ਕੈਵਿਨ ਰੱਡ ਦੇ ਪ੍ਰਾਈਮ ਮਿਨਿਸਟਰਸ਼ਿਪ ਦੇ ਵਿੱਚ ਕਿ ਬੜੇ ਵੀਜ਼ੇ ਬਹੁਤ ਮਿਲ ਰਹੇ ਸੀਗੇ ਉਹ ਤੋਂ ਇੱਕਦਮ ਪਹਿਲਾਂ, ਉਹ ਤੋਂ ਪਹਿਲਾਂ ਜਿਹੜੀ ਲਿਬਰਲ ਦੀ ਜੌਨ ਹਾਵਰਡ ਦੀ ਸਰਕਾਰ ਸੀਗੀ ਉਦੋਂ ਥੋੜ੍ਹੇ ਜਿਹੇ ਕਾਲਜ ਵੀ ਬੰਦ ਹੋਏ ਸੀ, ਜੇ ਤੁਹਾਨੂੰ ਯਾਦ ਹੋਵੇ ਹੈ ਨਾ, ਕਿ ਠਾ ਕਾਲਜ ਬੰਦ ਹੋਏ, ਪਰ ਲੇਬਰ ਆਈ ਅਤੇ ਲੇਬਰ ਨੇ ਇਸ ਤਰੀਕੇ ਦੇ ਨਾਲ ਕਰਤਾ ਕਿ ਲੋਕ ਆਏ ਕਹਿਣ ਲੱਗ ਗਏ ਕਿ ਲੇਬਰ ਮਾਈਗ੍ਰੇਸ਼ਨ ਫਰੈਂਡਲੀ ਹੈ, ਇਮੀਗ੍ਰੈਂਟਸ ਦੇ ਹੱਕ ਦੀ ਗੱਲ ਕਰਦੀ ਹੈ, ਕਿਉਂਕਿ ਬੜੇ ਸਾਰੇ ਵੀਜ਼ੇ ਉਦੋਂ ਲੱਗੇ ਸੀਗੇ, ਬੜੇ ਲੋਕਾਂ ਨੂੰ ਪੱਕਿਆਂ ਕੀਤਾ ਸੀ, ਬੜੇ ਜਿਹੜੇ ਰੂਲ ਉਸ ਤੋਂ ਪਹਿਲਾਂ ਪਿਛਲੀ ਗੌਰਮੈਂਟ ਨੇ ਕੀਤੇ ਸੀ ਉਹਨੂੰ ਓਵਰਹੌਲ ਕੀਤਾ ਸੀ, ਉਦੋਂ ਤੋਂ ਇਹ ਠੱਪਾ ਲੱਗਿਆ ਹੋਇਆ। 2010 ਤੋਂ ਬਾਅਦ ਇਹੋ ਜਿਹੀ ਕਿਹੜੇ ਟਰਨਿੰਗ ਪੁਆਇੰਟ ਤੁਹਾਨੂੰ ਲੱਗ ਰਹੇ ਨੇ ਆਸਟ੍ਰੇਲੀਅਨ ਮਾਈਗ੍ਰੇਸ਼ਨ ਪਾਲਿਸੀ 'ਚ ਜਿਹੜੇ ਆਏ ਹੈਗੇ ਨੇ, ਜਿਹੜੇ ਹੁਣ ਤੱਕ ਇੰਪੈਕਟ ਕਰ ਰਹੇ ਨੇ?
1: ਬਿਲਕੁਲ, ਇੱਕ ਚੀਜ਼ ਦੇਖੋ ਨਾ, ਕਹਿੰਦੇ ਇਤਿਹਾਸ ਨਾ ਆਪਣੇ ਆਪ ਨੂੰ ਦੁਹਰਾਉਂਦਾ। ਹੁਣ ਭਾਈ ਇਹਦੇ ਨਾਲ ਜੋ ਸਰਕਾਰਾਂ ਬਦਲਦੀ ਰਹੀਆਂ, ਪਰ ਭਾਈ ਮਾਈਗ੍ਰੇਸ਼ਨ ਜਿਹੜੀ ਕਹਾਣੀ ਆ ਉਹ ਵਾਰ ਵਾਰ ਨਵੇਂ ਰੂਪ ਵਿੱਚ ਮੁੜ ਕੇ ਆਉਂਦੀ ਰਹੀ ਭਾਜੀ। ਹੁਣ ਭਾਜੀ ਕੀ ਹੈ, ਜੇ ਤੁਹਾਡੇ ਭਾਈ ਯਾਨੀ ਕਿ ਤੁਸੀਂ ਤਾਂ ਜ਼ਿਆਦਾ ਹੋਮਵਰਕ ਕੀਤਾ ਹੋਇਆ ਕਿ ਕਿਹੜੇ ਕਿਹੜੇ ਪ੍ਰਾਈਮ ਮਿਨਿਸਟਰ ਕਿਹੜੇ ਕਿਹੜਾ ਮਿਨਿਸਟਰ ਸੀਗਾ ਉਸ ਟਾਈਮ ਤੇ?
0: ਹਾਂਜੀ, ਇੰਨਾ ਕੁ ਪਤਾ ਆ ਕੈਵਿਨ ਰੱਡ ਦੇ ਟਾਈਮ ਤੇ, ਜਦੋਂ ਤੋਂ ਆਪਣਾ ਟਾਈਮ ਸ਼ੁਰੂ ਹੋਇਆ ਉਦੋਂ ਤੋਂ ਪਤਾ ਨਹੀਂ, ਉਦੋਂ ਪਹਿਲਾਂ ਤਾਂ ਨਹੀਂ ਏਡਾ।
1: ਮੈਂ ਤਾਂ ਹੀ ਨਾ ਜਿਹੜੀ ਆਪਣੀ ਸਵੇਰੇ ਜਦੋਂ ਗੱਲ ਹੋਈ ਸੀ ਆਪਣੇ, ਮੈਂ ਤੁਹਾਨੂੰ ਇੱਕ ਚੀਜ਼ ਕਹੀ ਸੀ, ਉਹ ਤਾਂ ਹੀ ਮੈਂ ਕਹੀ ਤੁਹਾਨੂੰ। ਆਸਟ੍ਰੇਲੀਆ ਹਾਰ ਹੀ ਰਿਹਾ ਕਿ ਸੋਫਟ ਰਿਹਾ? ਭਾਜੀ ਅੱਜ ਦੀ ਆਪਾਂ ਇੰਟਰਵਿਊ ਕਰ ਰਹੇ ਹਾਂ ਭਾਜੀ, ਇਹ ਮੋਸਟਲੀ ਇਹ ਦਿਖਾਓ ਕਿ ਪਿਛਲੇ 16 ਸਾਲ ਦੇ ਵਿੱਚ ਲੇਖਾ ਜੋਖਾ ਕੀ ਸੀ ਆਸਟ੍ਰੇਲੀਅਨ ਮਾਈਗ੍ਰੈਂਟਸ ਨੂੰ ਲੈ ਕੇ ਅਲੱਗ ਅਲੱਗ ਸਰਕਾਰ ਦਾ, ਚਾਹੇ ਉਹ ਲੇਬਰ ਸੀ ਚਾਹੇ ਲਿਬਰਲ ਸੀ ਭਾਜੀ।
0: ਨਾਈਸ, ਠੀਕ ਹੈ।
1: ਹੁਣ ਭਾਈ ਆਪਾਂ ਜੇ ਸਟਾਰਟ ਕਰਨ ਦਾ ਤਾਂ ਮੇਰੇ ਸਮੇਂ ਆਪਾਂ 2010 ਤੋਂ ਸਟਾਰਟ ਕਰਦੇ ਹਾਂ, ਜੋ ਕਿ ਵੀ ਇੱਕ ਵੀ ਇਹ ਜਿਵੇਂ ਕਹਿੰਦੇ ਜੇ ਪਿਕਚਰ ਜਦੋਂ ਕਹਾਣੀ ਸਟਾਰਟ ਹੁੰਦੀ ਆ ਤਾਂ ਪਹਿਲਾਂ ਪ੍ਰੈਜ਼ੈਂਟ ਦਿਖਾ ਕੇ ਜੋ ਥੋਨੇ ਗੀਤਾ ਉਦੋਂ ਫਿਰ ਬੈਕ ਸਟਾਰਟ ਹੁੰਦਾ ਕਿ ਪਹਿਲਾਂ ਕੀ ਕੀ ਹੋਇਆ ਮਾਈਗ੍ਰੇਸ਼ਨ ਓਕੂਪੇਸ਼ਨ ਇਨ ਡਿਮਾਂਡ ਲਿਸਟ
0: ਓਕੇ
1: ਭਾਜੀ ਉਹਨੂੰ ਐਬੋਲਿਸ਼ ਕੀਤਾ
0: ਓਕੇ
1: ਤਾਂ ਹੁਣ ਭਾਜੀ ਉਦੋਂ ਕੀ ਸੀਗਾ ਜਦੋਂ ਉਸ ਤੋਂ ਪਹਿਲਾਂ ਕੀ ਹੁੰਦਾ ਸੀਗਾ ਸਪਲਾਈ ਡਰੀਵਨ ਸਿਸਟਮ ਸੀਗਾ
0: ਓਕੇ
1: ਜਿੰਨੇ ਬੰਦੇ ਆਏ ਸਾਰੇ ਚਲੋ ਉਹਨੂੰ ਚੇਂਜ ਕਰਕੇ ਇਹਨਾਂ ਕਹਿੰਦਾ ਡਿਮਾਂਡ ਡਰੀਵਨ ਜਿਹਦੀ ਲੋੜ ਆ ਉਹਨੂੰ ਅਸੀਂ ਪ੍ਰਾਇਓਰਟੀ ਦੇਵਾਂਗੇ
0: ਓਕੇ
1: ਠੀਕ ਹੈ ਇਹ ਭਾਜੀ ਮੇਜਰ ਚੇਂਜ ਕੀਤਾ ਉਸ ਟਾਈਮ ਤੇ ਉਦੋਂ ਭਾਜੀ ਇੱਕ ਨਵੀਂ ਚੀਜ਼ ਇੰਟਰੋਡਿਊਸ ਕੀਤੀ ਇਹਨਾਂ ਨੇ 1 ਜੁਲਾਈ ਤੋਂ ਯਾਨੀ ਕਿ ਅਗਲੇ ਫਾਈਨੈਂਸ਼ੀਅਲ ਈਅਰ ਤੋਂ ਇਹ 2010 ਦੇ ਵਿੱਚ ਐਸਓ ਲਿਸਟ ਸਕਿਲਡ ਓਕੂਪੇਸ਼ਨ ਲਿਸਟ ਦੇ ਜਿਹੜੇ ਮਾਈਗ੍ਰੈਂਟ ਦੀ ਲੋੜ ਹੈਗੀ ਆਸਟ੍ਰੇਲੀਆ ਨੂੰ ਸਿਰਫ ਉਹਨੂੰ ਹੀ ਪ੍ਰਾਇਓਰਟੀ ਦੇਣਗੇ
0: ਓਕੇ
1: ਠੀਕ ਹੈ ਜੀ ਹੁਣ ਭਾਜੀ ਉਸ ਟਾਈਮ ਤੇ ਫਿਰ ਤੁਹਾਡੇ ਮੁਤਾਬਿਕ ਜੇ ਆਪਾਂ ਗੱਲ ਕਰ ਠੀਕ ਹੈ ਭਾਜੀ ਇਹਨੇ ਇਹ ਐਸਓ ਲਿਸਟ ਕਰਤੀ ਉਦੋਂ ਕਿੰਨੇ ਬੰਦੇ ਪੱਕੇ ਕਰਦੇ ਸੀ ਪਰਮਨੈਂਟ ਇਹ ਉਦੋਂ ਪਲੇਸ ਕਿੰਨੀਆਂ ਸੀਗੀਆਂ
0: ਟੋਟਲ ਇਨਟੇਕ
1: ਹਾਂ ਜੀ 2010-11 ਦੇ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਸੀਗਾ ਉਹ 1,60,000 ਤੋਂ ਵੱਧ ਸੀਗਾ ਥੋੜਾ ਬਹੁਤ ਮੈਨੂੰ ਐਗਜ਼ੈਕਟ ਨੰਬਰ ਨਹੀਂ ਮੇਰੇ ਧਿਆਨ ਚ ਆ ਗਏ
0: ਓਕੇ
1: ਜੀ ਮੈਂ ਰਿਸਰਚ ਕੀਤੀ 1,70,000 ਤੋਂ ਘੱਟ 1,60,000 ਤੋਂ ਵੱਧ
0: ਓਕੇ
1: ਤਾਂ ਕਿੰਨੇ ਕੁ ਬੰਦੇ ਇਹਨਾਂ ਨੇ ਪੱਕੇ ਕਰਨੇ ਸੀਗੇ
0: ਠੀਕ ਹੈ
1: ਤਾਂ ਬਟ ਹੁਣ ਇਹਦੇ ਵਿੱਚ ਕੀ ਸੀ ਇਹਦੇ ਵਿੱਚ ਜਿਹੜੇ ਸਕਿੱਲ ਸਿਲੈਕਟ ਸੀਗੇ ਜਿਹੜੇ ਬੰਦੇ ਸਕਿੱਲ ਸਟ੍ਰੀਮ ਆ ਸੀ 1,13,000 ਬੰਦੇ ਵਿੱਚ ਇੰਕਲੂਡ ਸੀ ਇਹ ਚ ਸਭ ਤੋਂ ਪਹਿਲਾਂ ਸੀਗੇ ਉਹਦੇ ਵਿੱਚ 400 ਦੇ ਕਰੀਬ ਓਕੂਪੇਸ਼ਨ ਸੀਗੇ
0: ਓਕੇ
1: ਠੀਕ ਹੈ ਜੀ ਉਹਨੂੰ ਘਟਾ ਕੇ 183 ਤੇ ਲਿਆ ਇਹ ਉਹ ਉਸ ਟਾਈਮ ਇਸ ਅ ਵੈਰੀ ਮੇਜਰ ਯਾਨੀ ਕਿ ਇਹ ਉਹ ਟਾਈਮ ਸੀ ਜਦੋਂ ਮੇਰਾ ਸਟੂਡੈਂਟ ਦਾ ਫੀਲਡ ਸੀ
0: ਅੱਛਾ ਇੰਡੀਆ ਓਕੇ ਨਾਈਸ ਤੁਸੀਂ ਬਦਲਾ ਹੀ ਲਿਆ ਇੱਕ ਤਰੀਕੇ ਦੇ ਨਾਲ ਆਸਟ੍ਰੇਲੀਆ ਸਰਕਾਰ ਤੋਂ ਊਧਮ ਸਿੰਘ ਵਾਲਾ ਕੰਮ ਕੀਤਾ ਤੁਸੀਂ
1: ਉਦੋਂ ਭਾਜੀ ਕੀ ਹੋਇਆ ਇਹਨਾਂ ਨੇ ਭਾਜੀ ਕੀ ਕੀਤਾ ਇਹਨਾਂ ਨੇ 181 ਓਕੂਪੇਸ਼ਨ ਰੱਖ ਕੇ ਜਿਹੜੇ ਮੇਜਰ ਓਕੂਪੇਸ਼ਨ ਸੀਗੇ ਜਿਹੜੇ ਬੰਦੇ ਕਰਦੇ ਸੀ ਕੁੱਕ ਹੇਅਰ ਡਰੈਸਰ ਉਹ ਸਾਰੇ ਇਹਨਾਂ ਨੂੰ ਐਸਓ ਲਿਸਟ ਚੋਂ ਕੱਢਤੇ
0: ਓਕੇ
1: ਠੀਕ ਹੈ ਜੀ ਤੇ ਕਿਉਂਕਿ ਇਹਦੇ ਵਿੱਚ ਭਾਜੀ ਇਹਨਾਂ ਨੇ ਕੀ ਕੀਤਾ ਸੋਰੀ ਜਿਹੜੇ ਵੀ ਸਕਿੱਲਡ ਪਾਸਵੇ ਸੀ ਨਾ ਉਹ ਚੋਂ ਵਿੱਚੋਂ ਕੱਢਤੇ ਇਹਨਾਂ ਨੇ ਕਿ ਵੀ ਇਹ ਬੰਦੇ ਸਿੱਧੀ ਪੀਆਰ ਨਹੀਂ ਪਾ ਸਕਣਗੇ
0: ਬਹੁਤ ਬਹੁਤ ਜ਼ਿਆਦਾ ਉਸ ਵੇਲੇ ਮਾਹੌਲ ਖਰਾਬ ਹੋ ਗਿਆ ਸੀ ਕਿਉਂਕਿ ਜ਼ਿਆਦਾਤਰ ਇੰਡੀਅਨ ਕਮਿਊਨਿਟੀ ਚੋਂ ਇਹਦੇ 'ਚ ਸੀ ਹੇਅਰ ਡਰੈਸਿੰਗ 'ਚ ਸੀ ਕੁੱਕਰੀ 'ਚ ਸੀ ਪੈਟਿਸਰੀ 'ਚ ਸੀ ਇਹਨਾਂ ਕੋਰਸਿਸ 'ਚ ਸੀ
1: ਨਿਕਲ ਗਿਆ ਜੋ 2011-12 ਚ ਕੀ ਕੀਤਾ ਇਹਨਾਂ ਨੇ ਇੱਕ ਸਾਲ ਪੂਰਾ ਉਹ ਕਰਤਾ ਮਾਈਗ੍ਰੇਟ ਇਹਨੇ ਪਲੇਸ ਕਰਤੀ 2011-12 ਚ ਭਾਜੀ ਇਹ ਲੈ ਕੇ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੁਆਇੰਟ ਟੈਸਟ
0: ਅੱਛਾ ਇਹ ਜਿਹੜਾ ਹੁਣ ਚੱਲ ਰਿਹਾ ਹੈਗਾ
1: ਹਾਂ ਜਿਹੜਾ ਹੁਣ ਤੱਕ ਚੱਲ ਰਿਹਾ ਜਿਹਨੂੰ ਚੇਂਜ ਕਰਨ ਨੂੰ ਕਹਿੰਦੇ ਹਾਂ
0: ਅੱਛਾ ਠੀਕ ਹੈ 2011 ਦੇ ਵਿੱਚ ਆਇਆ ਹੈ ਠੀਕ ਹੋ ਗਿਆ
1: ਤਾਂ ਭਾਜੀ ਇਹ ਯਾਨੀ ਕਿ ਇਹਨਾਂ ਨੇ ਇੱਕ ਇਹਦੇ ਵਿੱਚ ਕੀ ਕੀਤਾ ਇਹਨਾਂ ਨੇ ਇਹ ਲੈ ਕੇ ਆਏ ਇੰਗਲਿਸ਼ ਲੈਂਗੁਏਜ ਐਬਿਲਿਟੀ ਟੈਸਟ ਕਿੰਨੇ ਪੁਆਇੰਟ ਹੋਣਗੇ ਆਸਟ੍ਰੇਲੀਅਨ ਓਵਰਸੀਜ਼ ਸਕਿੱਲਡ ਇੰਪਲਾਇਮੈਂਟ ਹਾਇਰ ਲੈਵਲ ਕੁਆਲੀਫਿਕੇਸ਼ਨ ਏ ਜਿਹੜੀ ਅੱਜ ਗੱਲ ਕਰ ਰਹੇ ਹਾਂ ਆਪਾਂ ਜਿਹੜੀ ਅੱਗੇ ਭਾਜੀ ਇਹਨਾਂ ਪੁਆਇੰਟ ਸਿਸਟਮ ਚੇਂਜ ਕਰਨਾ ਇਹ 15 ਬਾਅਦ ਚੇਂਜ ਕਰ ਰਹੇ ਨੇ ਇਹ ਤਾਂ ਹੋਣਾ ਹੀ ਸੀਗਾ ਇੰਪਲੀਮੈਂਟ ਕਰਤਾ
0: ਠੀਕ ਹੈ
1: ਇਹ ਚੀਜ਼ ਚੱਲੇਗੀ ਠੀਕ ਹੈ ਹੁਣ ਭਾਜੀ ਇਹ ਇਹ ਜੇ 5 ਸਾਲ ਤੱਕ ਐਂ ਚੱਲੀ ਗਿਆ 2013 14 15 ਦੇ ਵਿੱਚ ਦੇ ਆਰ ਫੋਲੋਇੰਗ ਥਿੰਗਸ ਤਾਂ ਇਸ ਤੋਂ ਬਾਅਦ ਜਿਹੜੀ ਚੀਜ਼ ਲੈ ਕੇ ਆਏ ਜਿਹੜੀ ਮੇਜਰ ਚੇਂਜ ਲੈ ਕੇ ਆਏ ਉਹ ਲੈ ਕੇ ਫਿਰ 2017 ਦੇ ਵਿੱਚ
0: ਓਕੇ 17 14 ਫਿਰ ਲਿਬਰਲ ਗਵਰਨਮੈਂਟ ਆ ਗਈ ਸੀਗੀ ਸਰ
1: ਬਿਲਕੁਲ ਕਿਉਂਕਿ ਭਾਜੀ ਉਹਨਾਂ ਨੇ ਇੱਕ ਚੀਜ਼ ਦੇਖੀ ਕਿ ਵੀ ਜਿਹੜੇ ਪਹਿਲਾਂ ਲੇਬਰ ਸਰਕਾਰ ਨੇ ਕੀਤਾ ਸੀਗਾ ਕਿਉਂਕਿ ਇਹਨਾਂ ਨੂੰ ਪਤਾ ਲੱਗਿਆ ਥੋੜੀ ਚੇਂਜ ਕਰਨੀ ਪੈਣੀ ਕਿ ਮਾਈਗ੍ਰੇਸ਼ਨ ਨੂੰ ਵੀ ਥੋੜਾ ਮੁੱਦਾ ਬਣਾਇਆ ਜਾਵੇ ਤਾਂ ਕਿ ਆਪਾਂ ਇਲੈਕਸ਼ਨ ਨੂੰ ਸਸਟੇਨ ਕਰ ਸਕੀਏ ਠੀਕ ਹੈ ਹੁਣ ਭਾਜੀ ਉਹਨਾਂ ਨੇ ਮੇਜਰ ਚੇਂਜ ਕੀ ਕੀਤੀ ਪਹਿਲਾਂ 457 ਦੇ ਜਿਹੜਾ 457 ਦਾ ਦੰਗਾ ਹੋਇਆ ਤਾਂ ਕਿ ਲੋਟ ਨਹੀਂ
0: ਆਉਂਦਾ ਹਾਂ ਇਹ ਪੀਟਰ ਡਟਨ ਸਾਹਿਬ ਲੈ ਕੇ ਆਏ ਸੀ ਇਸ ਕੇ
1: ਨਾ ਤਾਂ ਪੀਟਰ ਡਟਨ ਸਾਹਿਬ ਦਾ ਕੁਝ ਬਣਿਆ ਨਾ 457 ਦਾ ਬਣਿਆ
0: ਨਾ 457 ਦਾ ਕੁਝ ਬਣਿਆ ਹਾਂ ਦੋਏ ਕਹਾਣੀਆਂ ਅਧੂਰੀਆਂ ਰਹਿ ਗਈਆਂ
1: ਬਸ ਇਹੀ ਆ
0: ਓਕੇ ਅੱਛਾ 457 ਆ ਗਿਆ ਸੀਗਾ ਉਦੋਂ 2017 ਚ ਠੀਕ ਹੋ ਗਿਆ ਫਿਰ 457 ਦੀ ਇੱਕ ਤਰੀਕੇ ਦੇ ਨਾਲ ਸੁਸਾਈਡਲ ਡੈਥ ਹੋਈ ਤੇ ਫਿਰ ਤਾਂ ਕਰਕੇ ਫਿਰ ਆਹ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਚੱਲ ਰਿਹਾ ਹੈਗਾ ਇੰਪਲੋਇਡ ਸਪੌਂਸਰਡ ਵੀਜ਼ਾ 482
1: ਭਾਜੀ ਜਦੋਂ ਇਹਨਾਂ ਨੇ ਕੀਤਾ ਜਦੋਂ ਇਹ 2017 ਦੇ 457 ਨੂੰ ਚੇਂਜ ਕਰਕੇ ਇਹਨਾਂ ਨੇ 482 ਕੀਤਾ ਜਿਹੜਾ ਪੁਰਾਣੇ ਵੀਜ਼ਾ ਚੱਲ ਰਿਹਾ ਸੀਗਾ
0: ਹਾਂਜੀ ਹਾਂਜੀ
1: ਇਹਨਾਂ ਨੇ 2018 ਦੇ ਵਿੱਚ ਕੀਤਾ ਤੇ ਨਵਾਂ ਲੈ ਕੇ ਆਏ 482 TSS
0: ਹਾਂ ਬਿਲਕੁਲ ਠੀਕ ਹੈ ਬਿਲਕੁਲ ਹਾਂਜੀ ਠੀਕ ਹੈ
1: ਟੈਂਪਰੇਰੀ ਸਕਿੱਲ ਸ਼ੋਰਟੇਜ
0: ਟੈਂਪਰੇਰੀ
1: ਜਿਹੜੇ ਬੰਦੇ ਸਕਿੱਲ ਸ਼ੋਰਟੇਜ ਬੰਦੇ ਨੇ ਉਹਨਾਂ ਨੂੰ 482 ਪਾਓ ਤੇ ਆਪਣਾ PR ਪੈਸੇ 16 ਵਗੈਰਾ ਪੈਸੇ ਚੂਜ਼ ਕਰ ਲਓ
0: ਹਾਂਜੀ ਹਾਂਜੀ 457 ਦੇ ਨਾਲ ਇੱਕ ਹੋਰ ਵੀ ਲਿਆਂਦਾ ਸੀ ਇਹਨਾਂ ਨੇ ਉਹ RMS ਸੀਗਾ ਸ਼ਾਇਦ ਰੀਜਨਲ ਮਾਈਗ੍ਰੇਸ਼ਨ ਵਾਲਾ
1: RSMS
0: RSMS ਰੀਜਨ ਚ ਜਾਓ
1: ਤੇ ਭਾਈ ਉਹਨੂੰ ਨੇ 484 ਚ ਕਰਤਾ ਨਹੀਂ
0: ਹਾਂ ਓਕੇ ਓਕੇ ਓਕੇ ਓਕੇ ਰੀਜਨਲ ਵਾਲੀ ਥੋੜੀ ਜੀ ਉਦੋਂ ਤੋਂ ਹੀ ਮੇਰੇ ਖਿਆਲ ਦੇ ਨਾਲ 18-19 ਤੋਂ ਹੀ ਇਹਨਾਂ ਦਾ ਹੋਇਆ ਸੀਗਾ ਜਦੋਂ ਸਕੌਟ ਮੋਰਿਸਨ ਬਣ ਗਏ ਸੀ ਪ੍ਰਾਈਮ ਮਿਨਿਸਟਰ ਕੇ ਰੀਜਨਲ ਚ ਜਾਓ ਜੀ ਰੀਜਨਲ ਚ ਜਾਓ ਜੀ
1: ਬਿਲਕੁਲ ਭਾਜੀ ਭਾਈ ਉਹਦੀ ਜਿਹੜੇ ਤੁਸੀਂ 60-65 ਵੀ ਉਦੋਂ ਕੀਤੇ ਸੀਗੇ ਉਹ 33 ਵਾਲਾ ਪਾਸ ਵਾਲਾ ਬੰਦ ਕਰਤਾ ਇਹਨਾਂ ਨੇ
0: ਬੰਦ ਕਰਤਾ
1: ਕਹਿੰਦੇ 65 ਲੈ ਕੇ ਆਉਂਗੇ ਜਿਹੜੀ ਥੋੜੀ ਰੀਜਨਲ ਮਾਈਗ੍ਰੇਸ਼ਨ ਆ ਇਹਨਾਂ ਨੇ 2019 ਦੇ ਵਿੱਚ ਇਹਨਾਂ ਨੇ ਪਰਟੀਕੁਲਰ ਦੇਖਿਆ ਕਿ ਅਸੀਂ ਜਿਹੜੇ ਸਾਡੇ ਪਿੰਡਾਂ ਵਾਲੇ ਨੇ ਕਹਿੰਦੇ ਜੇ ਚੰਡੀਗੜ੍ਹ ਢਹਿਜੂ ਤਾਂ ਪਿੰਡਾਂ ਵਰਗੇ ਤਾਂ ਢਹਿਜੂ ਤਾਂ ਉਹਨੂੰ ਫਿਲ ਕੀਤਾ
0: ਹਾਂ ਇਹਨਾਂ ਨੇ ਉਹਨੂੰ ਚੰਡੀਗੜ੍ਹ ਬਣਾਉਣ ਲੱਗੇ ਹੋਏ ਸੀਗੇ ਵੀ ਪਿੰਡਾਂ ਨੂੰ ਬਣਾ ਦੋ
1: ਗੱਲ ਕੀਤੀ ਸੀ ਕਿ ਵੀ ਮਾਈਗ੍ਰੇਸ਼ਨ ਕਿੰਨੀ ਹੋਊਗੀ ਮਾਈਗ੍ਰੇਸ਼ਨ ਪ੍ਰੋਗਰਾਮ ਇਹਨਾਂ ਨੇ ਜਿਹੜੀ ਘਟਾਈ 1,90,000 ਤੋਂ 1,60,000 ਉਸੇ ਸਾਲ ਚ ਕੀਤੀ ਸੀਗੀ 2019 ਚ
0: ਹਾਂ ਰਾਈਟ ਰਾਈਟ ਠੀਕ ਹੈ
1: ਤੇ ਇਹਦੇ ਨਾਲ ਭਾਜੀ ਇਹਨੇ 2 ਨਵੇਂ ਵੀਜ਼ਾ ਸਬ ਕਲਾਸ ਇੰਟਰੋਡਿਊਸ ਕੀਤੇ ਸੀਗੇ
0: ਓਕੇ
1: ਪਹਿਲਾ 491 ਦੂਜਾ 494
0: ਅੱਛਾ ਉਦੋਂ ਆਏ ਸੀਗੇ
1: ਉਦੋਂ ਆਏ ਸੀ 2019 ਦੇ 7 ਸਾਲ ਹੋ ਗਏ ਭਾਜੀ ਇਹਨਾਂ ਨੂੰ ਆਉਣੇ ਹੋਏ
0: ਰਾਈਟ ਮੇਰੇ ਨਾ ਯਾਦ ਆ ਮੈਂ ਇੱਕ ਰੇਡੀਓ ਦੇ ਲਈ ਇੰਟਰਵਿਊ ਕਰਨ ਗਿਆ ਸੀ ਉਦੋਂ ਸਾਡੇ ਇੱਥੋਂ ਬੈਂਕਸਟਾਊਨ ਇਲਾਕਾ ਸਿਡਨੀ ਦਾ ਉੱਥੋਂ MP ਬਣ ਕੇ ਆਉਂਦੇ ਨੇ ਡੇਵਿਡ ਕੋਲਮੈਨ ਉਦੋਂ ਇਮੀਗ੍ਰੇਸ਼ਨ ਮਿਨਿਸਟਰ ਸੀ ਅਤੇ ਮੈਂ ਆਪਣੀ ਪੂਰੀ ਤਿਆਰੀ ਦੇ ਨਾਲ ਵੀ ਇਮੀਗ੍ਰੇਸ਼ਨ ਮਿਨਿਸਟਰ ਨੇ ਟਾਈਮ ਦਿੱਤਾ ਹੈਗਾ ਇੰਟਰਵਿਊ ਕਰਨੀ ਹੈ ਉਹਦੇ ਹੀ ਆਫਿਸ 'ਚ ਬੈਠ ਕੇ ਜਦੋਂ ਤੱਕ ਕੈਮਰੇ ਕੁਮਰੇ ਲਗਾ ਕੇ ਇੰਟਰਵਿਊ ਕੀਤੀ ਉਹ ਭਾਈ ਸਾਹਿਬ ਨੂੰ ਕੋਈ ਜਾਣਕਾਰੀ ਨਹੀਂ ਸੀ ਹੁੰਦੀ ਮਤਲਬ ਉਹਨਾਂ ਤੋਂ ਆਹ ਜਿੰਨੇ ਵੀ ਸਵਾਲ ਪੁੱਛੇ ਰੀਜਨਲ ਦੇ ਜਾਂ ਹੋਰ ਪਿਛਲੇ ਵੀਜ਼ਾ ਦੇ 457 ਦਾ ਉਹਨਾਂ ਦਿਨਾਂ ਦੇ ਵਿੱਚ ਘਸਮਾਨ ਪੈ ਚੁੱਕਿਆ ਸੀ ਬੁਰੀ ਤਰੀਕੇ ਦੇ ਨਾਲ ਉਹਦੇ ਸਵਾਲ ਪੁੱਛੇ ਤੇ ਨਹੀਂ ਉਦੋਂ ਮਤਲਬ ਆਹ ਜਿਹੜਾ ਇੱਕ ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਕਿ ਪਾਈਪ ਦੇ ਵਿੱਚ ਕਚਰਾ ਜੰਮਣਾ ਸ਼ੁਰੂ ਹੋ ਗਿਆ ਸੀ ਉਦੋਂ ਪੂਰੀ ਤਰ੍ਹਾਂ ਦੇ ਨਾਲ ਜੰਮ ਚੁੱਕਿਆ ਸੀ ਕਚਰਾ ਐਂ ਨਹੀਂ ਕਿ ਉਹ ਪਿਛਲਾ ਜਿਹੜਾ ਤੁਸੀਂ 2010 ਤੋਂ ਚੱਕ ਕੇ ਲਿਆਂਦਾ ਉਦੋਂ ਦਾ ਜੰਮਣਾ ਸ਼ੁਰੂ ਹੋਇਆ ਅਤੇ ਡੇਵਿਡ ਕੋਲਮੈਨ ਦੇ ਕੋਲ ਕੋਈ ਜਵਾਬ ਨਹੀਂ ਸੀਗਾ ਬਟ ਹੀ ਵਾਜ਼ ਅ ਫੇਲਡ ਇਮੀਗ੍ਰੇਸ਼ਨ ਮਿਨਿਸਟਰ ਆਸਟ੍ਰੇਲੀਆ ਦਾ
1: ਭਾਈ ਤੁਸੀਂ ਕਦੇ ਕੰਟੈਸਟ ਕੀਤਾ ਕਦੇ ਇਲੈਕਸ਼ਨ ਇਲੈਕਸ਼ਨ ਜਿੰਨੇ ਤੋਂ ਨੌਲੇਜ ਹੈ ਮੈਂ ਤਾਂ ਹੀ ਗੱਲ ਕਰ ਰਿਹਾ
0: ਨਹੀਂ ਆਪਾਂ ਪਹਿਲਾਂ ਅਰੁਣ ਬਾਂਸਲ ਜੀ ਪ੍ਰਾਈਮ ਮਿਨਿਸਟਰ ਬਣਨਗੇ ਫਿਰ ਉਹਨਾਂ ਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਵਿੱਚ ਨਾ, ਮੈਨੂੰ ਪਤਾ ਮੈਨੂੰ ਵੋਟ ਤਾਂ ਪਾਣੀ ਨਹੀਂ ਕਿਸੇ ਨੇ, ਮੈਨੂੰ ਸੈਨੇਟ ਸੂਨਰ ਦੀ ਦੇ ਦਿਓ ਕਿਤੋਂ ਇੱਥੋਂ ਟਿਕਟ, ਤੇ ਮੈਂ ਸੈਨੇਟਰ ਬਣ ਜਾਊਂਗਾ। ਹਾਂ, ਪੌਲਿਨ ਹੈਨਸਨ ਦੀ ਤਰ੍ਹਾਂ ਮੈਂ ਵੀ ਸੈਨੇਟਰ ਬਣੂੰਗਾ।
1: ਗੱਲਾਂ ਦੇ ਤੁਸੀਂ ਪੂਰੇ ਧਨੀ ਦੀ ਗੱਲਾਂ ਦੇ ਕਿਤੇ ਹਾਜ਼ਰ ਜਵਾਬ ਤੁਸੀਂ ਪੂਰੇ ਹੋ, ਮੈਨੂੰ ਪਤਾ, ਮੈਂ ਸਵੇਰ ਨੂੰ ਗੱਲ ਕਹੀ ਸੀ, ਮਿੱਠਾ ਗਿਆ ਠੱਪਾ ਮਰਾਉਣਾ ਸੀ, ਦੱਸੋ ਤੁਸੀਂ ਖੁਦ ਹੀ ਕਹਿ ਦਿਓ।
0: ਨਹੀਂ ਠੀਕ ਹੈ, ਅੱਛਾ 491494 ਤਾਂ ਆਏ ਭਾਅ ਜੀ, ਪਰ ਉਹ ਤੋਂ ਬਾਅਦ ਫਿਰ ਇੱਕ ਐਸੀ ਘਟਨਾ ਘਟੀ ਜਿਹੜੀ ਸਿਰਫ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ 'ਚ ਨਹੀਂ, ਦੁਨੀਆ ਭਰ ਦੇ ਵਿੱਚ ਹੋਇਆ। 2019 ਦੀ ਦਸੰਬਰ ਦੇ ਵਿੱਚ ਇੱਕ ਵਾਇਰਸ ਆਇਆ ਜਿਹਨੂੰ COVID-19 ਕਿਹਾ ਗਿਆ, ਅਤੇ ਉਹਨੇ ਫਿਰ 2020 ਤੋਂ ਬਾਅਦ ਤਾਂ ਫਿਰ ਜਿਵੇਂ ਪੂਰੀ ਦੁਨੀਆ ਹੀ ਠੱਪ ਹੋ ਗਈ ਸੀਗੀ, ਫਿਰ COVID-19 ਦੇ ਇੰਪੈਕਟ ਜਿਹੜੇ ਸੀਗੇ ਉਹ ਆਸਟ੍ਰੇਲੀਆ ਨੂੰ ਦਿਖਣ ਲੱਗੇ ਸੀ। ਔਰ ਮੇਰੇ ਚੰਗੀ ਤਰ੍ਹਾਂ ਦਾ ਕੀ ਹੁੰਦਾ, ਇਹ ਤਾਂ ਰੀਸੈਂਟ ਮੈਮਰੀ 'ਚ ਹੈ, ਇਹੀ ਮਾਈਗ੍ਰੈਂਟਸ ਜਿਹੜੇ ਅੱਜ ਦੀ ਤਰੀਕ 'ਚ ਰੜਕ ਰਹੇ ਨੇ, ਜਿਹੜੇ ਹਾਊਸਿੰਗ ਕ੍ਰਾਈਸਿਸ ਨੇ, ਉਦੋਂ ਤਾਂ ਇਹਨਾਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਕੋਈ ਨਹੀਂ, ਖੁੱਲ੍ਹਾ ਕੰਮ ਕਰੋ, ਤੁਸੀਂ 20 ਛੱਡੋ, ਤੁਸੀਂ 30 ਛੱਡੋ, ਕਿੰਨਾ ਕਰਨਾ ਹੈ ਕੰਮ, 40 ਕਰਨਾ, 50 ਕਰਨਾ, ਕਰੋ ਯਾਰ, ਖੁੱਲ੍ਹ ਕੇ ਕਰੋ ਕੰਮ, ਕਿਹੜੀ ਗੱਲ ਹੈ। ਇਹ ਕੀ ਹੋ ਗਿਆ ਫਿਰ COVID-19 'ਚ, ਉਦੋਂ ਮਾਈਗ੍ਰੇਸ਼ਨ ਸਿਸਟਮ ਕਿਵੇਂ ਇੰਪੋਰਟੈਂਟ ਹੋ ਗਿਆ ਦੇਸ਼ ਦੇ ਲਈ?
1: ਬਿਲਕੁਲ ਭਾਈ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਨਾ, ਜਿਹੜੇ ਕੋਵਿਡ ਟਾਈਮ ਦਾ ਦੌਰਾਨ, ਜਦੋਂ ਮੈਂ ਤਾਂ ਪਹਿਲਾਂ ਵੀ ਕਹਿੰਦਾ, ਮੈਂ 40 ਸਾਲ ਦਾ ਹੋ ਗਿਆ, ਜੇ 3 ਸਾਲ ਕੋਵਿਡ ਟਾਈਮ ਦੇ ਪਹਿਲਾਂ ਮਾਈਨਸ ਕਰਨੇ ਚਾਹੀਦੇ ਨੇ ਕਿ 37 ਸਾਲ ਦਾ ਕਹਿਣਾ ਚਾਹੀਦਾ ਹਰੇਕ ਬੰਦੇ ਨੂੰ।

0: ਜਿਹੜਾ ਅਸੀਂ ਭਾਈ ਤਾਪ ਹੰਢਾਇਆ ਨਾ ਕਿਸੇ ਨੇ ਹੰਢਾਇਆ,
1: ਕਿਸੇ ਨੇ ਨਹੀਂ ਹੰਢਾਇਆ। ਅੱਛਾ
0: ਉਦੋਂ ਭਾਜੀ ਕੀ ਹੋਇਆ ਭਾਜੀ, ਕੋਵਿਡ ਨੇ ਭਾਜੀ ਪੂਰੀ ਦੁਨੀਆਂ ਚ ਇਫੈਕਟ ਕੀਤਾ, ਕਿਉਂਕਿ ਜਿਹੜੇ ਮਾਈਗ੍ਰੇਸ਼ਨਾਂ ਖੜ ਗਈਆਂ ਸੀਗੀਆਂ, ਟੈਂਪਰੇਰੀ ਅਰਾਈਵਲ ਸੀ ਭਾਈ, ਸਾਰੇ ਕੋਲੈਪਸ ਹੋ ਗਏ। ਅਗਲੀ ਵਾਰ ਸਰਕਾਰ ਦਿੱਕਤ ਇਹਨਾਂ ਨੂੰ ਆਈ ਸੀ ਉਸ ਚੀਜ਼ ਦੀ,
1: ਉਦੋਂ ਬਾਅਦ ਆਈ ਹੋ ਨੀ ਸਰਕਾਰ ਉਹਨਾਂ ਦੀ ਫਿਰ ਸਕਾਉਟ ਮਾਰੇ ਸਨ।
0: ਬਿਲਕੁਲ, ਕਿਉਂਕਿ ਭਾਜੀ ਐਸੀ ਸਟੇਟਮੈਂਟ ਦੇਣੀ ਭਾਈ ਜਿਹੜੀ ਜਿਹਦੀ ਬੁਨਿਆਦ ਜਿਹਦੀ ਫਾਊਂਡੇਸ਼ਨ ਹੀ ਮਾਈਗ੍ਰੈਂਟ ਦੇ ਸਿਰ ਦੇ ਉੱਤੇ ਹੋਵੇ, ਜਿਹਨਾਂ ਕੋਲ ਆਪਣੇ ਖੁਦ ਵਰਕਰ ਹੀ ਨਾ ਹੋਣ ਭਾਈ, ਦੇ ਕਾਰਨ ਕੀ ਪ੍ਰਾਈਮ ਮਿਨਿਸਟਰ ਵਰਗਾ ਬੰਦਾ ਹੈ ਜੀ ਸ਼ੇਮਰ ਦੇ ਚੰਗਾ ਲੱਗਦਾ।
1: ਬਿਲਕੁਲ ਬਿਲਕੁਲ,
0: ਬਿਲਕੁਲ ਹੁਣ ਭਾਈ ਉਹਦੇ ਵਿੱਚ ਸ਼ੋਰਟੇਜ ਭਾਜੀ ਬਹੁਤ ਜ਼ਿਆਦਾ ਹੋ ਗਈ। ਇਹ ਸ਼ੂਜ਼ਾਂ ਨੂੰ ਜ਼ਰੂਰ ਤੁਹਾਨੂੰ ਕਹਿਤਾ ਕਿ ਵੀ ਵਰਕਿੰਗ ਰੇਟ ਵਧਾ ਤੇ, ਉਹ ਕਹਿੰਦੇ ਕਿ ਵੀ ਸਭ ਕੁਛ ਭਾਜੀ ਹੋਇਆ ਉਦੋਂ, ਤਾਂ ਇਹਨੇ ਭਾਜੀ ਕੀ ਕੀਤਾ ਜਿਹੜਾ ਕੋਵਿਡ ਨੇ, ਕੀ ਹੋਇਆ ਜਿਹੜਾ ਇੱਕ ਗੈਪ ਪੈ ਗਿਆ, ਜਿਹੜਾ ਇੱਕ ਖੱਡਾ ਪੈ ਗਿਆ ਮਾਈਗ੍ਰੇਸ਼ਨ ਦੇ ਪਲਾਨ ਦੇ ਵਿੱਚ, ਉਹਨੂੰ ਭਰਨ ਵਾਸਤੇ 2022-23 ਜਦੋਂ ਖੁੱਲਿਆ, ਇਹਨਾਂ ਨੇ ਦੁਬਾਰਾ 1,95,000 ਕਰਤੀ ਮਾਈਗ੍ਰੇਸ਼ਨ ਪੋਸਟ।
1: ਰਾਈਟ ਇਕਦਮ ਚੱਕ ਤੇ 1,95,000 ਬੱਲੇ ਬੱਲੇ,
0: ਪਹਿਲਾਂ 1,90,000 ਤੋਂ 1,60,000 ਲੈ ਗਿਆ, ਉਹਦੇ 7 ਤੋਂ 1,95,000 ਕਰਤੀ 2022-23 ਦੀ।
1: ਵੀ ਹੁਣ ਭਰੋ, ਹੁਣ ਵੱਧ ਤੋਂ ਵੱਧ ਭਰੋ ਮਾਈਗ੍ਰੈਂਟਸ।
0: ਭਾਜੀ ਯਕੀਨ ਮੰਨੀ ਤੁਸੀਂ, ਸੱਚੀ ਗੱਲ ਕਹਾਂ, ਦੈਟ ਵਾਸ ਦੀ ਬੈਸਟ ਟਾਈਮ, ਜਦੋਂ ਯਾਨੀ ਕਿ ਤੁਸੀਂ ਜਿਹਦਾ ਮਰਜ਼ੀ ਸੁਵਿਧਾ ਪਾ ਲਓ, ਚਾਹੇ ਕੋਈ 19 ਸਾਲ ਦਾ, ਚਾਹੇ ਕੋਈ 60 ਸਾਲ ਦਾ, ਸਾਰੇ ਗ੍ਰਾਂਟ।
1: ਪਰ ਅੱਜ ਦੀ ਤਰੀਕ ਚ ਇਮੀਗ੍ਰੇਸ਼ਨ ਮਿਨਿਸਟਰ ਇਹੀ ਟੋਨੀ ਬਰਕ ਕਹਿ ਰਹੇ ਨੇ ਕਿ ਵੀਜ਼ਾ ਹੋਪਿੰਗ ਨਾਟ ਗੁੱਡ, ਤੁਸੀਂ ਐਂ ਟਾਈਮ ਟਪਾ ਰਹੇ ਹੋ। ਉਦੋਂ ਤਾਂ ਕੋਵਿਡ ਵਰਗਾ ਵੀਜ਼ਾ ਇੱਕ ਦੇਤਾ ਸੀਗਾ, ਮਤਲਬ ਕਦੇ ਸੁਣਿਆ ਦੁਨੀਆਂ ਦੇ ਵਿੱਚ ਪਲੇਗ ਵੀ ਫੈਲੀ ਹੈ, ਕਦੇ ਪਲੇਗ ਦਾ ਵੀਜ਼ਾ ਨਹੀਂ ਅਮਰੀਕਾ ਨੇ ਦਿੱਤਾ, ਯੂਰਪ ਨੇ ਦਿੱਤਾ ਹੈਗਾ, ਚਿਕਨਗੁਨੀਆ ਹੋ ਗਿਆ, ਇਬੋਲਾ ਹੋ ਗਿਆ, ਮੈਂ ਐਡੀਆਂ ਬਿਮਾਰੀਆਂ ਆਈਆਂ, ਪਰ ਕੋਵਿਡ ਨੇ ਇੱਕ ਵੀਜ਼ਾ ਹੀ ਕੱਢਤਾ ਨਵਾਂ ਆਸਟ੍ਰੇਲੀਆ ਨੇ, ਦੁਨੀਆਂ ਚ ਇਕਲੌਤਾ।
0: ਭਾਈ ਹੁਣ ਇਹੀ ਤਾਂ ਗੱਲ ਆ ਨਾ, ਹੁਣ ਭਾਈ ਇਹਦਾ ਮਤਲਬ ਇਹ ਆ ਕਿ ਵੀ ਤੁਸੀਂ ਇਹ ਜਿਹੜੀ ਜੀ ਕਹਿੰਦੇ ਨੇ, ਹੁਣ ਇਹ ਤਾਂ ਭਾਜੀ ਇਲੈਕਸ਼ਨ ਤੱਕ ਆ, 1-2 ਸਾਲ ਤੱਕ, ਜੇ ਸਵੇਰ ਦਾ ਭੁੱਲਿਆ ਹੋਇਆ, ਜੇ ਬੰਦਾ ਸ਼ਾਮ ਨੂੰ ਘਰੇ ਨੂੰ ਭੁੱਲਿਆ ਥੋੜੀ ਕਹਿੰਦੇ ਨੇ, ਜੇ ਬੰਦੇ ਨੇ ਕੋਈ ਕਹਿਤੀ ਇਹਦਾ ਮਤਲਬ ਥੋੜੀ ਕਿ ਪੱਕੇ ਹੋ ਗਏ, ਦੇਖੇ ਸਕ੍ਰੈਪ ਇਟ, ਇਹ ਤਾਂ ਪੁਰਾਣੀ ਵਿੱਚ ਸੀ। ਕਿਉਂਕਿ ਭਾਈ ਅੱਜ ਜਿਹੜਾ ਆਪਣੇ ਇੰਟਰਵਿਊ ਕਰਦਾ ਭਾਜੀ, ਮੇਨ ਮਕਸਦ ਕੀ ਸੀ, ਕਿਉਂਕਿ ਅੱਜ ਦਾ ਅਵੇਅਰਨੈਸ ਬਹੁਤ ਜਲਦੀ ਫੈਲ ਗਿਆ, ਅੱਗੇ ਇੱਕ ਨਿਊਜ਼ ਨੈਗੇਟਿਵ ਨਿਊਜ਼ ਬਹੁਤ ਜਲਦੀ ਸਪਰੈਡ ਹੋਏਗੀ ਐਸ ਕੰਪੇਅਰ ਟੂ ਪੋਜ਼ਿਟਿਵ ਨਿਊਜ਼।
1: ਹਾਂਜੀ ਹਾਂਜੀ।
0: ਹੁਣ ਭਾਜੀ ਇਹ ਜੀ ਕੀ ਹੋਇਆ, ਇਹਨਾਂ ਨੇ ਵਿਸ਼ਟ ਤੋਂ ਸਟੂਡ ਵੀਜ਼ਾ ਬੰਦ ਕੀਤੇ, ਉਦੋਂ ਬਾਅਦ ਕਾਫੀ ਚੀਜ਼ ਉਹਨਾਂ ਨੇ ਕੀਤੀਆਂ ਜਿਹੜੀ ਆਪਾਂ ਅੱਗੇ ਡਿਸਕਸ ਕਰ ਲਾਂਗੇ। ਭਾਈ ਜਿਹੜੀ ਚੀਜ਼ ਅੱਜ ਹੋਈ ਆ, ਇਹ 2 ਸਾਲ ਦਾ ਬੰਦ ਹੋ ਸਕਦੀ, 1 ਸਾਲ ਦਾ ਬੰਦ ਹੋ ਸਕਦੀ ਆ।
1: ਓਕੇ,
0: ਤਾਂ ਯਾਨੀ ਕਿ ਈਜ਼ੀ ਕਰ ਦੇਣਗੇ।
1: ਓਕੇ,
0: ਹੁਣ ਜਿਹੜਾ ਭਾਜੀ ਇਦੋਂ 2022-23 ਦੇ ਜੇ ਆਪਾਂ ਉਸ ਟਾਈਮ ਦੇ ਦੌਰਾਨ ਆ ਗਏ, ਤਾਂ ਉਦੋਂ ਇਹਨਾਂ ਨੇ ਇਨਕਰੀਜ਼ ਕਰਤੀ ਹੈ ਸਾਰੇ, ਇਹਨਾਂ ਨੇ ਆਪਣੇ ਰੀਜਨਲ ਸਟੇਟ ਨੋਮੀਨੇਸ਼ਨ, ਜਿਹੜੀ ਸਟੇਟ ਐਲੋਕੇਸ਼ਨ ਸੀ ਉਹ ਵੀ ਵਧਾਤੀਆਂ ਕਿ ਸੀਟਾਂ ਵੱਧ ਕਰੋ, ਇੰਜੀਨੀਅਰ ਨਰਸਾਂ ਨੂੰ ਅਦਰ ਸਕਿੱਲਡ ਵਰਕ ਕਰੋ। ਮੈਂ ਕਿਹਾ ਹਰੇਕ ਨੂੰ ਪੀਆਰ ਬਣਿਆ, ਗੱਫੇ ਬਣੇ ਇਹਨਾਂ ਨੇ, ਬਟ ਦਸੰਬਰ ਦੇ ਵਿੱਚ ਆ ਕੇ ਕੁਛ ਚੇਂਜ ਹੋ ਗਿਆ ਇਹਨਾਂ ਦਾ।
1: ਦਸੰਬਰ ਕਿਹੜੀ?
0: ਦਸੰਬਰ 23।
1: ਦਸੰਬਰ 23। ਓਕੇ
0: ਜੀ,
1: ਉਦੋਂ ਤੁਹਾਡੇ ਆਹ, ਫਿਰ ਕਹੋਗੇ ਮਾਇੰਡ ਕਰਦੇ ਹੋ, ਤੁਹਾਡੇ ਐਪਿੰਗ ਤੋਂ ਮਿਲ ਪਾਰਕ, ਤੁਹਾਡਾ ਜਿਹੜਾ ਵਿਕਟੋਰੀਆ ਦਾ ਇਲਾਕਾ, ਉੱਥੋਂ ਹੀ ਸੀਗੇ ਆਹ ਤੁਹਾਡੇ ਇਮੀਗ੍ਰੇਸ਼ਨ ਮਿਨਿਸਟਰ ਐਂਡਰਿਊ ਜਾਇਲਸ।
0: ਭਾਈ ਤਾਂ ਹੀ ਤਾਂ ਫਿਰ ਸਾਡੇ ਬੰਦਾ ਕਹਿੰਦਾ ਕਿ ਵੀ ਘਰ ਦਾ ਭੇਤੀ ਲੱਗਾ ਤਾਂ ਹੀ,
1: ਤੁਸੀਂ ਮੈਲਬਨ ਚ ਬੈਠ ਕੇ ਹੀ ਇਹ ਕੰਮ ਕਰਵਾਏ ਨੇ।
0: ਇਹੀ ਹੈ ਭਾਈ, ਇੱਕ ਨਾ ਭਾਈ ਇੱਕ ਹੋਰ ਬੜੀ ਸੋਹਣੀ ਗੱਲ ਸੀਗੀ, ਕਹਿੰਦੇ ਕਿ ਵੀ ਮੈਨੂੰ ਮੇਰੇ ਦੋਸਤਾਂ ਤੋਂ ਬਚਾਓ, ਕਹਿੰਦੇ ਦੁਸ਼ਮਣ ਤੋਂ ਬਚੀ ਹੋਇਆ।
1: ਆ ਕਿਆ ਬਾਤ ਹੈ, ਕਿਆ ਬਾਤ ਹੈ, ਦੁਸ਼ਮਣ ਦਾ ਤਾਂ ਪਤਾ ਹੈ ਵੀ ਕਿੱਥੋਂ ਵਾਰ ਕਰਨਾ, ਇਹ ਲੇਬਰ ਪਾਰਟੀ ਸਾਡੇ ਤੇ ਵਾਰ ਕਰਗੀ
0: ਬਸ ਸਾਡੇ ਗਵਾਂਢ ਚ। ਹੁਣ ਤਾਂ ਦੇਖੋ ਭਾਈ, ਦਸੰਬਰ 2023 ਚ 11 ਦਸੰਬਰ 2023 ਨੂੰ ਇੱਕ ਮਾਈਗ੍ਰੇਸ਼ਨ ਸਟ੍ਰੈਟਜੀ ਆਈ, ਜਿਹੜੀ ਆਪਾਂ ਸਟਾਰਟਿੰਗ ਦੇ ਗੱਲ ਕਰੀ ਸੀ।
1: ਓਕੇ,
0: ਉਹਨੇ ਕਿਹਾ, ਕਹਿੰਦੇ ਕਿ ਅਸੀਂ 8 ਮੇਜਰ ਐਕਸ਼ਨ ਲਵਾਂਗੇ ਸੀ।
1: ਓਕੇ,
0: ਜਿਹਦੇ ਵਿੱਚ ਤੁਸੀਂ ਟੈਂਪਰੇਰੀ ਸਕਿੱਲਡ ਮਾਈਗ੍ਰੇਸ਼ਨ ਨੂੰ ਇੰਪਰੂਵ ਕਰਾਂਗੇ, TTSM ਜਿਹੜੇ ਵੀ ਆਪਣੇ ਦੂਜੇ ਨੇ ਫੋਟੋ ਵਗੈਰਾ, ਇੰਪਲੋਇਸ ਕੌਂਸਲ ਜਿਹੜੇ ਪੈਸੇ ਹੋਰ ਥੋੜੀ ਸਟਰੈਂਥ ਕਰਾਂਗੇ, ਐਜੂਕੇਸ਼ਨ ਇੰਟੀਗ੍ਰੇਟਿਡ ਲੈ ਕੇ ਆਵਾਂਗੇ, ਮਾਈਗ੍ਰੇਸ਼ਨ ਪਲੈਨਿੰਗ ਥੋੜੀ ਜ਼ਿਆਦਾ ਵਧੀਆ ਕਰਾਂਗੇ, ਤੇ ਟੈਂਪਰ ਜਿਹੜੇ ਪਰਮਾਨੈਂਟ ਵੀਜ਼ਾ ਨੂੰ ਥੋੜਾ ਘਟਾਵਾਂਗੇ।
1: ਹਾਂ, ਇਹ ਮੇਰੇ ਯਾਦ ਹੈ ਸਪਤੰਬਰ ਕਨਵੈਨਸ਼ਨ ਹੋਈ ਸੀਗੀ ਇੱਥੇ ਆਪਣੇ ਸਿਡਨੀ ਦੇ ਵਿੱਚ, ਤੇ ਉਦੋਂ ਇਹ

0: ਕਹਿ ਰਹੇ ਸੀਗੇ ਪ੍ਰਾਈਮ ਮਿਨਿਸਟਰ ਸਾਹਿਬ ਕਿ ਇਮੀਗ੍ਰੇਸ਼ਨ ਦਾ ਚੱਕ ਦੇਣਾ, ਬੱਲੇ ਬੱਲੇ ਕਰਾ ਦੇਣੀ ਹੈ, ਉਦੋਂ ਬਾਅਦ ਤਾਂ ਉਲਟਾ ਹੀ ਹੋਇਆ ਕੰਮ ਇਹ ਇਹ ਜਿਹੜੇ ਦਸੰਬਰ ਦੇ ਵਾਅਦੇ ਨੇ।
1: ਤੁਹਾਨੂੰ ਪਤਾ ਹੋਏ ਹੈਗਾ ਭਾਜੀ, ਕਹਿੰਦੇ ਯਾਨੀ ਕਈ ਕਈ ਬੰਦੇ ਕਹਿੰਦੇ ਹਾਥੀ ਖਾਣ ਦੇ ਹੋਰ ਦਿਖਾਉਣ ਦੇ
0: ਹੋਰ ਕੁਛ ਹੋ ਗਏ। ਹਾਂ ਉਹੀ ਗੱਲ ਹੋਈ ਹੈ।
1: ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਸਟੂਨ ਜਿਹੜੇ ਆਉਂਦੇ ਸੀ ਉਹਨਾਂ ਨੂੰ ਅਸੀਂ ਜੀ ਟੀ ਦੇ ਜਗ੍ਹਾ ਤੇ ਜੈਨੂਇਨ ਸਟੂਨ ਕਰਤਾ।
0: ਹਾਂਜੀ ਹਾਂਜੀ,
1: ਸਾਨੂੰ ਜਿਹੜਾ ਇਹ ਹੋਊਗਾ ਕਿ ਵੀ ਸਾਨੂੰ ਜੈਨੂਇਨ ਸਟੂਨ ਦੇਖਣਾ ਚਾਹੀਦਾ ਕਿ ਬੰਦਾ ਜੈਨੂਇਨ ਸਟੂਨ ਹੈ ਕਿ ਨਹੀਂ ਹੈਗਾ।
0: ਇਹ ਬੜੀ ਡਿਸਕ੍ਰੀਟ ਪਾਵਰ ਹੈ, ਇਹਦੀ ਕੋਈ ਡੈਫੀਨੇਸ਼ਨ ਨਹੀਂ ਹੈ।
1: ਭਾਜੀ ਸੱਚੀ ਗੱਲ ਕਹਾਂ, ਜਿਵੇਂ ਪਰਸਨਲੀ ਮੇਰਾ ਵਿਊ ਇਹ ਹੈ ਕਿ ਇਟਸ ਅ ਰਬਿਸ਼ ਥਿੰਗ ਟੂ ਡੂ ਇਟ। ਤੁਸੀਂ ਕਿਸੇ ਬੰਦੇ ਲਿਖਾ ਕੇ ਲੈ ਰਹੇ ਹੋ ਕਿ ਵੀ ਮੈਂ ਪੜ੍ਹਾਈ ਕਰਕੇ ਵਾਪਸ ਆਊਂਗਾ, ਤੇ ਤੁਹਾਨੂੰ ਪਤਾ ਹੀ ਬੰਦਾ ਉਰੇ ਜਾਊਗਾ।
0: ਕਰੈਕਟ। ਇਨਫੈਕਟ ਟੋਨੀ ਬਰਕ ਆਪ ਕਹਿ ਰਹੇ ਨੇ ਕਿ ਜਿਹੜੇ ਸਟੂਡੈਂਟ ਵੀਜ਼ਾ 'ਤੇ ਆਉਂਦੇ ਨੇ, ਗ੍ਰੈਜੂਏਸ਼ਨ 'ਤੇ ਆਉਣ, ਇੱਥੇ ਪਰਮਾਨੈਂਟ ਹੋਣ ਅਤੇ ਇੱਥੋਂ ਦੇ ਸਿਸਟਮ 'ਚ ਅਸਿਮੀਲੇਟ ਹੋ ਜਾਣ, ਤੁਸੀਂ ਤਾਂ ਆਪ ਹੀ ਗੱਲ ਮੰਨ ਰਹੇ ਹੈਗੇ ਹੋ ਕਿ ਸਟੂਡੈਂਟ 'ਤੇ ਬੁਲਾ ਕੇ ਪਰਮਾਨੈਂਟ ਕਰਨੇ ਆ, ਅਤੇ ਫਿਰ ਲਿਖਵਾਉਣ ਦਾ ਕੀ ਫਾਇਦਾ, ਹਸਤਾਖਰ ਇਹ ਕਿਹੜਾ ਜਾਇਦਾਦ ਹੈ ਕੋਈ ਨਾਮ ਕਰਵਾ ਲੈਣੀ ਹੈ ਸਟੂਡੈਂਟ ਦੀ।
1: ਇਹੀ ਤਾਂ ਚੀਜ਼ ਹੈ ਭਾਈ, ਦੇ ਡੋਂਟ ਨੋ ਕਿ ਵਟ ਦੇ ਆਰ ਸੇਇੰਗ, ਵਟ ਦੇ ਆਰ ਡੂਇੰਗ ਇਟ, ਕਿਉਂਕਿ ਇਹਨਾਂ ਦੇ ਆਪ ਦੇ ਵਿੱਚ ਕਸਮਕਸ ਚੱਲ ਰਿਹਾ ਕੰਮ ਸਾਰਾ। ਕੋਈ ਮਿਸਟਰ ਕੁਛ ਕਹਿ ਰਿਹਾ, ਕੋਈ ਮਿਸਟਰ ਕੁਛ ਕਹਿ ਰਿਹਾ। ਹੁਣ ਭਾਈ ਇਹਨਾਂ ਨੇ ਉਸ ਟਾਈਮ ਦੇ ਵਿੱਚ ਇਹਨਾਂ ਨੇ ਕਹਿਤਾ ਕਿ ਠੀਕ ਹੈ ਅਸੀਂ ਸਟ੍ਰਿਕਟ ਕਰ ਰਹੇ ਹਾਂ, ਵੀਜ਼ਾ ਰਿਫਿਊਜ਼ ਕਰਨੇ ਸਟਾਰਟ ਕਰਤੇ ਇਹਨਾਂ ਨੇ।
0: ਬਿਲਕੁਲ ਠੀਕ ਹੈ।
1: ਫਿਰ ਇਹਨਾਂ ਜਿਹੜੀ ਮਾਈਗ੍ਰੇਸ਼ਨ ਸਟ੍ਰੈਟੇਜੀ ਸੀ ਨਾ ਭਾਜੀ,
0: ਹਾਂਜੀ,
1: ਉਹਨੂੰ ਅੱਗੇ ਇੱਕ ਵਰਡ ਯੂਜ਼ ਕੀਤਾ ਜਿਹੜਾ ਹੁਣ ਤੁਸੀਂ ਪੜ੍ਹਿਆ ਹੋਣਾ, ਵੀਜ਼ਾ ਹੋਪਿੰਗ, ਵੀਜ਼ਾ ਹੋਪਿੰਗ, ਵੀਜ਼ਾ ਹੋਪਿੰਗ।
0: ਕੱਲ ਵੀ ਬਹੁਤ ਵਰਤਿਆ ਇਹ ਵਰਡ
1: ਭਾਈ, ਇਹ 2024 ਦਾ ਵਰਤਿਆ ਜਾ ਰਿਹਾ। 1 July 2024 ਨੂੰ ਭਾਜੀ ਇਹਨਾਂ ਨੇ ਨਵੀਂ ਕੀਤੇ ਕਿ ਅਸੀਂ ਸਭ ਕੁਝ ਬੰਦ ਕਰ ਰਹੇ ਟੈਂਪਰੇਰੀ ਵੀਜ਼ਾ ਤੋਂ ਤੁਸੀਂ ਸ਼ੂਜ਼ ਲਾ ਪਾਉਂਦੇ ਸੀਗੇ ਆਨਸ਼ੋਰ।
0: ਅੱਛਾ ਹਾਂ, ਉਦੋਂ ਟੂਰਿਸਟ ਤੋਂ ਸਟੂਡੈਂਟ, ਬਿਲਕੁਲ ਠੀਕ ਹੈ, 24 ਹੋ ਗਿਆ, ਠੀਕ ਹੋ ਗਿਆ
1: ਭਾਜੀ। ਪਹਿਲਾਂ ਕੀ ਹੁੰਦਾ ਸੀ, ਟੂਰਿਸਟ ਸ਼ੂਜ਼ ਦਾ ਪਾ ਲਿਆ, ਸ਼ੂਜ਼ ਦਾ ਟੀਆਰ ਪਾ ਲਈ, ਟੀਆਰ ਦਾ ਫਿਰ ਸ਼ੂਜ਼ ਦਾ ਪਾ ਲਿਆ, ਫਿਰ ਅੱਗੇ ਚੱਲੂ ਗਿਆ। ਆਪਣੇ ਵਾਲੇ ਬੰਦਿਆਂ ਨੇ ਭਾਜੀ ਕੀ ਕੀਤਾ ਨਾ, ਇਹ ਇੰਸਟਾ, ਟਿਕਟੋਕ, ਫੇਸਬੁੱਕ ਤੇ ਜੋ ਕਈ ਬਾਬਾ ਜੀ ਬੈਠੇ ਉੱਥੇ ਵੀਡੀਓ ਪਾਈ ਗਏ ਕਿ ਵੀ ਅਸੀਂ ਐਂ ਕਰ ਦਿੰਦੇ ਹਾਂ, ਐਂ ਹੋ ਰਿਹਾ, ਉਹਦੇ ਬਾਅਦ ਕੀ ਆ ਗਈ ਸਾਰਾ ਕੁਛ ਉਹਨਾਂ ਨੂੰ ਪਤਾ ਲੱਗ ਗਿਆ ਡਿਪਾਰਟਮੈਂਟ ਨੂੰ। ਤਾਂ ਜਿਹੜੇ ਲੋਕ ਕਈ ਚੀਜ਼ਾਂ ਭਾਜੀ ਕਮਰੇ ਬੰਦ ਹੋਣ ਚਾਹੀਦੇ ਹੁੰਦੇ ਨੇ, ਕਹਿੰਦੇ ਚੀਜ਼ਾਂ ਹੋ ਰਹੀਆਂ ਨੇ।
0: ਹਾਂ ਠੀਕ ਹੈ,
1: ਹੋਪਿੰਗ ਨਹੀਂ ਕਰ ਸਕਦੇ ਉਸ ਟਾਈਮ ਦੇ ਵਿੱਚ, ਤੁਸੀਂ ਕਿੰਨੇ ਫਰਕ ਪੈ ਰਿਹਾ। ਹੁਣ ਇਹ ਭਾਜੀ ਹੋ ਗਿਆ ਸਟੂਡੈਂਟ ਵੀਜ਼ਾ ਹੋ ਗਿਆ, ਇਹਨਾਂ ਦੇ ਫਿਰ ਟੈਂਪਰੇਰੀ ਵੀਜ਼ਾ ਉੱਤੇ ਕੀਤੇ। ਹੁਣ ਜਿਹੜਾ ਇਦੋਂ ਬਾਅਦ ਜਿਹੜਾ ਮੇਜਰ ਚੇਂਜ ਕੀਤਾ 2024 ਦੇ ਵਿੱਚ, ਕਿਉਂਕਿ 2024 ਤੋਂ ਚੱਲੀ ਆ ਰਹੀ ਹੈ,
0: ਹਾਂਜੀ,
1: ਉਹਦੇ ਭਾਈ ਇਹਨਾਂ ਨੇ ਕੀ ਕੀਤਾ, 3 December 2024 ਨੇ ਇੱਕ ਮੇਜਰ ਸੈਟਬੈਕ ਇੱਕ ਹੋਰ ਲੱਗਿਆ, ਜਦੋਂ ਇਹਨਾਂ ਨੇ CSOL ਲਿਸਟ ਕੱਢੀ।
0: ਓਕੇ,
1: ਕੋਰ ਸਕਿੱਲ ਓਕੂਪੇਸ਼ਨ ਲਿਸਟ।
0: ਹਾਂ ਰਾਈਟ, ਠੀਕ ਹੈ,
1: ਠੀਕ ਹੈ ਭਾਜੀ।
0: ਭਾਜੀ ਇਹ ਕਿਵੇਂ ਡਿਫਰੈਂਟ ਸੀਗੀ ਉਹਦੇ ਨਾਲੋਂ
1: ਸਕਿੱਲ ਓਕੂਪੇਸ਼ਨ? ਭਾਈ ਇਹਨਾਂ ਨੇ ਕੀਤਾ, ਕਈ ਜਿਹੜੇ ਓਕੂਪੇਸ਼ਨ ਸੀ ਉਹ ਰਿਪਲੇਸ ਕਰਤੇ ਨਵੇਂ ਓਕੂਪੇਸ਼ਨ ਦੇ ਨਾਲ, ਥੋੜੇ ਜਿਹੇ ਯਾਨੀ ਕਿ ਸਪੋਂਸਰ ਜਿਹੜੇ ਇਹ ਇੰਪਲੋਈ ਸਪੋਂਸਰ ਮਾਈਗ੍ਰੇਟ ਦੇ ਧਿਆਨ ਚ ਰੱਖ ਕੇ ਉਸ ਤਰੀਕੇ ਨਾਲ ਬਣਾਈ ਸੀ ਇਹਨਾਂ ਨੇ।
0: ਓਕੇ ਓਕੇ,
1: ਤੇ ਇਹਨਾਂ ਨੇ ਇਹਦੋ 4 ਦਿਨ ਬਾਅਦ ਇੱਕ ਹੋਰ ਬਣਾਇਆ 42 ਦੇ ਵਿੱਚ, TSA ਜਿਹੜਾ ਟੈਂਪਰੇਰੀ ਸ਼ੋਰਟੇਜ ਸੀਗਾ ਉਹਨੂੰ ਸਕਿੱਲਸ ਇਨ ਡਿਮਾਂਡ ਬਣਾਤਾ।
0: ਓਕੇ,
1: ਜਿਹੜੀ CSOL ਲਿਸਟ ਸੀ ਉਹ ਚ 456 ਓਕੂਪੇਸ਼ਨ ਪਾਤੇ ਸੀ ਇਹਨਾਂ ਨੇ,
0: ਬੱਲੇ
1: ਪਹਿਲਾਂ ਸੀਗੇ ਕੁਛ ਹੋਰ ਐਡ
0: ਕਰਤੇ
1: ਉਹਨਾਂ ਨੇ।
0: ਓਕੇ
1: ਠੀਕ ਹੈ, ਉਦੋਂ ਬਾਅਦ 2024 ਤੋਂ ਬਾਅਦ ਫਿਰ ਚੱਲੀ ਗਿਆ 42 ਵਾਲਾ ਆਪਣਾ ਸਕਿੱਲ ਡਿਮਾਂਡ ਹੈਗਾ, ਲੋਕ ਜਿਹੜੇ ਵੀ ਡਿਮਾਂਡ ਹੁੰਦੇ ਸੀਗੇ ਜਿਹੜੇ ਵੀ SLB ਚ ਆਉਂਦੇ ਸੀ ਉਹਦੇ ਹਿਸਾਬ ਨਾਲ ਵੀਜ਼ਾ ਪਾਈ ਗਏ, ਜਿਹਨਾਂ ਪੁਰਾਣੇ ਪਾਏ ਸੀ ਉਹ ਪੁਰਾਣੇ ਹਿਸਾਬ ਚੱਲੀ ਗਏ, ਜੇ ਨਵੇਂ ਪਾਏ ਨਵੇਂ ਹਿਸਾਬ ਚੱਲੀ ਗਏ। ਉਦੋਂ ਬਾਅਦ ਚ ਫਿਰ ਇਹੀ ਕਸਟਮਰ ਚੱਲੀ ਗਈ ਕਿ ਵੀ ਕਿੰਨੇ ਘਟਾਓ ਕਿੰਨੇ ਵੀਜ਼ੇ ਆਉਣੇ, ਮਾਈਗ੍ਰੇਸ਼ਨ ਪੋਲਿਸੀ ਚੱਲੀ ਗਿਆ। ਇਹਨਾਂ ਨੇ ਫਿਰ ਇੱਕ ਚੀਜ਼ ਹੋਰ ਕੀਤੀ ਸੀ ਇਹਨਾਂ ਨੇ ਭਾਜੀ, ਇਹਨਾਂ ਨੇ ਇੱਕ ਟਿਸਮਿਟ ਲਗਾਇਆ ਸੀਗਾ ਕਿ ਵੀ ਕਿੰਨੀ ਸੈਲਰੀ ਮੈਨੂੰ ਦੇਣੀ ਪਊਗੀ ਬੰਦੇ ਨੂੰ ਜਿਹਨੂੰ ਸਪੋਂਸਰ ਕਰਨਾ ਚਾਹੁੰਦੇ ਤੁਸੀਂ ਨੂੰ।
0: ਹਾਂ, ਉਹ ਵੀ ਇੱਕ ਜਿਹੜਾ ਰੁਜ਼ਗਾਰਦਾਤਾ ਹੈ, ਇੱਕ ਇੰਪਲੋਇਰ ਆ, ਉਹ ਆਪਣੇ ਕਰਮਚਾਰੀ ਨੂੰ ਆਪਣੇ ਇੰਪਲੋਇਰ ਨੂੰ ਕਿੰਨੀ ਕੁ ਸੈਲਰੀ ਦਊਗਾ ਉਹਦੀ, ਹੁਣ ਅੱਜ ਕੱਲ ਕਿੰਨੀ ਚੱਲ ਰਹੀ ਹੈ ਭਾਜੀ ਉਹ ਸਾਲ ਦੇ ਵਿੱਚ? ਇਨਫੈਕਟ ਉਹ ਰੀਜਨਲ ਦੇ ਵਿੱਚ ਰਹਿ ਕੇ
1: ਭਾਜੀ 79,423
0: ਬੱਲੇ ਬੱਲੇ ਬੱਲੇ ਬੱਲੇ
1: ਭਾਜੀ ਹੈਗੇ ਸੀਐਸ ਜੇ ਭਾਈ ਸਪੈਸ਼ਲਿਸਟ ਗੱਲ ਕਰੋਗੇ ਤਾਂ 1,46,576
0: ਬੱਲੇ ਬੱਲੇ ਬੱਲੇ
1: ਭਾਜੀ। ਹੁਣ ਤੁਹਾਨੂੰ ਮੈਂ ਹੋਰ ਚੀਜ਼ ਦੱਸਦਾ, ਇੱਕ ਓਕੂਪੇਸ਼ਨ ਦਾ ਰੈਸਟੋਰੈਂਟ ਮੈਨੇਜਰ
0: ਹਾਂਜੀ,
1: ਉਹ ਇਹਨਾਂ ਨੇ ਸੀਐਸਐਲ ਚੋਂ ਕੱਢ ਕੇ ਐਸਆਈਡੀ ਚੋਂ ਕੱਢ ਕੇ ਇਹਨਾਂ ਨੇ ਸਪੈਸ਼ਲ ਦੇ ਵਿੱਚ ਪਾਤਾ।
0: ਅੱਛਾ,
1: ਮਤਲਬ ਤੁਸੀਂ ਰੈਸਟੋਰੈਂਟ ਮੈਨੇਜਰ ਨੂੰ 1,46,000 ਤੋਂ ਘੱਟ ਦੇ ਸਪੋਂਸਰ ਹੀ ਨਹੀਂ ਕਰ ਸਕਦੇ,
0: ਤੇ ਨਾਲੇ ਤੁਸੀਂ ਉਹਨਾਂ ਨੂੰ ਪੁਸ਼ ਕਰ ਰਹੇ ਹੋ ਵੀ ਰੀਜਨਲ ਚ ਜਾਓ, ਉੱਥੇ ਤਾਂ ਕਿੱਥੇ 1,00,000 ਲੈ ਲੂਗਾ ਕੋਈ ਰੈਸਟੋਰੈਂਟ ਮੈਨੇਜਰ
1: ਭਾਈ। ਕਿਤੇ ਵੀ ਜੇ ਜਾਂਦੇ ਹੋਰ ਵੀ ਜਾਂ ਤਾਂ ਵੀ ਨੀ ਮਿਲਦਾ ਭਾਜੀ। ਗੱਲ ਦੇਖੋ ਤੁਸੀਂ ਤਾਂ, ਮੈਂ ਤਾਂ ਆਪਾਂ ਤਾਂ ਵੈਸੇ ਹੀ ਆਪਣਾ ਕਰੀਏ ਰੈਸਟੋਰੈਂਟ ਮੈਨੇਜਰ ਬਣ ਕੇ ਸਪੋਂਸਰ ਹੀ ਕਰਾ ਲਓ, ਮਜ਼ੇ ਬੜੇ ਕਮਾਉਣਾ।
0: ਸਹੀ ਗੱਲ ਹੈ,
1: ਆਪਣੇ ਆਪ ਨੂੰ
0: ਕਿਹੜਾ ਰੈਸਟੋਰੈਂਟ ਹੈ ਜਿਹੜਾ ਆਪਣੇ ਮੈਨੇਜਰ ਨੂੰ 1,00,000 ਦੇ ਦੂਗਾ?
1: ਬਿਲਕੁਲ। ਹੁਣ ਭਾਈ ਯਾਨੀ ਕਿ ਮੈਂ ਨਰਸ਼ਲ ਦੀ ਜੇ ਮੈਂ ਗੱਲ ਕਰਾਂ, ਕਿਉਂਕਿ ਸਾਡੇ ਕੋਈ ਭਾਈ ਉਹਦੇ ਮੇਰੇ ਕੋਲ ਪੂਰਾ ਚਿੱਠਾ ਪਿਆ, ਮੈਂ 3 ਘੰਟੇ ਦੇ ਉੱਤੇ ਆਪਾਂ ਇੰਟਰਵਿਊ ਕਰ ਸਕਦੇ ਹਾਂ।
0: ਓਕੇ,
1: ਪਰ ਨਹੀਂ ਪਰ ਮੈਂ ਇੱਕ ਨਰਸ਼ਲ ਦੇ ਭਾਈ ਕਰ ਦੇਣਾ ਕਿ ਵੀ ਹੁਣ ਇਹਨਾਂ ਨੇ ਥੋੜੇ ਟਾਈਟ ਕਰਨ ਲੱਗੇ, ਬਟ ਕਿ ਵੀ ਦੁਬਾਰਾ ਸਵੇਰ ਹੋਊਗੀ, ਦੁਬਾਰਾ ਚੰਗੇ ਦਿਨ ਆਣਗੇ।
0: ਓਕੇ,
1: ਡੈਫੀਨੇਟਲੀ ਭਾਈ,
0: ਇਹ ਤਾਂ ਬਹੁਤ ਪੋਜ਼ਿਟਿਵ ਫਿਰ ਤੁਸੀਂ ਗੱਲ ਤੇ ਉੱਤੇ ਐਂਡ ਕਰ ਰਹੇ ਹੈਗੇ ਹੋ। ਜੇ ਦੁਬਾਰਾ ਆਣਗੇ ਇਹੋ ਜਿਹੇ ਦਿਨ, ਤੇ ਉਹਦਾ ਮਤਲਬ ਅਲਵਿਦਾ ਕਹਿਣਾ ਪੈਣਾ ਇਹਨਾਂ ਨੂੰ, ਇਸ ਸਰਕਾਰ ਨੂੰ।
1: ਭਾਈ ਦੇਖੋ ਭਾਈ, ਜਿਹੜੀ ਨਵੀਂ ਚੀਜ਼ ਹੁੰਦੀ ਆ ਭਾਈ, ਜੋ ਕੁਝ ਸਮਾਂ ਹੀ ਚਮਕਦੀ ਆ, ਜਿਹੜਾ ਪੁਰਾਣਾ ਤਜਰਬਾ ਭਾਈ ਲੰਮੇ ਸਮੇਂ ਦਾ ਕੰਮ ਆਉਂਦਾ।
0: ਡੈਫੀਨੇਟਲੀ,
1: ਨਵਾਂ ਨੋਦੀ ਪੁਰਾਣਾ ਸੌਦੀ,
0: ਲੈਟਸ ਸੀ, ਕਿਉਂਕਿ ਹੁਣ ਤੱਕ ਇਮੀਗ੍ਰੇਸ਼ਨ ਮਿਨਿਸਟਰ ਦੇ ਨਾਮ ਦੇ ਉੱਤੇ ਟੌਨੀ ਬਰਕ ਨੇ ਚਾਹੇ 2010 ਦੇ ਵਿੱਚ ਵੀ ਅਤੇ ਚਾਹੇ ਮਤਲਬ ਉਹ ਪਾਰਟ 2.0 ਆ ਗਿਆ ਇਹਨਾਂ ਦਾ, ਇਹ ਉਦੋਂ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਠਾਠਾ ਵੀਜ਼ੇ ਦਿੱਤੇ ਸੀ, ਅਤੇ ਹੁਣ ਬਿਲਕੁਲ ਹੀ ਅਜੀਬ ਕਿਸਮ ਦਾ। ਆਪਾਂ ਇਹ ਨਹੀਂ ਕਹਿ ਰਹੇ ਹੈਗੇ ਕਿ ਵੀਜ਼ੇ ਠਾਠਾ ਦੇ ਦਿਓ, ਸਿਸਟਮ ਉਵੇਂ ਹੀ ਰਹਿਣਾ ਚਾਹੀਦਾ ਹੈਗਾ, ਸਕਿੱਲਡ ਬੇਸ ਦੇ ਉੱਤੇ ਜਿਹੜੇ ਵਾਕਈ ਹੁਨਰਮੰਦ ਹੈਗੇ ਉਹਨਾਂ ਨੂੰ ਦੇਣੇ ਚਾਹੀਦੇ ਨੇ, ਜਿਹੜੇ ਓਵਰ ਸਟੇਅਰਸ ਹੈ ਉਹਨਾਂ ਨੂੰ ਕੱਢ ਦਿੱਤਾ ਜਾਣਾ ਚਾਹੀਦਾ। ਬਟ ਲੈਟਸ ਬੀ ਫੇਅਰ ਐਂਡ ਸਕੁਅਰ ਫੋਰ ਐਵਰੀ ਵਨ, ਹੈ ਨਾ, ਅਤੇ ਉਹਨਾਂ ਨੂੰ ਇੱਕ ਫੇਅਰ ਚਾਂਸ ਜਿਹੜਾ ਮਿਲੇ, ਅਤੇ ਤਾਂ ਕਿ ਉਹ ਗੱਲ ਹੋ ਸਕੇ। ਅਤੇ ਇੱਕ ਗੱਲ ਜਿਹੜੀ ਸਟਾਰਟਿੰਗ 'ਚ ਤੁਸੀਂ ਬੜੀ ਵਧੀਆ ਕੀਤੀ ਸੀ ਕਿ ਹਾਲੇ ਐਵੇਂ ਹੋ ਹੱਲਾ ਨਾ ਪਾਓ, ਹਾਲੇ ਇਹਨੂੰ ਪਾਰਲੀਮੈਂਟ 'ਚ ਜਾਣਾ, ਪ੍ਰਸਤਾਵ ਹੋਣਾ, ਬਿੱਲ ਬਣਨਾ, ਬਿੱਲ ਕਾਨੂੰਨ ਬਣਨਾ, ਕਾਨੂੰਨ ਬਣ ਕੇ ਲਾਗੂ ਹੋਣਾ, ਉਦੋਂ ਤੱਕ ਦੇ ਲਈ ਸਬਰ ਕਰੋ, ਆਪਣੇ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਹੋਲਡ ਯੋਰ ਹੋਰਸਿਸ, ਐਵੇਂ ਹੀ ਸੋਸ਼ਲ ਮੀਡੀਆ 'ਤੇ ਘੋੜੇ ਨਾਲ ਦੜਾਈ ਜਾਓ, ਉਦੋਂ ਤੱਕ ਬਾਂਸਲ ਸਾਹਿਬ ਦੇ ਕੋਲ ਆਓ, ਆਪਣੇ ਘਰਦਿਆਂ ਨੂੰ ਡਿਪੈਂਡੈਂਟਸ ਨੂੰ ਬੁਲਾਓ ਜਿਹਨਾਂ ਨੂੰ ਬੁਲਾਉਣਾ ਚਾਹੁੰਦੇ ਹੈਗੇ ਹੋ, ਕਿ ਨਹੀਂ ਭਾਜੀ?
1: ਬਿਲਕੁਲ ਭਾਜੀ, ਬਸ ਮੈਂ ਲਾਸਟ ਇੱਕ ਗੱਲ ਕਹੂੰ ਭਾਈ, ਮੇਰੀ ਮਾਤਾ ਮੇਰੀ ਕਹਿੰਦੀ ਹੁੰਦੀ ਹਮੇਸ਼ਾ, ਕਹਿੰਦੀ ਪੁੱਤ ਕਹਿੰਦੀ ਸਮਾਂ ਬਦਲਦਾ ਜਾਂਦਾ, ਨੀਤੀਆਂ ਬਦਲਦੀਆਂ ਜਾਂਦੀਆਂ ਨੇ, ਕਹਿੰਦੀ ਸਿਆਣਾ ਉਹੀ ਆ ਜੋ ਬੇੜੀ ਦੀ ਚਾਲ ਪਛਾਣ ਲਏ, ਬਸ।
0: ਕਿਆ ਹੀ ਬਾਤ ਆ, ਹਾਂ ਸਹੀ ਗੱਲ ਹੈ, ਐਵੇਂ ਤੁਸੀਂ ਸਮੇਂ ਦੇ ਨਾਲ ਵੀ ਚੱਲਣਾ ਜ਼ਰੂਰੀ ਹੈਗਾ, ਔਰ ਸਮੇਂ ਦੇ ਬਦਲਣ ਦਾ ਵੀ, ਪਲਟੇ ਖਾਣ ਦਾ ਵੀ ਇੰਤਜ਼ਾਰ ਕਰੋ। ਜਿਵੇਂ ਅਰੁਣ ਭਾਜੀ ਨੇ ਕਿਹਾ ਕਿ ਰਾਤ ਹੈਗੀ ਆ, ਸਵੇਰ ਹੋਊਗੀ, ਉਦੋਂ ਗੱਲ ਕਰਾਂਗੇ ਫਿਰ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਜੀ,
1: ਥੈਂਕ ਯੂ ਸੋ ਮਚ ਜੀ,
0: ਥੈਂਕ ਯੂ ਜੀ। ਸੋ ਇਹ ਸੀਗੇ ਜੀ ਅਰੁਣ ਬਾਂਸਲ ਜੀ ਸਾਡੇ ਨਾਲ ਪ੍ਰੋਗਰਾਮ ਇਮੀ ਟਾਕ ਦੇ ਵਿੱਚੋਂ, ਇੰਨਾ ਹੀ ਦਿਓ ਇਜਾਜ਼ਤਾਂ, ਫੀਡਬੈਕ ਆਪਣੀ ਜ਼ਰੂਰ ਭੇਜਿਓ 0472-464-74।

0: ਨਾ ਭਾਈ ਅੱਗ ਨਹੀਂ ਲਗਾਉਣੀ ਹੈਗੀ, ਅੱਗ ਲਗਾਉਣ ਵਾਲਾ ਕੰਮ ਨਹੀਂ ਹੈਗਾ ਸਾਡੇ ਕੋਲ, ਅਤੇ ਸਿਰਫ ਗਾਣਾ ਤੁਹਾਨੂੰ ਸੁਣਾ ਰਹੇ ਹਾਂ ਅੱਗ ਲੱਗੇ ਅੰਗਰੇਜ਼ੀ ਨੂੰ, ਕਿਉਂਕਿ ਫਿਲਮ ਜਿਹੜੀ ਹੈ ਨਵੀਂ ਆ ਰਹੀ ਹੈਗੀ ਪੰਜਾਬੀ ਮੂਵੀ, ਟੁੱਟ ਪੈਣੀ ਇੰਗਲਿਸ਼ ਨੇ, ਅਤੇ ਇਸ ਫਿਲਮ ਦੇ ਕਲਾਕਾਰ ਸਾਡੇ ਨਾਲ ਲੀਡ ਐਕਟਰ ਅੱਜ ਦੇ ਦਿਨ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ, ਔਰ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੀ ਕਰਾਂਗੇ, ਸਿਮੀ ਚਹਿਲ ਅਤੇ ਸਤਵਿੰਦਰ ਚਹਿਲ। ਭਾਈ ਸਤਿ ਸ਼੍ਰੀ ਅਕਾਲ ਜੀ, ਸਿਮੀ ਸਤਿ ਸ਼੍ਰੀ ਅਕਾਲ, ਠੀਕ ਹੈ? ਮੈਨੂੰ ਲੱਗ ਗਿਆ ਪਤਾ ਹੁਣ ਭੇੜ ਹੋਣਗੇ ਆਪਣੇ, ਕਲੈਸ਼ ਹੋਣਗੇ, ਮੈਂ ਇੱਕ ਤੋਂ ਕੁਐਸਚਨ ਕਰਨਾ ਦੂਜੇ ਨੇ ਬੋਲ ਦੇਣਾ, ਸੋ ਮੈਂ ਨਾਮ ਲੈ ਕੇ
1: ਤੁਸੀਂ ਜਿਹਦਾ ਨਾਮ ਲਓਗੇ ਜੀ ਉਹੀ ਬੰਦਾ ਬੋਲੂਗਾ, ਵੀ ਆ ਵੈਰੀ ਓਬੀਡੀਐਂਟ ਬੱਚਾ
0: ਸਿਮੀ,
2: ਦੂਜੇ ਨੂੰ ਬੋਲਣ ਦਾ
0: ਕਲੌਂਜੀ ਨੂੰ ਕੀ ਕਹਿੰਦੇ ਨੇ ਪਹਿਲਾਂ ਤਾਂ ਇਹੀ ਦੱਸੋ ਮੈਨੂੰ ਅੰਗਰੇਜ਼ੀ ਚ,
1: ਕਲੌਂਜੀ ਨੂੰ ਕਹਿੰਦੇ ਜੀ
0: ਕਲੌਂਜੀ,
1: ਇਜ਼ ਅਵੇਲੇਬਲ, ਇਜ਼ ਅ ਬਲੈਕ ਸੀਡ ਦੇਅਰ।
0: ਅੱਛਾ, ਇੱਕ ਨਾ ਇੰਟਰਵਿਊਜ਼ ਦੇ ਵਿੱਚ ਅੱਜ ਕੱਲ ਬੜੇ ਸਟੀਰੀਓਟਾਈਪ ਕੁਐਸਚਨ ਹੁੰਦੇ ਹੁੰਦੇ ਨੇ ਕਿ ਹਨਾ ਤੁਹਾਡੀ ਤਿਆਰੀ ਕੀ ਸੀ ਇਸ ਰੋਲ ਦੀ, ਸੋ ਮੈਂ ਤੁਹਾਨੂੰ ਪੁੱਛੂੰਗਾ ਕਿ ਹੈਵ ਯੂ ਅਨਲਰਨਡ ਦ ਇੰਗਲਿਸ਼ ਫਾਰ ਦਿਸ ਮੂਵੀ?
1: ਜੀ ਬਿਲਕੁਲ, ਬਿਲਕੁਲ ਸਹੀ ਸਵਾਲ ਪੁੱਛਿਆ, ਮੈਨੂੰ ਕਾਫੀ ਚੀਜ਼ਾਂ ਅਨਲਰਨ ਕਰਨੀਆਂ ਪਈਆਂ ਮੇਰੇ, ਜਦੋਂ ਮੇਰੇ ਕੋਲ ਸੈੱਟ ਤੇ ਸਕ੍ਰਿਪਟ ਆਉਂਦੀ ਸੀ ਤਾਂ ਮੈਨੂੰ 10 ਮਿੰਟ ਡੀਕੋਡ ਕਰਨ ਨੂੰ ਲੱਗ ਜਾਂਦੇ ਸੀ, ਕਿਉਂਕਿ ਮੈਨੂੰ ਲੱਗੀ ਜਾਂਦਾ ਹੁੰਦਾ ਸੀ ਵੀ ਹਜੇ ਵੀ ਗਗਨ ਦੇ ਹਿਸਾਬ ਨਾਲ ਜਿਹੜਾ ਮੇਰਾ ਕੈਰੇਕਟਰ ਆ ਉਹਦੇ ਹਿਸਾਬ ਨਾਲ ਇੰਗਲਿਸ਼ ਹਜੇ ਵੀ ਠੀਕ ਆ, ਤਾਂ ਮੈਂ ਬਹੁਤ ਆਲੇ ਦੁਆਲੇ ਵੀ ਮੈਂ ਮੱਥਾ ਮਾਰਨਾ ਵੀ ਨਹੀਂ ਇਹਨੂੰ ਹਜੇ ਹੋਰ ਖਰਾਬ ਕਰਦੇ ਆ, ਹੋਰ ਖਰਾਬ ਕਰਦੇ ਆ, ਤਾਂ ਮੈਂ ਆਈ ਵਾਸ ਆਲਵੇਜ਼ ਓਪਨ ਫਾਰ ਸੁਜੈਸ਼ਨ ਕਿ ਪਲੀਜ਼ ਮੈਨੂੰ ਦੱਸੋ ਇਹ ਅੰਗਰੇਜ਼ੀ ਨੂੰ ਆਪਾਂ ਹੋਰ ਕਿੱਦਾਂ ਖਰਾਬ ਕਰ ਸਕਦੇ ਹਾਂ।
0: ਹਾਂ ਨਹੀਂ, ਪਰ ਤੁਹਾਡਾ ਤਾਂ ਐਕਸੈਂਟ ਜਿਹੜਾ ਤੁਸੀਂ ਪੰਜਾਬੀ ਚ ਬੋਲਦੇ ਹੋ ਵੈਸੇ ਹੀ ਬਹੁਤ, ਇੱਕ ਜਿਵੇਂ ਰੱਬ ਦੀ ਨਿਆਮਤ ਵੀ ਹੁੰਦੀ ਹੈ ਨਾ ਕਿ ਬੜਾ ਫਨੀ ਲੱਗਦਾ ਹੈਗਾ, ਤੇ ਉਹਨੂੰ ਤੁਸੀਂ ਹੋਰ ਘੋਲ ਘੋਲ ਬੋਲਦੇ ਹੋ ਨਾ।
1: ਹਾਂਜੀ, ਥੈਂਕ ਯੂ ਜੀ, ਧੰਨਵਾਦ ਜੀ।
0: ਸਤਵਿੰਦਰ ਭਾਜੀ, ਡੈਬਿਊ ਮੂਵੀ ਐਂਡ ਦੈਟ ਆਪੋਜ਼ਿਟ ਟੂ ਮੈਂਡੀ ਐਂਡ ਅਲੋਂਗ ਵਿਦ ਸਿਮੀ, ਹੈ ਨਾ, ਕਿਵੇਂ ਦਾ ਇਹ ਸਟਾਰਟ ਤੁਸੀਂ ਦੱਸੋਗੇ ਸਾਡੇ ਵਾਲੀ ਆਡੀਅੰਸ ਨੂੰ ਕਿ ਇਹ ਬੰਪਰ ਸਟਾਰਟ ਕਿੱਦਾਂ?
2: ਭਾਜੀ, ਮੈਂ 6-7 ਸਾਲ ਪਹਿਲਾਂ ਮਿਲਿਆ ਸੀਗਾ ਜਸ ਭਾਜੀ ਨੂੰ, ਜਸ ਗਰੇਵਾਲ ਭਾਜੀ ਜੋ ਫਿਲਮ ਦੇ ਰਾਈਟਰ ਨੇ, ਜਿਨ੍ਹਾਂ ਨੇ ਦਾਣਾ ਪਾਣੀ, ਬੰਬੂ ਕਾਟ, ਰੱਬ ਦਾ ਰੇਡੀਓ ਜੈਸੀਆਂ ਬਹੁਤ ਸੋਹਣੀ ਸੋਹਣੀ ਫਿਲਮਾਂ ਲਿਖੀਆਂ, ਤਾਂ ਮੇਰੀ ਬੜੀ ਦਿਲੀ ਤਮੰਨਾ ਸੀਗਾ ਕਿ ਮੈਂ ਭਾਜੀ ਦੇ ਨਾਲ ਕੰਮ ਕਰਾਂ। ਫਿਰ ਭਾਜੀ ਨਾਲ ਗੱਲਬਾਤ ਹੋਈ, ਕਰਦੇ ਕਰਦੇ ਆ ਸਕ੍ਰਿਪਟ ਸੁਣਾਈ ਉਹਨਾਂ ਨੇ, ਫਿਰ ਸੁਣਦੇ ਹੀ ਸਾਨੂੰ ਤੇ ਪਸੰਦ ਆ ਗਈ ਸੀ ਜੀ, ਟੂ ਲਾਈਨਰ ਹੀ ਸੁਣ ਕੇ ਪਸੰਦ ਆ ਗਈ ਸੀ ਇੰਨੀ, ਵੈਸੇ ਵੀ ਉਹਨਾਂ ਦਾ ਲਿਖਣ ਦਾ ਜਿਹੜਾ ਤਰੀਕਾ ਹੈ ਨਾ ਜੀ ਬਹੁਤ ਹੀ ਪਿਆਰਾ, ਮਤਲਬ ਕਿ ਉਹਨਾਂ ਜਿੰਨੀਆਂ ਵੀ ਹੱਦ ਤੱਕ ਕਹਾਣੀਆਂ ਲਿਖੀਆਂ ਬਹੁਤ ਹੀ ਪਿਆਰੀਆਂ ਲਿਖੀਆਂ ਨੇ, ਤਾਂ ਇਸ ਤਰ੍ਹਾਂ ਫਿਰ ਗੱਲ ਬਣੀ ਤੇ ਫਿਰ ਮੇਰੀ ਐਂਟਰੀ ਹੋਈ ਇਸ ਫਿਲਮ ਦੇ ਵਿੱਚ ਜੀ।
0: ਰਾਈਟ ਰਾਈਟ, ਚਲੋ ਨਹੀਂ, ਗੁੱਡ ਹੈ, ਬਹੁਤ ਅੱਛਾ, ਤੇ ਕਨਸੈਪਟ ਜਿੱਦਾਂ ਤੁਸੀਂ ਦੱਸ ਰਹੇ ਹੋ ਤੇ ਸਿਮੀ ਵੀ ਦੱਸ ਰਹੇ ਹਾਂ, ਇਨਫੈਕਟ ਤੁਹਾਡਾ ਜਿਹੜੇ ਇੰਟਰਵਿਊਜ਼ ਵੀ ਹੈਗੇ ਨੇ ਆ, ਜੋ ਵੀ ਤੁਸੀਂ ਪ੍ਰਮੋਸ਼ਨ ਦੇ ਵਿੱਚ ਕਰ ਰਹੇ ਹੋ, ਉੱਥੋਂ ਵੀ ਪਤਾ ਚੱਲ ਰਿਹਾ ਹੈਗਾ ਕਿ ਇੱਕ ਯੂਨੀਕ ਕਨਸੈਪਟ ਹੈ, ਤੇ ਟ੍ਰੇਲਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਘੁੱਟ ਕੇ ਰੱਖਿਆ ਤੁਸੀਂ ਭਾਜੀ, ਐਜ਼ ਅ ਪ੍ਰੋਡਿਊਸਰ ਵੀ ਤੁਸੀਂ ਇਹ ਚਾਹੁੰਦੇ ਸੀਗੇ ਕਿ ਜ਼ਿਆਦਾ ਰਿਵੀਲ ਨਾ ਹੋਵੇ?
2: ਨਹੀਂ ਭਾਜੀ, ਜਿਵੇਂ ਦਾ ਟ੍ਰੇਲਰ ਦੇ ਹਿਸਾਬ ਨਾਲ ਉਹਨਾਂ ਨੂੰ ਲੱਗਿਆ ਕਿ ਕੱਟਣਾ ਚਾਹੀਦਾ, ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਕੱਟਿਆ, ਕਿਸੇ ਨੇ ਕਿਸੇ ਦਾ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਸੀ, ਘੱਟ ਰੱਖੋ ਵੱਧ ਰੱਖੋ, ਜਿਵੇਂ ਦਾ ਜਿਹਨੂੰ ਲੱਗਿਆ ਕਿ ਆਪਣਾ ਕੰਮ ਬੈਸਟ ਹੋਣਾ ਚਾਹੀਦਾ ਉਹਨੇ ਉਵੇਂ ਦਾ ਹੀ ਕੀਤਾ।
0: ਰਾਈਟ ਜੀ, ਸਿਮੀ ਇੱਥੇ ਨਾ ਇੱਕ
1: ਟ੍ਰੇਲਰ ਚ ਹਾਂਜੀ ਜ਼ਿਆਦਾ ਰਿਵੀਲ ਨਹੀਂ ਹੁੰਦਾ, ਜੇ ਥੋੜਾ ਸਿਨੇਮਾ ਘਰਾਂ ਦੀ ਜਾ ਕੇ ਪਤਾ ਚੱਲੂ ਕੀ ਆ ਅਸਲ ਕਹਾਣੀ, ਤਾਂ ਉਹਨਾਂ ਨੇ ਟਰਾਈ ਕੀਤਾ ਆਪਣੇ ਵੱਲੋਂ ਕਿ ਜਿੰਨਾ ਘੱਟ ਪਤਾ ਚੱਲ ਸਕੇ ਟ੍ਰੇਲਰ ਚ, ਕਿਉਂਕਿ ਫਿਰ ਤਾਂ ਹੀ ਮਜ਼ਾ ਆਉਂਦਾ ਫਿਰ ਸਿਨੇਮਾ ਚ ਮੂਵੀ ਦੇਖਣ ਦਾ।
0: ਹਾਂ, ਮੈਨੂੰ ਲੱਗ ਰਿਹਾ ਸੀਗਾ ਕਿ ਜਿੱਦਾਂ ਤੁਸੀਂ ਕਨਸੈਪਟ ਦੀ ਗੱਲ ਕਰ ਰਹੇ ਹੈਗੇ, ਉਹ ਮੈਨੂੰ ਲੱਗ ਰਿਹਾ
1: ਜੀ ਜੀ ਜੀ ਜੀ
0: ਘੱਟ ਹੀ ਰੱਖਿਆ ਹੋਇਆ, ਇਨਫੈਕਟ
1: ਜੀ ਜੀ ਘੱਟ ਰੱਖਿਆ ਜੀ, ਕਾਫੀ ਚੀਜ਼ਾਂ ਨੇ ਹਾਂਜੀ, ਕਿਉਂਕਿ ਫਿਰ ਉਹ ਜੇ ਪੂਰੀ ਮੂਵੀ ਟ੍ਰੇਲਰ ਚ ਦਿਸ ਜੇ ਫਿਰ ਥੋੜਾ ਜਿਹਾ ਨੁਕਸਾਨ ਹੋ ਜਾਂਦਾ।
0: ਮੈਨੂੰ ਲੱਗਦਾ ਨਾ ਉਹ ਨਾ ਮੂਵੀਜ਼ ਦੇ ਉੱਤੇ ਟ੍ਰੇਲਰ ਢੁੱਕ ਜਾਂਦੇ ਨੇ, ਉਹ ਜਿਹੜੀਆਂ ਹੈਗੀਆਂ ਹੀ ਮੂਵੀਜ਼ 3 ਜਾਂ 4 ਲਾਈਨ, ਉਹ ਅੱਜ ਕੱਲ ਕਹਿੰਦੇ ਨੇ ਨਾ ਕਿ ਪੰਜਾਬੀ ਚ ਬਣਦੀਆਂ ਨੇ 3-liner ਮੂਵੀਜ਼,
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਕਿ ਉਹ
1: ਹਾਂਜੀ ਬਿਲਕੁਲ
0: ਪ੍ਰੋਡਿਊਸਰ ਖੜਾ ਖੜਾ ਦੱਸ ਦਿੰਦਾ ਭਾਜੀ, ਤੇ ਉਹ ਜਿਹੜੇ ਐਕਟਰ ਹੈਗੇ ਨੇ ਉਹ ਆ ਆਪਾਂ ਏਦਾਂ ਕਰਾਂਗੇ ਏਦਾਂ ਕਰਾਂਗੇ, ਦੋ ਗਾਣੇ ਆ ਬੰਦੇ ਨੇ ਤੇ ਆ ਫਿਲਮ।
1: ਨਹੀਂ ਨਹੀਂ ਇਹ ਬਿਲਕੁਲ ਜੀ, ਬਹੁਤ ਮਿਹਨਤ ਕੀਤੀ ਹੈ ਸਾਡੇ ਜੋ ਰਾਈਟਰ ਸਾਹਿਬ ਨੇ ਜਸ ਗਰੇਵਾਲ ਜੀ ਤੇ ਸਾਡੇ ਡਾਇਰੈਕਟਰ ਨੇ ਬਿਨੂ ਬਿਨੂ ਜੀ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਹਾਂਜੀ ਬਿਨੂ ਜੀ ਕਹਿੰਦੇ, ਪਰ ਵਰਿੰਦਰ ਜੀ ਉਹਨਾਂ ਨੇ ਬਹੁਤ ਵਧੀਆ, ਉਹਨਾਂ ਦੀ ਤਿਆਰੀ ਸੀ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਬਿਲਕੁਲ ਇਹਨਾਂ ਨੇ ਏਦਾਂ ਨੀ ਸੋਚਿਆ ਕਿ ਏਦਾਂ ਜਿੱਦਾਂ ਜੋ ਗੱਲ ਤੁਸੀਂ ਕਹਿ ਰਹੇ ਹੋ ਵੀ ਓਦਾਂ ਜਮਾ ਨੀ ਸੀ ਗੱਲ, ਵੀ ਉਹਨਾਂ ਨੇ ਪੂਰਾ ਕੋਈ ਉਹਨਾਂ ਨੂੰ ਇਹ ਨੀ ਸੀ ਵੀ ਇੱਧਰ ਦੋ ਬੰਦੇ ਲਿਆਓ, ਦੋ ਗਾਣੇ ਗਾਣੇ ਵੀ ਬੜੇ ਉਹਨਾਂ ਨੇ ਸੋਚ ਸਮਝ ਕੇ ਚੂਜ਼ ਕੀਤੇ ਨੇ, ਟ੍ਰੇਲਰ ਵੀ ਬੜਾ ਸੋਚ ਸਮਝ ਕੇ ਚੂਜ਼ ਕੀਤਾ, ਸਾਰਾ ਕੁਛ ਮਤਲਬ ਵਧੀਆ, ਉਹਨਾਂ ਨੇ ਮਿਹਨਤ ਬਹੁਤ ਕੀਤੀ ਆ ਸਾਡੀ ਟੀਮ ਨੇ ਨਾ.
0: ਆਈ ਰੀਅਲੀ ਲਾਈਕ ਦੈਟ ਸੌਂਗ, ਉਹ ਦਿਲ ਦਾ ਤੂੰ ਗਾਣਾ ਜਿਹੜਾ ਮੈਡਮ ਨੂਰ,
1: ਹਾਂਜੀ ਹਾਂਜੀ ਹਾਂਜੀ, ਜੋਤਿਕਾ ਜੀ ਨੇ ਗਾਇਆ, ਹਾਂਜੀ ਹਾਂਜੀ ਹਾਂਜੀ ਬਿਲਕੁਲ, ਉਹਨਾਂ ਦਾ ਹਾਂਜੀ ਬਹੁਤ ਉਹਨਾਂ ਦਾ ਵਰਜ਼ਨ ਹੀ ਆ ਉਸ ਗਾਣੇ ਦਾ ਅੱਗੇ
0: ਕਹਿੰਦੇ ਨੇ ਨੈਣਾ, ਹਨਾ ਮੈਡਮ ਨੂਰਾਂ ਦਾ ਗਾਣਾ ਉਹ
1: ਕਹਿੰਦੇ ਨੇ, ਹਾਂਜੀ ਬਿਲਕੁਲ ਬਿਲਕੁਲ ਉਹਨਾਂ ਦਾ ਹੀ ਹੈ ਜੀ.
0: ਵਾਹ ਨਾਈਸ ਨਾਈਸ. ਅੱਛਾ ਇੱਥੇ ਨਾ ਸਿਮੀ ਸੇ ਆਸਟ੍ਰੇਲੀਆ ਚ ਇੱਕ ਨੋਨ ਹੈ ਮੇਰਾ, ਮੈਂ ਫਰੈਂਡ ਤਾਂ ਨਹੀਂ ਕਹੂੰਗਾ ਕਿਉਂਕਿ ਉਹਨੇ ਗੱਲ ਹੀ ਐਜੀ ਕੀਤੀ, ਉਹ ਕਹਿੰਦਾ ਭਾਜੀ ਇੱਕ ਵਾਰ ਸਿਮੀ ਜੀ ਦੇ ਨਾਲ ਮਿਲਵਾ ਦਿਓ ਇੱਕ ਵਾਰ, ਤੇ ਹੁਣ ਤੁਸੀਂ ਮੈਨੂੰ ਦੱਸੋ ਮੈਂ ਉਹਦੀ ਵਾਈਫ ਨੂੰ ਕੀ ਕਹਾਂ. ਸਿਮੀ ਇੱਕ ਬਹੁਤ ਲੰਬਾ ਗੈਪ ਹੈ ਤੁਹਾਡਾ ਤੇ ਆਸਟ੍ਰੇਲੀਆ ਦਾ, ਔਰ ਮੂਵੀਜ਼ ਬਹੁਤ ਪਸੰਦ ਹੁੰਦੀਆਂ ਨੇ ਤੇ ਤੁਹਾਡੀ ਯੂ ਨੋ ਦੈਟ ਕਿ ਇੱਕ ਕਲਟ ਫੈਨ ਫੋਲੋਇੰਗ ਹੈਗੀ ਇੱਥੇ ਹਨਾ. ਹਾਊ ਡਿਡ ਦਿਸ ਮੂਵੀ ਕੇਮ ਇਨ ਟੂ ਯੋਰ ਲੈਪ?
1: ਜੀ ਇਹ ਮੈਨੂੰ ਵੀ ਡਾਇਰੈਕਟਰ ਸਰ ਵੱਲੋਂ ਆਈ ਸੀ ਕਾਲ, ਤੇ ਮੈਂ ਵਨ ਲਾਈਨਰ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ, ਜਿਹੜੇ ਰਾਈਟਰ ਸਰ ਆਪਣੇ ਜਸ ਗਰੇਵਾਲ ਜੀ ਤੇ ਵਰਿੰਦਰ ਜੀ, ਉਹਨਾਂ ਨੇ ਗੱਲ ਕੀਤੀ ਸੀ ਮੇਰੇ ਨਾਲ, ਤੇ ਮੇਰਾ ਉਹੀ ਤਰੀਕਾ ਹੁੰਦਾ ਜੀ ਦੇਖਣ ਦਾ ਪਰਖਣ ਦਾ ਚੀਜ਼ ਨੂੰ ਵੀ, ਮੈਨੂੰ 10 ਮਿੰਟ ਚ ਚੀਜ਼ ਸੁਣਾਓ ਤੇ ਮੈਨੂੰ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਹੋਰ ਮੇਰਾ ਕੁਛ ਨੀ, ਬਾਕੀ ਗੱਲਾਂ ਬਾਅਦ ਚੋ. ਤੇ ਮੇਰੇ ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਮੁੱਦਾ ਕੀ ਆਪਾਂ ਚੱਕ ਰਹੇ ਹਾਂ ਤੇ ਮੈਸੇਜ ਕੀ ਆ, ਤੇ ਸਾਡੀ ਆਡੀਅੰਸ ਜਿਹੜਾ ਆਪਣਾ ਪੰਜਾਬੀ ਸਿਨੇਮਾ ਉਹਦੇ ਚ ਕੀ ਵਡੋਤਰੀ ਹੋਊਗੀ ਜਦੋਂ ਆਪਾਂ ਇਹ ਮੂਵੀ ਕਰਾਂਗੇ, ਕਿੱਦਾਂ ਵਾਧਾ ਹੋਊਗਾ ਵੀ ਆਪਣਾ ਸਿਨੇਮਾ ਕਿੱਦਾਂ ਵਧੂਗਾ. ਤੇ ਇਹ ਜੀ ਬਹੁਤ ਮੈਨੂੰ ਲੱਗਦਾ ਜਿੱਥੇ ਮਾਂ ਬੋਲੀ ਦੀ ਗੱਲ ਹੋ ਜੇ ਉੱਥੇ ਉਹ ਤੋਂ ਉੱਤੇ ਦੀ ਤਾਂ ਮੈਨੂੰ ਲੱਗਦਾ ਕੋਈ ਚੀਜ਼ ਹੈ ਹੀ ਨਹੀਂ, ਜਿੱਥੇ ਆਪਾਂ ਆਪਣੀ ਮਾਂ ਬੋਲੀ ਦੇ ਲਈ ਖੜੇ ਹੋ ਜਾਈਏ ਤਾਂ ਇਹ ਉਹੀ ਚੀਜ਼ ਆ ਵੀ ਪੰਜਾਬੀ ਲਈ ਖੜੇ ਹਾਂ ਜੀ ਅਸੀਂ. ਫਿਰ ਜਦੋਂ ਰਾਈਟ ਹੋਏ ਮੈਂ ਵਨ ਲਾਈਨਰ ਸੁਣਿਆ, ਮੈਂ ਮੇਰੀ ਤਾਂ ਉਦੋਂ ਹੀ ਹਾਂ ਹੋ ਗਈ ਸੀ ਵੀ ਹਾਂਜੀ ਕਰਨੀ ਆ ਜੀ, ਬਿਲਕੁਲ ਕਰਨੀ ਆ. ਫਿਰ ਮੈਂਡੀ ਜੀ ਨਾਲ ਕੰਮ ਕਰਨ ਦਾ ਮੌਕਾ, ਕਿਉਂਕਿ 9 ਸਾਲ ਬਾਅਦ
0: ਆਪਾਂ
1: ਸਾਨੂੰ ਮੌਕਾ ਮਿਲਿਆ ਹਾਂਜੀ ਰੱਬ ਦਾ ਰੇਡੀਓ ਤੋਂ ਬਾਅਦ, ਤੇ ਫਿਰ ਸਾਨੂੰ ਸਤਵਿੰਦਰ ਜੀ ਮਿਲੇ ਜੀ ਫਾਈਨਲੀ, ਮੈਂ ਇਹਨਾਂ ਨਾਲ ਮੀਟਿੰਗ ਹੋਈ ਜੀ, ਤੇ ਫਿਰ ਬਹੁਤ ਵਧੀਆ ਲੱਗਿਆ, ਪੂਰੀ ਟੀਮ ਬਹੁਤ ਪੋਜ਼ਿਟਿਵ ਲੱਗੀ, ਸਤਵਿੰਦਰ ਜੀ ਵੀ ਵੈਰੀ ਹੀ ਇਜ਼ ਅ ਵੈਰੀ ਪੋਜ਼ਿਟਿਵ ਪਰਸਨ, ਸੋ ਮੈਨੂੰ ਬਹੁਤ ਐਜ਼ ਅ ਕੰਬੀਨੇਸ਼ਨ ਟੀਮ ਬਹੁਤ ਵਧੀਆ ਲੱਗੀ, ਸਕ੍ਰਿਪਟ ਬਹੁਤ ਵਧੀਆ ਲੱਗੀ ਜੀ, ਤੇ ਬਸ ਫਿਰ
2: ਮੈਨੂੰ
0: ਪਤਾ ਲੱਗਿਆ, ਮੈਂ ਕਿਹਾ ਕਿਤੇ ਤੁਸੀਂ ਇਟਲੀ ਜਾਣਾ ਸੀ, ਤੁਹਾਡਾ ਫੋਨ ਨੰਬਰ ਵੀ ਇਟਲੀ ਵਾਲਾ ਹੀ ਹੈ.
2: ਇਟਲੀ ਫਿਰ ਮੈਂ ਬਾਅਦ ਚ ਗਿਆ.
0: ਅੱਛਾ
2: ਬਾਅਦ ਚ ਗਿਆ ਇਟਲੀ. ਹਾਂਜੀ ਹਾਂਜੀ, ਫਿਰ ਜਦੋਂ ਇੱਥੇ ਫਿਰ ਗੱਲ ਨਾ ਬਣੀ ਤੇ ਫਿਰ ਕੋਈ ਆਪਸ਼ਨ ਹੈ ਨਹੀਂ ਸੀ, ਫਿਰ ਮੈਂ ਚਲੋ ਬਾਹਰ ਹੀ ਚੱਲਦੇ ਆ, ਫਿਰ ਬਾਹਰ ਚਲੇ ਗਏ. ਹਾਂਜੀ, ਉੱਥੋਂ ਸ਼ੁਰੂ ਹੋਇਆ ਸਰ.
0: ਅੱਛਾ, ਟ੍ਰੇਲਰ ਦੇ ਸਟਾਰਟਿੰਗ ਚ ਇੱਕ ਨਰੇਸ਼ਨ ਆਉਂਦੀ ਹੈ ਉਹ ਸੁਤੰਤਰ ਭਾਜੀ ਕਿ ਭਾਰਤ ਆਜ਼ਾਦ ਦੇਸ਼ ਹੈ, ਕਿ ਲੋਕ ਆਪਦੇ ਦੇਸ਼ ਚ ਆਪਦੀ ਜ਼ਬਾਨ ਬੋਲਣ ਚ ਸ਼ਰਮ ਮਹਿਸੂਸ ਕਰਦੇ ਨੇ, ਸੋ ਤੁਸੀਂ ਫਿਰ ਇਹ ਜਿਹੜਾ ਇੱਕ ਡਿਫਰੈਂਸ ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਹੈਗਾ, ਸਪੈਸ਼ਲੀ ਪਿੰਡਾਂ ਦੇ ਵਿੱਚ, ਕਿਉਂਕਿ ਰੂਰਲ ਪੰਜਾਬ ਦੀ ਸਟੋਰੀ ਹੈਗੀ ਹੈ ਨਾ, ਤੇ ਪੰਜਾਬੀ ਬੋਲਣ ਲੱਗੇ ਲੋਕ ਸ਼ਾਈ ਫੀਲ ਕਰਦੇ ਹੋਣਗੇ, ਏਦਾਂ ਡੂ ਯੂ ਥਿੰਕ ਸੋ?
2: ਜੀ, ਅਗਰ ਇਹ ਪੰਜਾਬ ਦੀ ਸਟੋਰੀ ਨਾ ਹੁੰਦੀ, ਔਰ ਅਗਰ ਇਹ ਮੈਨੂੰ ਲੱਗਦਾ ਕਿ ਹਰ ਬੰਦੇ ਦੀ ਕਹਾਣੀ ਨਾ ਹੁੰਦੀ, ਤੇ ਸ਼ਾਇਦ ਸਿੰਮੀ ਜੀ ਔਰ ਮੈਂਡੀ ਜੀ ਔਰ ਇਹ ਫਿਲਮ ਕਰਦੇ ਹੀ ਨਾ. ਮੈਂ ਤੇ ਚਲੋ ਬਹੁਤ ਛੋਟੀ ਜਿਹੀ ਚੀਜ਼ ਆ, ਇਹੀ ਨਾ ਉਹ ਫਿਲਮ ਕਰਦੇ. ਤਾਂ ਜਸ ਗਰੇਵਾਲ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਉਹ ਮੁੱਦੇ ਨੂੰ ਚੱਕਿਆ ਜੀ, ਤੇ ਇਹ ਤਾਂ ਦੇਖੋ ਹਰ ਇੱਕ ਬੰਦੇ ਨਾਲ ਮੇਰੇ ਹਿਸਾਬ ਨਾਲ ਹੋ ਰਿਹਾ ਜੀ. ਈਵਨ ਆਪਾਂ ਕਿਸੇ ਇੰਟਰਵਿਊ ਚ ਗਏ ਸੀ, ਉੱਥੇ ਕਿਸੇ ਰਿਪੋਰਟਰ ਨੇ ਕਿਹਾ ਸੀਗਾ ਕਿ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਮਤਲਬ ਪੰਜਾਬੀ ਬੋਲ ਕੇ ਜੁਰਮਾਨਾ ਹੋ ਰਿਹਾ,
0: ਹੈ ਅੱਛਾ ਜੀ
2: ਦੇਖੋ
0: ਪ੍ਰਾਈਵੇਟ ਸਕੂਲ ਹੋ ਸਕਦੇ ਨੇ ਆਈ ਗੈਸ ਸਰਕਾਰੀ ਸਕੂਲਾਂ ਚ ਤਾਂ
2: ਹਾਂਜੀ ਸਰਕਾਰੀ ਚ ਤਾਂ ਖੈਰ ਪੰਜਾਬੀ ਹਾਂਜੀ ਤਾਂ ਉਹ ਦੇਖੋ ਕਿੰਨੀ ਮੰਦਭਾਗੀ ਗੱਲ ਆ ਸਾਡੇ ਪੰਜਾਬੀਆਂ ਵਾਸਤੇ ਵੀ ਤੇ ਪੰਜਾਬੀ ਮਾਂ ਬੋਲੀ ਵਾਸਤੇ ਵੀ ਹਨਾ ਕਿ ਜਿੱਥੇ ਸਾਨੂੰ ਪੰਜਾਬ ਚ ਆਪਣੀ ਮਾਂ ਬੋਲੀ ਨੂੰ ਬੋਲਣੇ ਵਾਸਤੇ ਨਾ ਬੋਲਣ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੋਏ ਤੇ ਆਪਾਂ ਫਿਰ ਉਹ ਗੁਲਾਮ ਹੀ ਕਹਿ ਸਕਦੇ ਹਾਂ ਨਾ ਜਿਹੜਾ ਆਪਣੇ ਮੁਲਕ ਚ ਆਪਣੀ ਮਾਂ ਬੋਲੀ ਨੂੰ ਖੁੱਲ ਕੇ ਨੀ ਬੋਲ ਸਕਦਾ ਬਸ ਐਸੇ ਮੁੱਦੇ ਨੂੰ ਚੱਕਿਆ ਗਿਆ ਆਪਣੇ ਬੜੇ ਵਧੀਆ ਤਰੀਕੇ ਦੇ ਨਾਲ ਆਪਾਂ ਆਪ ਕਰਦੇ ਹਾਂ ਕਿ ਪੰਜਾਬੀਆਂ ਨੂੰ ਇਹ ਫਿਲਮ ਬਹੁਤ ਪਸੰਦ ਆਏਗੀ ਕਿਉਂਕਿ ਸਾਰੇ ਆਮ ਬੰਦਿਆਂ ਦੀ ਕਹਾਣੀ ਸਾਰੀ ਜੋ ਵੀ ਨਿਕਲੇ ਨੇ ਪੰਜਾਬ ਤੋਂ ਨਿਕਲੇ ਨੇ ਉਹਨਾਂ ਸਭ ਦੀ ਕਹਾਣੀ ਮਾਂ ਬੋਲੀ ਦੀ ਕਹਾਣੀ ਪੰਜਾਬ ਦੀ ਪੰਜਾਬੀਆਂ ਦੀ ਕਹਾਣੀ ਸਾਰੀ
0: ਇਨਫੈਕਟ ਉਧਰ ਲੈਂਦੇ ਪੰਜਾਬ ਵਾਲੇ ਪਾਸੇ ਸਿਮੀ ਨੂੰ ਤਾਂ ਪਤਾ ਹੋਣਾ ਇਹਨਾਂ ਨੇ ਕਈ ਆਰਟਿਸਟ ਦੇ ਨਾਲ ਵੀ ਕੰਮ ਕੀਤਾ ਉਧਰ ਮੈਂ ਸੁਣਿਆ ਜ਼ਰੂਰ ਕਿ ਉਧਰ ਪੰਜਾਬੀ ਨੂੰ ਲੈ ਕੇ ਥੋੜਾ ਜਿਹਾ ਸ਼ੇਮ ਫੀਲ ਕਰਦੇ ਪਰ ਮੈਨੂੰ ਇਹ ਲੱਗ ਰਿਹਾ ਕਿ ਇਧਰ ਵਾਲੇ ਪਾਸੇ ਹੁਣ ਸਿਮੀ ਥੋੜਾ
1: ਜਿਹਾ ਟ੍ਰੈਂਡ ਨਹੀਂ ਚੇਂਜ ਹੋਇਆ ਮਤਲਬ ਦੋਨੋਂ ਪਾਸੇ ਹੀ ਆ ਕੰਮ ਖਰਾਬ ਇੱਕ ਪਾਸੇ ਨਹੀਂ ਆ
0: ਅਮਜ਼ਦ ਖਾਨ ਸਾਹਿਬ ਜਦੋਂ ਜਾਂਦੇ ਸੀ ਆਪਾਂ ਸ਼ੋਲੇ ਦੀ ਗੱਲ ਕਰੇ ਤਾਂ ਮੇਰੇ ਯਾਦ ਆ ਗਿਆ ਵੀ ਉਹਨਾਂ ਨੂੰ ਲੋਕ ਗੱਬਰ ਕਹਿ ਕੇ ਹੀ ਸੱਦਦੇ ਹੁੰਦੇ ਸੀ ਤੁਹਾਨੂੰ ਮੈਂ ਸੁਣਿਆ ਕਿ ਕਈ ਵਾਰ ਲੋਕ ਮਿਸ਼ਰੀ ਮਿਸ਼ਰੀ ਕਹਿ ਕੇ ਹੀ ਸੱਦਦੇ ਰਹੇ ਨੇ ਕਾਫੀ
1: ਹਾਂਜੀ ਜੀ ਮੈਨੂੰ ਗੁੱਡੀ ਮਿਸ਼ਰੀ ਸੈਵੀ ਇਹ ਸਭ ਤੋਂ ਕਾਮਨ ਨੇ ਜੀ ਤਿੰਨ ਗੁੱਡੀ ਮਿਸ਼ਰੀ ਤੇ ਸੈਵੀ
2: ਦੇਖੋਗੇ ਨਾ ਤੁਸੀਂ ਕਹੋਗੇ ਕੀ ਕਮਾਲ
0: ਕੀਤੀ ਉਹਦੇ ਤੇ ਤਾਂ ਕੋਈ ਡਾਊਟ ਪਰ ਡੈਫੀਨੇਟਲੀ ਅੱਛਾ ਇਹਦੇ ਚ ਥੋੜਾ ਜਿਹਾ ਦੱਸ ਸਕਦੇ ਹੋ ਵਿਦਆਊਟ ਰਿਵੀਲਿੰਗ ਦੀ ਸਟੋਰੀ ਕਿਉਂਕਿ ਜਿੱਦਾਂ ਮੈਂ ਪੁੱਛ ਰਿਹਾ ਸੀਗਾ ਕਿ ਟ੍ਰੇਲਰ ਦੇ ਵਿੱਚ ਬਹੁਤਾ ਪਤਾ ਨਹੀਂ ਚੱਲਦਾ ਹਾਂ ਇੰਨਾ ਕੁ ਜ਼ਰੂਰ ਪਤਾ ਚੱਲਦਾ ਕਿ ਦਰਾਨੀਆਂ ਜਠਾਨੀਆਂ ਹਨਾ ਥੋੜਾ ਜਿਹਾ ਇੱਕ ਇੱਕ ਘਰ ਦਾ ਜਿਹੜਾ ਹੈਗਾ ਉਹ ਜਤਾਨ ਦੇ ਲਈ ਕਿ ਮੇਰੀ ਵੀ ਨੂੰਹ ਇੰਗਲਿਸ਼ ਬੋਲਦੀ ਹੈ
1: ਹਾਂਜੀ ਹਾਂਜੀ ਹਾਂਜੀ ਏਦਾਂ ਹੀ ਆ ਜੀ ਰੁਪਿੰਦਰ ਰੂਪੀ ਮੈਮ ਜੋ ਮੇਰੇ ਸੱਸ ਦਾ ਕੈਰੇਕਟਰ ਪਲੇ ਕਰ ਰਹੇ ਆ ਦੇਖੋ ਆਪਾਂ ਦੱਸ ਤਾਂ ਟ੍ਰੇਲਰ ਹੀ ਐਕਸਪਲੇਨ ਕਰ ਸਕਦੇ ਆਪਾਂ ਉਸ ਤੋਂ ਜਿਆਦਾ ਦਾ ਕੁਝ ਨਹੀਂ ਦੱਸ ਸਕਦੇ
0: ਟ੍ਰੇਲਰ ਹੀ ਆ ਪੰਜਾਬੀ ਤੋਂ ਪੰਜਾਬੀ ਟ੍ਰਾਂਸਲੇਸ਼ਨ ਕਰਨੀ ਆ ਤੁਸੀਂ
1: ਬਹੁਤ ਹਿੰਮਤ ਚਾਹੀਦੀ ਹੁੰਦੀ ਆ ਗੌਤਮ ਜੀ ਵੈਸੇ ਵੀ ਨਾ ਕਿਸੇ ਸਰ ਲਈ ਕੋਈ ਵਧੀਆ ਚੀਜ਼ ਸਾਹਮਣੇ ਲੈ ਕੇ ਆਉਣ ਲਈ ਕਿਉਂਕਿ ਡਰਦੇ ਨੇ ਲੋਕ ਜਦੋਂ ਇੱਕ ਇੰਨਾ ਵੱਡਾ ਮੈਸੇਜ ਅਟੈਚ ਹੋਵੇ ਜੁੜਿਆ ਹੋਵੇ ਨਾਲ ਵੈਸੇ ਵੀ ਕੋਈ ਬਹੁਤ ਛੇਤੀ ਇਹੋ ਜਿਹੀ ਮੂਵੀ ਨੂੰ ਬਣਾਉਣ ਲਈ ਰਾਜ਼ੀ ਨਹੀਂ ਹੁੰਦਾ ਹਨਾ ਕਿਉਂਕਿ ਸਾਰਿਆਂ ਦਾ ਥੋੜਾ ਜਿਹਾ ਭੁਲੇਖਾ ਇੱਧਰ ਨੂੰ ਰਹਿੰਦਾ ਵੀ ਬਸ ਕੱਲੀ ਸਲੈਪਸਟਿਕ ਕਾਮੇਡੀ ਬਣ ਜੇ ਆਪਣੀ ਤੇ ਇੱਦਾਂ ਤੇ ਉੱਦਾਂ ਹਨਾ ਮਤਲਬ ਕਈ ਵਾਰੀ ਗੱਲਾਂ ਸੁਣੀਆਂ ਨੇ ਆਪਾਂ ਅੰਦਰ ਹੀ ਤਾਂ ਇਹ ਬਹੁਤ ਹਿੰਮਤ ਵਾਲੀ ਗੱਲ ਹੁੰਦੀ ਹੈ ਕਿ ਕੁਛ ਬਹੁਤ ਸੈਂਸੇਬਲ ਚੀਜ਼ ਲੈ ਕੇ ਵਿਦ ਫੈਮਿਲੀ ਡਰਾਮਾ ਤੇ ਐਂਟਰਟੇਨਮੈਂਟ ਚ ਪਰੋ ਕੇ ਕਿਉਂਕਿ ਜਿੱਦਾਂ ਕਿ ਜਸ ਗਰੇਵਾਲ ਜੀ ਨੇ ਉਹਨਾਂ ਨੇ ਇੰਨੀਆਂ ਵਧੀਆ ਵਧੀਆ ਮੂਵੀਜ਼ ਦਿੱਤੀਆਂ ਨੇ ਸਾਨੂੰ ਬੰਬੂ ਕਾਟ ਰੱਬ ਦਾ ਰੇਡੀਓ ਦਾਣਾ ਪਾਣੀ ਵਰਗੀਆਂ ਚੀਜ਼ਾਂ ਦਿੱਤੀਆਂ ਨੇ ਹਨਾ ਤੇ ਉਹੋ ਜੇ ਰਾਈਟਰ ਜਦੋਂ ਕੁਛ ਆਪਣੇ ਜ਼ੋਨ ਚ ਜਾ ਕੇ ਦੁਬਾਰਾ ਕਰਦੇ ਨੇ ਉਹ ਮੈਨੂੰ ਲੱਗਦਾ ਉਹਨਾਂ ਨੇ ਬਹੁਤ ਕਮਾਲ ਹੀ ਕੀਤਾ ਤੇ ਏਡਾ ਵੱਡਾ ਮੈਸੇਜ ਆ ਕਿ ਆਪਣੀ ਮਾਂ ਬੋਲੀ ਤੋਂ ਨਾ ਵਿਸਰੋ ਇਹ ਬਹੁਤ ਇਹ ਸਟਾਰਟ ਹੀ ਹੁੰਦਾ ਜੀ ਹੁਣ ਇਹ ਮਾੜੀ ਗੱਲ ਨਹੀਂ ਹੈ ਵੀ ਆਪਾਂ ਹੋਰ ਭਾਸ਼ਾ ਬੋਲਦੇ ਹਾਂ ਦੈਟ ਇਜ਼ ਨੋਟ ਬੈਡ ਬਿਕੋਜ਼ ਮੈਂ ਵੀ ਬੋਲਦੀ ਹਾਂ ਸਾਡੀ ਮੱਲੋ ਮੱਲੀ ਅੰਗਰੇਜ਼ੀ ਨਿਕਲਦੀ ਆ ਉਹ ਆਪਾਂ ਜਿਹੋ ਜਿਹੀ ਕੰਟਰੀਜ਼ ਚ ਰਹਿੰਦੇ ਹਾਂ ਘੁੰਮਦੇ ਹਾਂ ਫਿਰਦੇ ਹਾਂ ਗਲੋਬਲਾਈਜੇਸ਼ਨ ਆ ਅੱਜ ਕੱਲ ਦੇ ਟਾਈਮ ਚ ਲੋੜ ਆ ਅੰਗਰੇਜ਼ੀ ਦੀ ਉਹ ਚ ਕੋਈ ਮਾੜੀ ਗੱਲ ਨੀ ਇਹ ਤਾਂ ਚਲੋ ਸਾਡਾ ਟਾਈਟਲ ਥੋੜਾ ਕਿਊਟ ਸੀ ਏਦਾਂ ਢੁਕਦਾ ਸੀ ਇਹ ਤਾਂ ਆਪਾਂ ਇਹ ਨੀ ਕਹਿ ਸਕਦੇ ਸੀ ਅੱਗ ਲੱਗੇ ਹਰ ਉਹ ਭਾਸ਼ਾ ਨੂੰ ਜੀ ਤੋਂ ਮਾਂ ਬੋਲੀ ਨੂੰ ਉੱਤੇ ਨਹੀਂ ਰੱਖਿਆ ਜਾਂਦਾ ਤਾਂ ਸਾਨੂੰ ਇਹ ਨਾਮ ਰੱਖਣਾ ਪਿਆ ਪਰ ਗੱਲ ਸਿਰਫ ਇੱਥੇ ਇਹ ਹੋ ਰਹੀ ਆ ਵੀ ਜੀ ਸਦ ਕੇ ਭਾਸ਼ਾ ਆਪਾਂ ਜੋ ਮਰਜ਼ੀ ਸਿੱਖੀਏ ਕਿਉਂਕਿ ਸਾਨੂੰ ਵੀ ਆਪਾਂ ਵੀ ਟ੍ਰਾਈਲਿੰਗੁਅਲ ਆ ਹਿੰਦੀ ਬੋਲਦੇ ਆ ਇੰਗਲਿਸ਼ ਬੋਲਦੇ ਆ ਪੰਜਾਬੀ ਬੋਲਦੇ ਆ ਪਰ ਕਦੀ ਵੀ ਸ਼ਰਮਿੰਦਗੀ ਨਹੀਂ ਮਹਿਸੂਸ ਕਰਨੀ ਆਪਣੀ ਮਾਂ ਬੋਲੀ ਨੂੰ ਲੈ ਕੇ ਕਦੀ ਵੀ ਨਿੱਕਾ ਨਹੀਂ ਮਹਿਸੂਸ ਕਰਨਾ ਛੋਟਾ ਨਹੀਂ ਮਹਿਸੂਸ ਕਰਨਾ ਵੀ ਲੈ ਮੈਂ ਇੱਥੇ ਪੰਜਾਬੀ ਮਤਲਬ ਮਾਣ ਹੋਣਾ ਚਾਹੀਦਾ ਆਪਣੀ ਬੋਲੀ ਤੇ ਉਹ ਤੋਂ ਟੁੱਟਣਾ ਨਹੀਂ ਅੱਗੇ ਅੱਗੇ ਜਨਰੇਸ਼ਨ ਰੱਬ ਕਰੇ ਕੈਰੀ ਓਨ ਕਰੇ ਪੰਜਾਬੀ ਨੂੰ ਅੱਗੇ ਅੱਗੇ ਲੈ ਕੇ ਜਾਵੇ
0: ਜ਼ਰੂਰ ਦੇਖੀਏ ਸਤਵਿੰਦਰ ਭਾਜੀ ਪਹਿਲਾਂ ਤੁਹਾਡਾ ਤੁਸੀਂ ਵੀ ਜਵਾਬ ਦਿਓ ਤੇ ਮੈਂ ਬਾਅਦ ਚ ਸਿਮੀ ਤੋਂ ਵੀ ਐਕਸਪੈਕਟ ਕਰੂੰਗਾ ਉਹ ਜਵਾਬ ਇੱਕ ਮੈਂ ਇਨਫੈਕਟ ਮੈਂ ਜਦੋਂ ਇੰਡੀਆ ਦੇ ਵਿੱਚ ਹੁੰਦਾ ਸੀਗਾ ਤਾਂ ਉਦੋਂ ਇਹ ਚੀਜ਼ ਅਸੀਂ ਨੋਟ ਕਰਦੇ ਹੁੰਦੇ ਸੀ ਅਸੀਂ ਪੰਜਾਬੀ ਟੀਵੀ ਦੇ ਲਈ ਕੰਮ ਕਰਦੇ ਹੁੰਦੇ ਸੀਗੇ ਤੇ ਕਿਉਂਕਿ ਹੁਣ ਸਾਡੀ ਤਾਂ ਚਲੋ ਠੀਕ ਹੈ ਪੰਜਾਬੀ ਗੁਰਮੁਖੀ ਪੜ੍ਹਨੀ ਵੀ ਆਉਂਦੀ ਹੈ, ਬੋਲਣ ਦੇ ਨਾਲੋਂ ਜ਼ਿਆਦਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇੱਕ ਸਕ੍ਰਿਪਟ ਹੈਗੀ ਹੈ ਜਿਹੜੀ ਪੰਜਾਬੀ ਦੀ ਗੁਰਮੁਖੀ ਲਿਪੀ ਹੈ ਉਹਨੂੰ ਪੜ੍ਹਨਾ ਤੇ ਉਹਨੂੰ ਲਿਖਣਾ ਉਹ ਬਹੁਤ ਵੱਡੀ ਸਮੱਸਿਆ ਹੈ, ਸਪੈਸ਼ਲੀ ਦਿਸ ਜਨਰੇਸ਼ਨ ਜਿਹੜੀ ਜੈਨ ਜ਼ੀ ਆਪਾਂ ਕਹਿ ਰਹੇ। ਤੁਸੀਂ ਦੇਖਿਆ ਸਤਵਿੰਦਰ ਭਾਜੀ ਫੀਲ ਕੀਤਾ? ਮੈਂ ਫਿਰ ਸਿੰਮੀ ਤੋਂ ਵੀ ਇੱਧਰ ਨੂੰ ਹੀ ਆਉਂਦਾ
2: ਭਾਜੀ, ਡਿਪੈਂਡ ਏ, ਮੈਨੂੰ ਲੱਗਦਾ ਜੈਨਜੀਆਂ ਦੇ ਮਾਮਲੇ ਚ ਡਿਪੈਂਡ ਏ, ਹਰ ਉਹਦੇ ਘਰ ਦੀ ਸਿਚੁਏਸ਼ਨ ਤੇ ਡਿਪੈਂਡ ਏ ਆ ਚੀਜ਼ਾਂ ਨਾ। ਜਿਹਦੇ ਘਰ ਦੇ ਵਿੱਚ ਕਈ ਮਾਂ ਬਾਪ ਨੇ ਹਨਾ, ਉਹ ਕਹਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਜੋ ਵੀ ਬਾਹਰ ਪੜ੍ਹ ਰਹੇ ਹੋ ਸਾਨੂੰ ਕੋਈ ਉਹਦੇ ਨਾਲ ਉਹ ਨੀ, ਕੋਈ ਇਤਰਾਜ਼ ਨੀ, ਲੇਕਿਨ ਘਰ ਦੇ ਵਿੱਚ ਤੁਸੀਂ ਆ ਕੇ ਪੰਜਾਬੀ ਬੋਲੋ ਹਨਾ। ਜਿਵੇਂ ਕਿ ਸਿੰਮੀ ਜੀ ਨੇ ਕਈ ਇੰਟਰਵਿਊ ਚ ਕਿਹਾ ਕਿ ਇਹਨਾਂ ਦੇ ਘਰ ਦੇ ਵਿੱਚ ਮਤਲਬ ਕਿ ਘਰ ਦੇ ਅੰਦਰ ਐਂਟਰ ਹੁੰਦੇ ਸੀ ਤੇ ਸਿਰਫ ਪੰਜਾਬੀ ਹੀ ਬੋਲੀ ਜਾਂਦੀ ਸੀ, ਉਸ ਤੋਂ ਇਲਾਵਾ ਕਿਸੇ ਹੋਰ ਲੈਂਗੁਏਜ ਵਿੱਚ ਗੱਲ ਨਹੀਂ ਕੀਤੀ ਜਾਂਦੀ। ਤਾਂ ਉਹ ਮੈਨੂੰ ਲੱਗਦਾ ਕਿ ਹਰ ਘਰ ਦੇ ਉੱਤੇ ਡਿਪੈਂਡ ਹੈ। ਅਗਰ ਮਾਂ ਪਿਓ ਬੱਚਿਆਂ ਨੂੰ ਇਵੇਂ ਕਹਿ ਰਹੇ ਨੇ ਕਿ ਤੁਸੀਂ ਪੰਜਾਬੀ ਬੋਲਣੀ ਤੇ ਉੱਥੇ ਪੰਜਾਬੀ ਹੈਗੀ, ਜਿਹੜੇ ਮਾਂ ਪਿਓ ਕਹਿੰਦੇ ਕਿ ਨਹੀਂ ਨਹੀਂ ਸਾਡਾ ਬੱਚਾ ਤੇ ਬਸ ਇੰਗਲਿਸ਼ ਹੀ ਬੋਲਣਾ ਚਾਹੀਦਾ, ਪੰਜਾਬੀ ਦਾ ਕੀ ਹੈ, ਪੰਜਾਬੀ ਨਾ ਵੀ ਆਏਗੀ ਸਰ ਜਾਏਗਾ, ਤਾਂ ਉੱਥੇ ਉੱਦਾਂ ਦੀ ਸਿਚੁਏਸ਼ਨ ਹੈ ਮੇਰੇ ਹਿਸਾਬ ਨਾਲ ਤਾਂ ਇੱਦਾਂ ਹੈ।
0: ਰਾਈਟ ਰਾਈਟ ਰਾਈਟ। ਸਿਮੀ ਤੁਹਾਨੂੰ ਕੀ ਲੱਗਦਾ ਕਿ ਲਿਖਣੀ ਪੜ੍ਹਨੀ ਓਨੀ ਜ਼ਰੂਰੀ ਹੈ ਜਿੰਨੀ ਬੋਲਣੀ ਹੈ?
1: ਜੀ ਮਤਲਬ ਮੈਨੂੰ ਇਹ ਤਾਂ ਲੱਗਦਾ ਬੇਬੀ ਸਟੈਪਸ ਨੇ ਜੀ, ਨਿੱਕੇ ਨਿੱਕੇ ਸਟੈਪਸ ਨੇ ਵੀ ਸਾਡੀ ਬੋਲੀ ਅੱਗੇ ਤੱਕ ਜਾਣੀ ਚਾਹੀਦੀ ਆ। ਚਲੋ ਪੜ੍ਹਨੀ ਲਿਖਣੀ ਵੀ ਜ਼ਰੂਰੀ ਆ, ਪਰ ਇੰਨਾ ਉਹ ਵਿਤਕਰਾ ਵੀ ਨਹੀਂ ਮੈਂ ਕਰਨਾ ਚਾਹੁੰਦੀ ਵੀ ਜਮਾ ਹੀ ਮਤਲਬ ਏਦਾਂ ਕੋਈ ਆਪਾਂ ਕਲਾਸ ਨੀ ਲਾਉਣੀ, ਨੋਟ ਟੂ ਪ੍ਰੀਚੀ ਹਨਾ, ਕਿਉਂਕਿ ਆਪਣੇ ਪੰਜਾਬ ਚ ਤਾਂ ਦੇਖੋ ਪੰਜਾਬੀ ਹੈਗੀ ਆ, ਪਰ ਆਪਣੇ ਪੰਜਾਬੀ ਵੱਸਦੇ ਨੇ ਹਰ ਜਗ੍ਹਾ ਤੇ ਕਦੀ ਕਦੀ ਐਕਸੈਸੀਬਲ ਨਹੀਂ ਹੁੰਦਾ ਵੀ ਲਿਖਣੀ ਪੜ੍ਹਨੀ ਆਵੇ। ਦੈਟਸ ਓਕੇ, ਆਈ ਅੰਡਰਸਟੈਂਡ ਦੈਟ, ਉਹ ਕੋਈ ਹਨਾ ਵੀ ਜੇ ਆ ਜੇ ਉਹ ਤਾਂ ਸੋਨੇ ਤੇ ਸੁਹਾਗਾ, ਵੀ ਜੇ ਤੁਹਾਨੂੰ ਬੋਲਣ ਦੇ ਨਾਲ ਨਾਲ ਲਿਖਣੀ ਤੇ ਪੜ੍ਹਨੀ ਵੀ ਆਉਂਦੀ ਆ, ਬਹੁਤ ਵਧੀਆ ਗੱਲ ਆ, ਐਡ ਆਨ ਹੀ ਆ ਉਹ। ਬਟ ਹਜੇ ਤਾਂ ਮਤਲਬ ਸਾਡੀ ਬੇਸਿਕਸ ਨੂੰ ਲੈ ਕੇ ਲੜਾਈ ਆ ਵੀ ਬੋਲਣੀ ਨਾ ਭੁੱਲੋ, ਮਤਲਬ ਇਹ ਤਾਂ ਹਜੇ ਆਪਾਂ ਉਤਲੇ ਲੈਵਲ ਦੀ ਗੱਲ ਕਰ ਰਹੇ ਹਾਂ, ਹਜੇ ਤਾਂ ਬੇਸਿਕ ਨੂੰ ਲੈ ਕੇ ਲੜਾਈ ਆ ਵੀ ਜੇ ਬਹੁਤ ਸਾਰੇ ਪੇਰੈਂਟਸ ਨੇ, ਬਹੁਤ ਸਾਰੇ ਮਾਂ ਪਿਓ ਜਦੋਂ ਸਾਨੂੰ ਬਹੁਤ ਪਿਆਰ ਨਾਲ ਲੋਕ ਮਿਲਣ ਆਉਂਦੇ ਨੇ, ਆਪਾਂ ਜਦੋਂ ਟਰੈਵਲ ਕਰ ਰਹੇ ਹੁੰਦੇ ਏਅਰਪੋਰਟਸ ਤੇ ਜਾਂ ਕਿਤੇ ਵੀ ਬਾਹਰ ਸ਼ੋਪਿੰਗ ਵੇਲੇ, ਤੇ ਬਹੁਤ ਫੈਮਿਲੀਜ਼ ਅੱਜ ਦੇ ਟਾਈਮ ਚ ਮੈਂ ਇਹੋ ਜਿਹੀਆਂ ਦੇਖੀਆਂ ਨੇ ਇੰਡੀਆ ਚ ਮੋਸਟਲੀ, ਤੁਹਾਨੂੰ ਐਵੇਂ ਕਹਾਂ ਕਿ ਮਾਂ ਪਿਓ ਨੂੰ ਆਉਂਦੀ ਹੁੰਦੀ ਆ ਪੰਜਾਬੀ ਤੇ ਬੱਚੇ ਨੂੰ ਇੱਕ ਵੀ ਸ਼ਬਦ ਨੀ ਆਉਂਦਾ ਹੁੰਦਾ, ਤੇ ਬੱਚੇ ਦੇ ਸਿਰ ਤੇ ਪਟਕਾ ਹੁੰਦਾ ਬਹੁਤ ਸੋਹਣਾ ਜੂੜੀ ਨਾਲ। ਹਾਂਜੀ, ਤੇ ਉਹ ਬਹੁਤ ਕਾਮਨ ਆ, ਤੇ ਇਹ ਸਿਰਫ ਇੱਕ ਛੋਟਾ ਜਿਹਾ ਨਿੱਕਾ ਜਿਹਾ ਐਗਜ਼ਾਮਪਲ ਆ, ਉਹ ਚ ਮੈਨੂੰ ਇਹ ਹੁੰਦਾ ਵੀ ਉਹ ਚ ਕੋਈ ਬੜਿਆਈ ਵਾਲੀ ਗੱਲ ਨੀ ਆ, ਵੀ ਜਿੱਦਾਂ ਕਦੀ ਕਦੀ ਆਪਾਂ ਪ੍ਰਾਊਡਲੀ ਕਹਿੰਦੇ ਆ ਵੀ ਮੇਰੇ ਬੱਚੇ ਕੋ ਤੋ ਨਹੀਂ ਆਤੀ ਹੈ ਪੰਜਾਬੀ, ਆ ਹੀ ਡਜ਼ਨਟ ਨੋ ਹਾਊ ਟੂ ਸਪੀਕ ਪੰਜਾਬੀ, ਹੀ ਡਜ਼ਨਟ ਨੋ, ਤਾਂ ਉਹ ਡਜ਼ਨਟ ਨੋ ਤਾਂ ਠੀਕ ਆ, ਕੋਈ ਨਾ ਤੁਹਾਨੂੰ ਹਿੰਦੀ ਆਉਂਦੀ ਹੈ ਇੰਗਲਿਸ਼ ਆਉਂਦੀ ਹੈ ਬਹੁਤ ਵਧੀਆ ਗੱਲ ਆ, ਪਰ ਆਪਣੀ ਮਾਂ ਬੋਲੀ ਨੂੰ ਪਲੀਜ਼ ਪਿੱਛੇ ਨਹੀਂ ਛੱਡਣਾ, ਵੀ ਉਹਨੂੰ ਵੀ ਨਾਲ ਨਾਲ ਲੈ ਕੇ ਤੁਰੋ, ਕਿਉਂਕਿ ਆਈ ਫੀਲ ਪਰਸਨਲੀ ਮੈਨੂੰ ਏਦਾਂ ਲੱਗਦਾ ਵੀ ਜਦੋਂ ਭਾਸ਼ਾਵਾਂ ਲੁਪਤ ਹੋਣੀਆਂ ਸ਼ੁਰੂ ਹੁੰਦੀਆਂ ਨੇ ਇਹ ਫਸਟ ਸਟੈਪ ਹੀ ਹੁੰਦਾ, ਅੱਜ ਸਾਨੂੰ ਇਹ ਰਿਅਲਾਈਜ਼ ਨਹੀਂ ਹੋ ਰਿਹਾ, ਬਟ ਅੱਜ ਤੋਂ 50 ਸਾਲ ਲਾ ਲਓ, 60 ਲਾ ਲਓ, 70 ਲਾ ਲਓ, ਚਲੋ ਖਿੱਚ ਕੇ 100 ਲਾ ਲਓ, ਮਤਲਬ ਜੇ ਆਪਣੇ ਅੱਗੇ ਨਿਆਣਿਆਂ ਤੱਕ ਉਹ ਜਨਰੇਸ਼ਨ ਨੂੰ ਨਹੀਂ ਆਊਗੀ, ਉਹਨਾਂ ਦੇ ਨਿਆਣਿਆਂ ਤੇ ਤਾਂ ਖਤਮ ਆ ਫਿਰ ਗੱਲ, ਪੜ੍ਹਨੀ ਲਿਖਣੀ ਤਾਂ ਬਹੁਤ ਦੂਰ ਦੀ ਗੱਲ ਆ, ਜਦੋਂ ਬੋਲਣ ਹੀ ਨਿਕਲੂਗੀ ਫਿਰ ਤਾਂ ਹਾਂਜੀ ਉਹ ਤਾਂ ਮਤਲਬ ਬਿਲਕੁਲ ਹੀ ਖਤਮ ਨਾ, ਫਿਰ ਜ਼ੁਬਾਨ ਹੀ ਖਤਮ
0: ਬਹੁਤ ਪ੍ਰਮੋਟ ਕੀਤਾ ਇੱਕ, ਮਤਲਬ ਨੋਰਮਲੀ ਜਿਹੜੇ ਸਟਾਰ ਹੁੰਦੇ ਨੇ ਉਹ ਜਦੋਂ ਪ੍ਰਮੋਸ਼ਨ ਕਰਦੇ ਨੇ ਫਿਲਮ ਦੀ ਤਾਂ ਉਹ ਜਿਹੜੇ ਮੈਂ ਏਦਾਂ ਨੀ ਕਹੂੰਗਾ ਕਿ ਪ੍ਰੋਮੀਨੈਂਟ, ਬਟ ਏਦਾਂ ਹੈ ਕਿ ਹਰ ਇੱਕ ਨੂੰ ਆਪਣੀ ਟਾਈਮ ਲਾਈਨ ਤੇ ਲੈ ਕੇ ਨਹੀਂ ਆਉਂਦੇ ਹੈਗੇ, ਯੂ ਹੈਵ ਟੇਕਨ ਇਟ ਟੂ ਅਨਦਰ ਲੈਵਲ ਹਨਾ, ਕਿ ਤੁਸੀਂ ਆਪਣੀ,
1: ਮੈਂ ਤਾਂ ਜੀ ਲੈਫਟ ਰਾਈਟ ਐਂਡ ਸੈਂਟਰ, ਮੈਂ ਜੋ ਸਾਡੀ ਮੂਵੀ ਨਾਲ ਜੁੜਨਾ ਚਾਹੁੰਦਾ ਪਲੀਜ਼ ਆ ਕੇ ਜੁੜੋ, ਕਿਉਂਕਿ ਮੁੱਦਾ ਇੰਨਾ ਵੱਡਾ, ਇਹ ਗੱਲ ਇਹੋ ਜਿਹੀ ਗੱਲ ਆ ਜਿਹਦੇ ਵਾਸਤੇ ਮੈਂ ਪਰਸਨਲੀ ਫੀਲ ਕਰਦੀ ਹਾਂ, ਸਤਵਿੰਦਰ ਜੀ ਵੀ ਪਰਸਨਲੀ ਫੀਲ ਕਰਦੇ ਨੇ, ਸੋ ਆਪਾਂ ਸਾਰੇ ਬਹੁਤ ਦਿਲੋਂ ਇਸ ਟੋਪਿਕ ਨਾਲ, ਇਸ ਕੰਟੈਂਟ ਨਾਲ, ਇਸ ਮੁੱਦੇ ਨਾਲ ਜੁੜੇ ਹੋਏ ਆ, ਸਪੈਸ਼ਲੀ ਮਤਲਬ ਪੰਜਾਬ ਚ ਮੇਰਾ ਤਾਂ ਇਹ ਵੀ ਮਤਲਬ ਮੰਨਣਾ ਕਿ ਆਪਣੇ ਭਗਵੰਤ ਮਾਨ ਜੀ ਨੂੰ ਰਿਕੁਐਸਟ ਹੀ ਕਹਿ ਸਕਦੇ ਹਾਂ ਵੀ ਇਹ ਟੈਕਸ ਫ੍ਰੀ ਹੋਣੀ ਚਾਹੀਦੀ ਆ ਸਪੈਸ਼ਲੀ ਪੰਜਾਬ ਚ, ਕਿਉਂਕਿ ਇਹ ਗੱਲ ਇੰਨੀ ਵੱਡੀ ਆ ਕਿ ਇਹ ਹਰ ਫੈਮਿਲੀ ਤੱਕ, ਬੱਚਿਆਂ ਤੱਕ, ਵੱਡਿਆਂ ਤੱਕ ਮੈਂ ਚਾਹੁੰਦੀ ਹਾਂ ਕਿ ਇਹ ਮੂਵੀ ਪਹੁੰਚੇ।
0: ਕਰੈਕਟ ਹਾਂ ਇਹਦੀ ਆਡੀਅੰਸ ਕਿਹੜੀ ਹੈ ਸਤਵਿੰਦਰ ਭਾਜੀ ਜੇ ਆਸਟ੍ਰੇਲੀਆ ਦੇ ਵਿੱਚ ਆਪਾਂ ਗੱਲ ਕਰੀਏ ਜਿੱਦਾਂ ਹੁਣ ਮੈਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਸੀ ਸਿਰਫ ਇਹ ਜਨਰੇਸ਼ਨ ਹੈ ਜਿਹਨਾਂ ਨੂੰ ਅੰਗਰੇਜ਼ੀ ਸਿੱਖਣੀ
2: ਪੰਜਾਬੀ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਇਹ ਸਭ ਦੀ ਫਿਲਮ ਹੈ ਹਨਾ ਜੀ ਕਿਉਂਕਿ ਇਹਦੇ ਵਿੱਚ ਸਾਰਿਆਂ ਦੀ ਗੱਲ ਕਰਦੇ ਪਏ ਆਪਾਂ ਹਨਾ ਜੇ ਕਿਸੇ ਮੰਨ ਲਓ ਕਿ ਇੱਕ ਘਰ ਦੇ ਵਿੱਚ ਇੱਕ ਦਾਦਾ ਹੈ ਹਨਾ ਉਹਦੇ ਅੱਗਾ ਮਤਲਬ ਪੋਤਰਿਆਂ ਨੂੰ ਨਹੀਂ ਆਉਂਦੀ ਅਗਰ ਲੈਂਗੁਏਜ ਤੇ ਉਹਨਾਂ ਦੀ ਵੀ ਪ੍ਰੋਬਲਮ ਹੈ ਅਗਰ ਕਿਸੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹਨਾ ਉਹ ਆਪਣੇ ਤੇ ਦਾਦੇ ਨੂੰ ਇੰਗਲਿਸ਼ ਨਹੀਂ ਆਉਂਦੀ ਹਨਾ ਜਿਹੜੇ ਇੱਧਰੋਂ ਗਏ ਨੇ ਵਿਚਾਰੇ ਹਨਾ ਬਜ਼ੁਰਗ ਨੇ ਤਾਂ ਉਹ ਫਿਰ ਆਪਸ ਵਿੱਚ ਗੱਲਬਾਤ ਹੀ ਨਹੀਂ ਕਰ ਬੈਠੇ ਕਰ ਪਾਉਂਦੇ ਹਨਾ ਫਿਰ ਉਹ ਦਾਦੀ ਦੀਆਂ ਜਿਹੜੀਆਂ ਲੋਰੀਆਂ ਹੁੰਦੀਆਂ ਇਹ ਬਚਪਨ ਚੋਂ ਕਿਵੇਂ ਸੁਣਾਉਣ ਹੁਣ ਦੱਸੋ ਤਾਂ ਮੈਨੂੰ ਲੱਗਦਾ ਕਿ ਇਹ ਸਾਰਿਆਂ ਨਾਲ ਜੁੜੀ ਹੋਈ ਕਹਾਣੀ ਹੈ ਮਤਲਬ ਬੱਚਿਆਂ ਦੀ ਵੀ ਤੇ ਬਜ਼ੁਰਗਾਂ ਦੀ ਵੀ ਹੈ
0: ਪਰਿਵਾਰਾਂ ਦੀ ਕਹਾਣੀ ਸੋਸ਼ਲ ਮੀਡੀਆ ਤੋਂ ਗੱਲ ਯਾਦ ਆਈ ਸੀ ਕਿ ਆਂਟੀ ਜੀ ਠੀਕ ਨੇ ਮੰਮੀ ਤੁਹਾਡੇ ਉਹ
1: ਹਾਂਜੀ ਮੰਮੀ ਵਧੀਆ ਘੈਂਟ ਮੰਮੀ ਵੇਟ ਕਰ ਰਹੇ ਨੇ 25 ਸਪਟੈਂਬਰ ਦਾ ਵੀ ਕਦੋਂ 25 ਆਵੇ ਤੇ ਕਦੋਂ ਮੰਮੀ ਆਪਣੀ ਸਹੇਲੀਆਂ ਨੂੰ ਸਾਰੀਆਂ ਨੂੰ ਭੈਣਾਂ ਨੂੰ ਲੈ ਕੇ ਪਹੁੰਚਣ ਮੰਮੀ ਦਾ ਰੈਡੀ ਰਹਿੰਦੇ ਨੇ ਉਹ ਤਾਂ ਦਿਨ ਚ ਦੋ ਦੋ ਤਿੰਨ ਤਿੰਨ ਸ਼ੋ ਵੀ ਦੇਖ ਲੈਂਦੇ
0: ਨੇ ਉਹਨਾਂ ਦੀ ਵੀ ਆਪਣੀ ਇੱਕ ਫੈਨ ਫੋਲੋਇੰਗ ਹੈਗੀ ਹੈ
1: ਇੱਕ ਮੇਰਾ ਕੱਟੜ ਫੈਨ ਮੈਨੂੰ ਪੱਕਾ ਪਤਾ ਵੀ ਮੰਮੀ ਮੰਮੀ ਜੀ ਤਾਂ ਪਰ ਨਹੀਂ ਬਹੁਤ ਐਕਸਾਈਟਮੈਂਟ ਆ ਮੇਰੇ ਰਿਸ਼ਤੇਦਾਰਾਂ ਚ ਵੀ ਬਹੁਤ ਐਕਸਾਈਟਮੈਂਟ ਆ ਥੈਂਕਫੁਲੀ ਥੋੜਾ ਜਿਹਾ ਏਦਾਂ ਸੀ ਵੀ ਅੱਜ ਕੱਲ ਥੋੜਾ ਜਿਹਾ ਮਾਹੌਲ ਏਦਾਂ ਚੱਲ ਰਿਹਾ ਇੰਡਸਟਰੀ ਚ ਤੇ ਪਰ ਲੋਕਾਂ ਨੂੰ ਅਵੇਅਰਨੈਸ ਹੈ ਵੀ ਮੂਵੀ ਆ ਰਹੀ ਆ ਓਨਾ ਕੁ ਮੈਂ ਹਜੇ ਫਿਲਹਾਲ ਮੈਂ ਰਿਲੀਵਡ ਫੀਲ ਕਰ ਰਹੀ ਆ ਮੈਂ ਠੀਕ ਫੀਲ ਕਰ ਰਹੀ ਹਾਂ ਵੀ ਲੋਕ ਮੰਮੀ ਕਹਿੰਦੇ ਵੀ ਅੱਗੇ ਪੁੱਛ ਰਹੇ ਨੇ ਆ ਆ ਕੇ ਵੀ ਅੱਛਾ ਪੱਛੀ ਨੂੰ ਟੁੱਟ ਪੈਣੀ ਇੰਗਲਿਸ਼ ਮੈਂ ਆ ਰਹੀ ਆ ਹਾਂਜੀ ਸੋ ਓਨੀ ਕੁ ਅਵੇਅਰਨੈਸ ਹੈ ਲੋਕ ਮਤਲਬ ਜਿਹੜੇ ਮੈਨੂੰ ਵੀਡੀਓਜ਼ ਵੀ ਆਉਂਦੀਆਂ ਨੇ ਇੰਨੇ ਪਿਆਰ ਨਾਲ ਮੈਸੇਜਸ ਵੀ ਆਉਂਦੇ ਨੇ ਲੋਕੀ ਆਲਰੇਡੀ ਐਕਸਾਈਟਡ ਨੇ ਮਤਲਬ
0: ਕਿਆ ਬਾਤ
1: ਆਲਰੇਡੀ ਦੇ ਆਰ ਵੈਰੀ ਹੈਪੀ
0: ਰਾਈਟ ਰਾਈਟ ਔਰ ਅੱਗੇ ਫਿਰ CMP5 ਦਾ ਕੀ ਹੈ ਸੀਨ
1: ਜੀ ਇੱਕ ਹਫਤੇ ਪਹਿਲਾਂ ਹੀ ਉਹਨਾਂ ਦੀ ਕਾਲ ਆਉਂਦੀ ਹੁੰਦੀ ਹੈ ਕਿ ਜਿਹੜਾ ਚਲੋ ਬੈਗ ਪੈਕ ਕਰ ਲਓ ਪਹੁੰਚੋ ਉਹਨਾਂ ਨਾਲ ਤਾਂ ਫੈਮਿਲੀ ਵਾਲਾ ਹਿਸਾਬ ਆ ਉਹਨਾਂ ਨੇ ਤਾਂ ਹਫਤੇ ਪਹਿਲਾਂ ਦੱਸ ਦੇਣਾ ਅਸੀਂ ਪਹੁੰਚ ਜਾਣਾ
0: ਨਹੀਂ ਠੀਕ ਹੈ ਠੀਕ ਹੈ ਔਰ ਸਤਵਿੰਦਰ ਭਾਜੀ ਤੁਸੀਂ ਕੀ ਫਿਰ ਪਾਈਪਲਾਈਨ ਚ ਲੈ ਕੇ ਚੱਲ ਰਹੇ ਹੋ ਹੁਣ ਅਗਲੀ ਅੱਗੇ ਕੀ ਪ੍ਰੋਜੈਕਟ
2: ਅੱਗੇ ਭਾਜੀ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੋਏਗਾ ਅਜੇ ਤੇ ਕੁਛ ਸੋਚਿਆ ਨੀ ਹੈਗਾ ਲੇਕਿਨ ਕਹਾਣੀਆਂ ਜ਼ਰੂਰ ਸੁਣੀਆਂ ਨੇ ਕੁਛ ਬਾਕੀ ਦੇਖਦੇ ਹਾਂ ਜੀ ਫਿਰ ਆਪਣਾ ਆਪਾਂ ਮੇਰਾ ਆਪਣੇ ਆਪ ਨਾਲ ਹੀ ਇਹ ਵਾਅਦਾ ਹੈ ਕਿ ਮੈਂ ਚਾਹੁੰਦਾ ਕਿ ਕੋਈ ਐਸਾ ਪ੍ਰੋਜੈਕਟ ਹੀ ਬਣਾਈਏ ਚਾਹੇ 2 ਸਾਲ ਚ ਇੱਕ ਵਾਰੀ ਆਏ ਕੋਈ ਦਿੱਕਤ ਨੀ ਲੇਕਿਨ ਐਸਾ ਆਏ ਕਿ ਲੋਕ ਉਹਨੂੰ ਯਾਦ ਰੱਖਣ ਜਿਹੜਾ ਪੰਜਾਬੀ ਸਿਨੇਮੇ ਚ ਯਾਦ ਕੀਤਾ ਜਾਏ ਬਸ ਐਸਾ ਹੀ ਪ੍ਰੋਜੈਕਟ ਬਣਾਉਣਾ ਚਾਹੁੰਦੇ ਹਾਂ ਜੀ ਬਾਕੀ ਸਭ ਦੀ ਦੁਆਵਾਂ ਨਾਲ ਆਸ਼ੀਰਵਾਦ ਨਾਲ ਹੀ ਪੋਸੀਬਲ ਹੋਏਗਾ
0: ਨਹੀਂ ਭਾਜੀ ਜਦੋਂ ਕੋਸ਼ਿਸ਼ ਕਰਦੇ
1: ਹਾਂ ਕਾਲ ਕਰ ਰਹੇ ਨੇ ਆਈ ਥਿੰਕ ਸ਼ੀ ਜਸਟ ਗਾਟ ਫ੍ਰੀ
0: ਓਕੇ ਦੇਖੋ ਮੈਂ ਹੁਣ ਆਪਾਂ ਯਾਦ ਮੈਂ ਅਲੱਗ ਤੋਂ
1: ਮੈਂਡੀ
0: ਜੀ ਡਾਇਲੌਗ ਮਾਰਨਗੇ ਹਮ ਜਹਾਂ ਸੇ ਖੜੇ ਹੋਤੇ ਲਾਈਨ ਵਹਾਂ ਸੇ ਸ਼ੁਰੂ ਹੋਤੀ ਹੈ
1: ਮੈਂਡੀ ਜੀ ਅਲੱਗ ਸਲੋਟ ਦੇਵਾਂਗੇ ਉਹਨੂੰ ਕੱਲੇ
3: ਜਦੋਂ ਰੱਬ ਕਰੇ ਮੂਵੀ ਸਕਸੈਸਫੁਲ ਹੋ ਜਾਏਗੀ ਐਂਡ ਫੁੱਲ ਹਾਊਸ ਫੁੱਲ ਹਾਊਸ ਦੇਖੋ ਗਗਨ ਵਾਲੀ ਇੰਗਲਿਸ਼ ਹੋ ਗਈ ਮੇਰੀ ਸ਼ੁਰੂ ਫੁੱਲ ਹਾਊਸ ਹੋਵੇਗੀ ਨਾ ਫਿਰ ਆਪਾਂ ਕਰ ਲਾਂਗੇ
1: ਰੱਬ ਸੁੱਖ ਰੱਖੇ
0: ਇਹ ਵੈਸੇ ਤੁਹਾਡੇ ਲਈ ਚੈਲੰਜਿੰਗ ਹੋਏਗਾ ਮੈਂਡੀ ਜੀ ਇਸ ਕਿਸਮ ਦਾ ਫਿਊਚਰ ਦੇ ਵਿੱਚ ਕੋਈ ਰੋਲ ਹੈ ਟੁੱਟ ਪੈਣੀ ਇੰਗਲਿਸ਼ ਪਾਰਟ 2 ਦੇ ਵਿੱਚ ਮੈਂਡੀ ਜੀ
1: ਜਿਹੜਾ
0: ਡਬਲ ਰੋਲ ਆ ਉਹਦੀ ਦੂਸਰੇ ਰੋਲ ਦੀ ਡਬਿੰਗ ਸਿਮੀ ਕਰ ਦੇਣਗੇ ਨਹੀਂ ਇਹ ਇੱਕ ਨਾ ਮੈਂਡੀ ਜੀ ਇੱਕ ਜਿਹੜਾ ਸਿਸਟਰਹੁੱਡ How's that? ਇਹ ਮੈਂ ਗੱਲ ਕਰ ਨਹੀਂ ਸਕਿਆ ਹੈਗਾ ਸਿਮੀ ਦੇ ਨਾਲ ਇਹ ਥੋੜਾ ਜਿਹਾ ਨਵਾਂ
3: ਹਾਂਜੀ ਹਾਂਜੀ
0: ਨਾ ਹਾਊ ਡੂ
3: ਇਟਸ ਰੀਲੀ ਗੁੱਡ ਇਟਸ ਵੈਰੀ ਗੁੱਡ ਮੇਰੀ ਤਾਂ ਸਿਮੀ ਜੀ ਤਾਂ ਕੁਛ ਦਿਨ ਪਹਿਲਾਂ ਲੜਾਈ ਵੀ ਹੋ ਗਈ
1: ਸਾਡੇ ਤਾਂ ਆਪਾਂ ਵਾਲੀ ਲੈਵਲ ਤੱਕ ਪਹੁੰਚ ਚੁੱਕੇ ਕਿ ਹੁਣ ਮਤਲਬ ਇਹ ਮੈਂ ਦੀਦੀ ਨੇ ਮੇਰੇ ਮੈਨੂੰ ਤਾਂ ਲੱਗਦਾ ਵੀ ਵੱਡੀ ਭੈਣ ਡਾਂਟ ਰਹੀ ਆ ਮੈਨੂੰ ਮੈਂ ਚੁੱਪ ਕਰਕੇ ਬਹਿ ਜਾਣਾ ਬਾਅਦ ਚੋਂ ਸੋਰੀ ਸੋਰੀ ਦੀਦੀ ਸੋਰੀ
0: ਆਪਣਾ ਸਤਿੰਦਰ ਭਾਜੀ ਤੁਸੀਂ ਕਿਵੇਂ ਫੀਲ ਕਰਦੇ ਹੋ ਇਸ ਭੈਣ ਚਾਰੇ ਦੇ ਵਿੱਚ?
2: ਨਾ ਮੈਂ ਤੇ ਬਹੁਤ, ਮੈਂ ਤੇ ਪਹਿਲੇ ਦਿਨ ਤੋਂ ਭਾਜੀ ਬਹੁਤ ਹੀ
0: ਦਬਿਆ ਦਬਿਆ ਮਹਿਸੂਸ ਕਰਦਾ। ਦੋਨੋਂ ਇੱਕ ਜਗ੍ਹਾ ਤੇ ਅਲਾਈਨ ਹੁੰਦੇ ਹੋ, ਸਿਮੀ ਤੇ ਮੈਂਡੀ, ਹੈ ਨਾ?
1: ਕਿਉਂਕਿ
0: ਲੇਬਰ ਡੇ ਦੇ ਦਿਨ ਪੈਦਾ ਹੋਏ ਨੇ ਇਸ ਕਰਕੇ ਇਹਨਾਂ ਨੂੰ ਜ਼ਿਆਦਾ। ਅੱਛਾ ਟਾਈਮ ਦੀ ਗੱਲ ਕਰੀਏ ਮੈਂ ਜਾਂਦੇ ਜਾਂਦੇ, ਮੈਂ ਦੋ ਤਿੰਨ ਕੁਸ਼ਚਨ ਮੈਂ ਹੁਣ ਸੋਚੇ ਹੋਏ ਨੇ ਦਿਮਾਗ ਦੇ ਵਿੱਚ। ਇਨ ਪਾਸਟ ਵਨ ਐਂਡ ਹਾਫ ਡੈਕੇਡ and you have done Jee. almost 20 movies, they you have been very selective with choosing role, ya fir you have been declining the roles, ki ho raha, what's been happening?
3: Selective because mainu shuruaat hi bahut strong mili sigi jadon main apna career shuru kita hai, mainu you know rab di matlab I would say ki mer naal badhiya project ton meri shuruaat hui sigi, ta ek sense of responsibility ban gayi si ki nahi main hun badhiya hi movies karniyan ne, te hamesha matlab with the message and culture nu matlab ek I would say zen vich rakh ke you know kyunki oh shuruaat udda di ho gayi sigi you know so I think punjabi cinema jithe utthe ਉਹਦੀ ਗੱਲ ਹੁੰਦੀ ਹੈ, ਸੋ ਮੇਰਾ ਮਤਲਬ ਲਗਾਵ ਤੇ ਕੰਪਲੀਟ ਲਵ ਫੋਰ ਪੰਜਾਬੀ ਸਿਨੇਮਾ ਫਿਰ ਇਦਾਂ ਹੋ ਗਿਆ ਸੀਗਾ ਕਿ ਚਲੋ ਆਪਾਂ ਕਰਨਾ ਤਾਂ ਹੈ, ਕੰਮ ਵੀ ਕਰਨਾ ਹੈ, ਬਟ ਆਲਵੇਜ਼ ਕਿ ਕੰਟਰੀਬਿਊਸ਼ਨ ਬਹੁਤ ਪੋਜ਼ਿਟਿਵ ਹੋਵੇ, ਐਂਡ ਈਵਨ ਟੁੱਟ ਪੈਣੀ ਇੰਗਲਿਸ਼ ਨੇ ਵੀ ਇੱਕ ਇੱਦਾਂ ਦਾ ਪ੍ਰੋਜੈਕਟ ਹੈ ਕਿ ਇੰਨੀ ਮਤਲਬ ਮੇਰੇ ਇੰਨੀ ਪਿਆਰੀ ਫਿਲਮ ਹੈ ਕਿ ਮੈਂ ਜਸ ਨੂੰ ਕਿਹਾ ਸੀ, ਮੈਂ ਕਿਹਾ ਮੈਂ ਇਹਦੇ ਚ 5 ਮਿੰਟ ਵੀ ਕਰ ਲਾਂਗੀ, 10 ਮਿੰਟ ਵੀ ਕਰ ਲਾਂਗੀ, ਯੂ نو ਬਿਕਾਜ਼ ਇਟਸ ਸੱਚ ਅ ਬਿਊਟੀਫੁਲ ਫਿਲਮ, ਹੈ ਨਾ? ਤਾਂ ਬਿਊਟੀਫੁਲ ਮੂਵੀਜ਼ ਦਾ ਹਿੱਸਾ ਹੀ ਬਣਨਾ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ।
0: ਬਿਊਟੀਫੁਲ ਮੂਵੀਜ਼ ਦੇ ਲਈ ਆਡੀਅנס ਅਕਸਰ ਸਾਡੇ ਪੰਜਾਬੀ ਸਿਨੇਮਾ ਸਟਰਗਲ ਕਰ ਜਾਂਦਾ ਹੈਗਾ, ਡੂ ਯੂ ਫੀਲ ਦੈਟ?
3: Yeah, a little bit, but I think apni bahut growth ho chuki hai te holi holi hundi rahegi. I understand thoda cha vich ho janda, apne phases aunde ne ke ek na kind of senseless comedies jiyan baniyan shuru ho jandiyan ne, and ohi fir daur carry forward hunda hai, but fir it industry sambhal jandi hai ke nahi nahi audiences inne hun intelligent ne, OTT ne, and also COVID the time lokan ne inni content dekh layi hai, hai na? So challenge feel karte ne log, directors hon, producers hon, oh ਮਹਿਸੂਸ ਕਰਦੇ ਨੇ ਕਿ ਨਹੀਂ ਆਪਾਂ ਨੂੰ ਵਧੀਆ ਕੰਟੈਂਟ ਆਪਾਂ ਬਾਹਰ ਕੱਢਣੀ ਹੈ, ਬਟ ਥੋੜੇ ਲਿਮਿਟੇਸ਼ਨਸ ਹੈਗੇ ਨੇ ਕਿਉਂਕਿ ਆਪਾਂ ਚਾਹੁੰਦੇ ਹਾਂ ਪਰਿਵਾਰਿਕ ਮੂਵੀਜ਼ ਜੋ ਪੂਰੀ ਫੈਮਿਲੀ ਬੈਠ ਕੇ ਦੇਖੇ, ਹੈ ਨਾ? ਸੋ ਆਪਾਂ ਉਹ OTT ਵਾਈਬ ਜਾਂ ਹਿੰਦੀ ਸਿਨੇਮਾ ਵਾਈਬ ਵਿੱਚ ਜਾ ਹੀ ਨਹੀਂ ਸਕਦੇ, ਯੂ ਨੋ, ਕਿਉਂਕਿ ਉਹਨਾਂ ਵਿੱਚ ਲੈਟਸ ਸੇ ਕਿ ਉਹ ਗਾਲੀ ਗਲੋਚ ਜਾਂ ਫਿਰ ਲੈਟਸ ਸੇ ਕਿ ਜਿਹੜੇ ਰੋਮਾਂਟਿਕ ਸੀਨਸ ਹੋਣ ਐਂਡ ਜਾਂ ਫਿਰ ਐਨੀ ਸੈਕਸੁਅਲ ਸੀਨਸ ਆਪਾਂ ਕਰ ਹੀ ਨਹੀਂ ਸਕਦੇ, ਨਾ ਹੀ ਆਪਾਂ ਕਰਨੇ ਆ, ਹੈ ਨਾ? ਰਾਈਟ, ਬਟ ਆਪਾਂ ਉਹ ਲਿਮਿਟੇਸ਼ਨ ਦੇ ਅੰਦਰ ਆਪਾਂ ਪਿਆਰੀਆਂ ਪਿਆਰੀਆਂ ਮੂਵੀਜ਼ ਤੇ ਫੋਕਸ ਕਰਕੇ ਕਿ ਉਹਨਾਂ ਵਿੱਚ ਲੋਕਾਂ ਨੂੰ ਐਂਟਰਟੇਨਮੈਂਟ ਵੀ ਹੋਵੇ, ਉਹਨਾਂ ਨੂੰ ਮੈਸੇਜ ਵੀ ਮਿਲੇ। ਮੈਂ ਇਹ ਆਡੀਅੰਸ ਬਾਰੇ ਜ਼ਰੂਰ ਦੇਖਿਆ ਹੈ ਕਿ ਜਦੋਂ ਵੀ ਆਡੀਅੰਸ ਸਿਨੇਮਾ ਹਾਲ ਚੋਂ ਨਿਕਲਦੇ ਨੇ, ਹਮੇਸ਼ਾ ਉਹ ਕਹਿੰਦੇ ਨੇ ਬਹੁਤ ਵਧੀਆ ਮੂਵੀ ਸੀ, ਬਹੁਤ ਵਧੀਆ ਮੈਸੇਜ ਸੀ। ਇਹ ਮੈਂ ਬਹੁਤ ਵਾਰੀ ਆਡੀਅੰਸਿਸ ਦੇ ਮੂੰਹ ਤੋਂ ਸੁਣਿਆ ਹੈ।
0: ਕਰੈਕਟ,
3: ਸੋ ਇਹੀ ਹੈ ਕਿ ਉਹ ਫਿਰ ਤੁਹਾਨੂੰ ਪਤਾ ਕਿ ਸਪਲਾਈ ਐਂਡ ਡਿਮਾਂਡ ਹੁੰਦਾ ਹੈ। ਸੋ ਜੇ ਆਡੀਅੰਸਿਸ ਨੂੰ ਉਹ ਚਾਹੀਦਾ ਹੈ ਕਿ ਮੈਸੇਜ ਚਾਹੀਦਾ ਹੈ, ਫਿਰ ਅਸੀਂ ਉਹਦੇ ਤੇ ਹੀ ਫੋਕਸ ਕਰਾਂਗੇ, ਪਰ ਉਹਦੇ ਲਈ ਫਿਰ ਥੋੜਾ ਵਕਤ ਚਾਹੀਦਾ ਹੁੰਦਾ ਹੈ, ਐਂਡ ਉਹਦੇ ਲਈ ਆਪਾਂ ਕਿੰਨੇ ਪ੍ਰੋਜੈਕਟਸ, ਕਿੰਨੇ ਆਪਾਂ ਕਿਸ ਤਰ੍ਹਾਂ ਤੋੜ ਮਰੋੜ ਕੇ ਅਲੱਗ ਅਲੱਗ ਟਾਈਪਸ ਦੇ ਪ੍ਰੋਜੈਕਟਸ ਅੱਗੇ ਲੈ ਕੇ ਆਈਏ, ਜਿੱਥੇ ਉਹਨਾਂ ਨੂੰ ਇੱਦਾਂ ਵੀ ਨਾ ਫੀਲ ਹੋ ਸੈਂਸਲੈਸ ਕਾਮੇਡੀ ਹੈ, ਮੈਸੇਜ ਵੀ ਮਿਲੇ ਪਰ ਐਂਟਰਟੇਨਮੈਂਟ ਵੀ ਹੋਵੇ।
0: ਰਾਈਟ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਕਾਮੇਡੀ ਦੀ ਤੁਸੀਂ ਗੱਲ ਕਰ ਰਹੇ ਹੋ, ਰੱਬ ਦਾ ਰੇਡੀਓ ਤੋਂ ਬਾਅਦ ਯੂ ਹੈਵਨਟ ਬੀਨ ਪਾਰਟ ਆਫ ਸੱਚ ਮੂਵੀਜ਼, ਤੁਸੀਂ ਉਸ ਤਰ੍ਹਾਂ ਦੀ ਫਿਰ ਕਦੇ ਕੀਤੀ ਵੀ ਨਹੀਂ ਹੈਗੀ, ਹੈ ਨਾ? ਜਿਹੜੀਆਂ ਉਹ ਇਨੀਸ਼ੀਅਲ
3: ਰੱਬ ਦਾ ਰੇਡੀਓ ਵੀ ਦੇਖੋ ਸਿਚੁਏਸ਼ਨਲ ਕਾਮੇਡੀ ਸੀ, ਐਂਡ ਉਹ ਵੀ ਆਪਾਂ ਆਈ ਸੀ ਸਿੰਮੀ ਜਿਹਦੇ ਕਿਰਦਾਰ ਰਾਹੀਂ ਸਿਚੁਏਸ਼ਨਲ ਕਾਮੇਡੀ ਪਾਈ ਸੀ। ਜਸ ਗਰੇਵਾਲ ਹਮੇਸ਼ਾ ਇੱਦਾਂ ਕਰਦਾ ਆ, ਉਹ ਕਹਿੰਦਾ ਕਿ ਮੈਂ ਕਾਮੇਡੀ ਸੇ ਕਾਮੇਡੀ ਨਹੀਂ ਕਰਨੀ, ਸਿਚੁਏਸ਼ਨ ਤੇ ਡਾਇਲੋਗ ਸੇ ਹਾਸਾ ਆਉਣਾ ਚਾਹੀਦਾ ਆ, ਉਹ ਵੀ ਬਹੁਤ
0: ਸਿਚੁਏਸ਼ਨਲ
3: ਆਈ ਵੁੱਡ ਸੇ ਇਟਸ ਆਲਵੇਜ਼ ਦੈਟ ਹੈ ਲੋਕਾਂ ਨੂੰ ਤਾਂ ਮਤਲਬ ਰੱਬ ਦੇ ਰੇਡੀਓ ਟਾਈਮ ਉਹਨਾਂ ਨੂੰ ਇਸੇ ਗੱਲ ਤੇ ਜਿੱਦਾਂ ਹੁਣ ਇਸ ਫਿਲਮ ਵਿੱਚ ਆਪਾਂ ਨੂੰ ਇਸ ਗੱਲ ਤੇ ਹਾਸਾ ਆਉਂਦਾ ਨਾ ਦੀਦੀ ਯੋਰ ਹਾਊਸ ਕਲੋਂਜੀ ਇਜ਼ ਯੂ ਨੋ ਲਾਈਕ ਇਹਦੇ ਤੇ ਆਪਾਂ ਨੂੰ ਹਾਸਾ ਆਉਂਦਾ ਜਾਂ ਫਿਰ ਜਿਵੇਂ ਸਿੰਮੀ ਜੀ ਆਪਾਂ ਟ੍ਰੇਲਰ ਚ ਵੀ ਦੇਖਿਆ ਆ ਉਹ ਆਈ ਹੈਵ ਟੂ ਕਾਓ ਸ਼ੀ ਹੈਜ਼ ਟੂ ਆਈ ਹੈ ਨਾ
0: ਇੱਕ ਵਾਰ ਸ਼ਾਊਟ ਆਊਟ ਦੇ ਦਿਓ ਜੇ ਤੁਹਾਡੇ ਚੋਂ ਕੋਈ ਵੀ ਦੇਣਾ ਚਾਹੁੰਦਾ ਆਸਟ੍ਰੇਲੀਅਨ ਆਡੀਅੰਸ ਦੇ ਲਈ 25th ਸਪਟੰਬਰ ਆਈ ਗੈਸ
3: ਰਿਲੇਟੇਬਲ ਮੂਵੀ ਹੈ ਪਰਿਵਾਰਿਕ ਫਿਲਮ ਹੈ ਐਂਡ ਲੋਕਾਂ ਨੂੰ ਬਹੁਤ ਮਜ਼ਾ ਵੀ ਆਏਗਾ ਤੇ ਮੈਸੇਜ ਵੀ ਮਿਲੇਗਾ ਜੋ ਆਪਣੇ ਆਡੀਅੰਸਿਸ ਭਾਲਦੇ ਨੇ ਪੂਰਾ ਪੈਸਾ ਵਸੂਲ ਹੋਵੇਗਾ ਐਂਡ ਆਈ ਥਿੰਕ ਇਹ ਮੂਵੀ ਆਪਣੇ ਸਿਨੇਮਾ ਲਈ ਇੱਦਾਂ ਦੀ ਫਿਲਮ ਹੋਵੇਗੀ ਕਿ ਫਕਰ ਮਹਿਸੂਸ ਹੋਵੇਗਾ ਕਿਉਂਕਿ ਉਹੀ ਗੱਲ ਹੈ ਕਿ ਮਾਂ ਬੋਲੀ ਦੀ ਗੱਲ ਹੈ ਤਾਂ ਵੀ ਕਾਂਟ ਗੋ ਰੋਂਗ ਜਦੋਂ ਸਿਨੇਮਾ ਹੀ ਪੰਜਾਬੀ ਹੈ ਤਾਂ ਆਪਾਂ ਗੱਲ ਹੀ ਫਿਰ ਪੰਜਾਬੀ ਦੀ ਕਰ ਦਿੱਤੀ ਆਈ ਥਿੰਕ ਇਟਸ ਅ ਵਿਨ ਵਿਨ ਇਟਸ ਅ ਵਿਨ ਵਿਨ ਸਿਚੁਏਸ਼ਨ
0: ਤੁਹਾਡਾ ਤੁਹਾਡਾ ਮੈਂ ਜਾਣ ਤੋਂ ਪਹਿਲਾਂ ਮੈਂ ਸੌਂਗ ਚਲਾਣਾ ਤੁਹਾਡਾ ਫੇਵਰੇਟ ਕਿਹੜਾ ਇਸ ਫਿਲਮ ਦੇ ਵਿੱਚ ਮੈਂਡੀ
3: ਸਾਰੇ ਫੇਵਰੇਟ ਨੇ ਇੱਕ ਉਡੇ ਡੋਰੀ ਬਹੁਤ ਵਧੀਆ ਲੱਗਦਾ ਦਿਲ ਦਾ ਤੋਂ ਗਹਿਣਾ ਇੱਕ ਤੇਰਾ ਇੰਤਜ਼ਾਰ ਵੀ ਮੈਨੂੰ ਬਹੁਤ ਵਧੀਆ ਲੱਗਦਾ ਤੇ ਅੱਗ ਲੱਗੇ ਅੰਗਰੇਜ਼ੀ ਵੀ ਬਹੁਤ ਵਧੀਆ ਲੱਗਦਾ
0: ਸਿਮੀ ਤੁਹਾਡਾ ਕਿਹੜਾ ਫੇਵਰੇਟ ਤੁਹਾਡਾ ਫੇਵਰੇਟ ਕਿਹੜਾ
2: ਮੇਰੇ ਤੇ ਭਾਜੀ ਚਾਰੋ ਹੀ ਫੇਵਰੇਟ ਨੇ ਪਰ ਜੀ ਚਾਰੋ ਹੀ ਫੇਵਰੇਟ
0: ਚਲੋ ਫਿਰ ਮੈਂ ਦਿਲ ਦਾ ਗਾਣਾ ਹੀ ਚਲਾਣਾ ਹੁਣ
2: ਜੀ ਭਾਈ
3: ਇੱਕ ਇੰਤਜ਼ਾਰ ਵੀ ਬਹੁਤ ਪਿਆਰਾ ਤੇ ਇੱਕ ਅੱਜ ਸਿੰਮੀ ਜੀ ਦਾ ਇੱਕ ਗਾਣਾ ਹੈ ਜੋ ਇਹਨਾਂ ਤੇ ਫਰਮਾਇਆ ਗਿਆ ਹੈ ਇਹਦਾ ਐਂਟਰੀ ਸੌਂਗ ਹੈ ਮੂਵੀ ਵਿੱਚ ਕੌਣ ਖੜਾ ਕੌਣ ਖੜਾ ਦਰਵਾਜ਼ੇ
0: ਕੌਣ ਖੜਾ ਦਰਵਾਜ਼ੇ
3: ਹਾਂ ਹਾਂ ਉਹ ਅੱਜ ਤੇ ਇੱਕ ਹਜੇ ਹੋਰ ਰਹਿੰਦਾ ਹੈ ਪ੍ਰੀਵੀਅਸ ਵੀ ਉਹ ਕੁਝ ਦਿਨਾਂ ਚ ਆਏਗਾ
0: ਓਕੇ ਰਾਈਟ ਫਿਲਮ ਤੋਂ ਬਾਅਦ ਆ ਜਾਏਗਾ
3: ਨਹੀਂ ਨਹੀਂ
0: ਸਟਾਰਕਾਸਟ ਫਿਲਮ ਟੁੱਟ ਪੈਣੀ ਇੰਗਲਿਸ਼ ਦੀ ਤੇ ਉਹਨਾਂ ਨੇ ਆਪਣੇ ਫਿਲਮ ਦੇ ਫੇਵਰੇਟ ਗਾਣੇ ਦੱਸੇ ਹੈਗੇ ਨੇ ਮੈਂ ਤਾਂ ਕੁਛ ਨੀ ਕਿਹਾ ਮੈਂ ਤਾਂ ਮੂੰਹ ਹੀ ਕਢਾਇਆ ਸੁਣ ਲਓ ਤੁਸੀਂ ਵੀ ਇਹ ਗਾਣਾ ਤੇ ਇੰਟਰਵਿਊ ਵੀ ਦੱਸ ਦਿਓ ਕਿੱਦਾਂ ਦੀ ਲੱਗੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰੀਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ, ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੇ ਖਿੜੇ ਮੱਥੇ ਤੁਸੀਂ ਘਰੋਂ ਨਿਕਲਦੇ ਹੋ ਤੇ ਫਿਰ ਸਾਰਾ ਦਿਨ ਤੁਹਾਡਾ ਖਿੜਿਆ ਰਹਿੰਦਾ, ਤੁਹਾਨੂੰ ਸਾਰੇ ਖਿੜੇ ਮੱਥੇ ਵਾਲੇ ਲੋਕ ਟੱਕਰਦੇ ਨੇ। ਜਿੱਦਾਂ ਦੀ ਐਨਰਜੀ ਤੁਸੀਂ ਸਵੇਰੇ ਘਰੋਂ ਲੈ ਕੇ ਨਿਕਲਦੇ ਹੋ ਉਸੇ ਤਰ੍ਹਾਂ ਦੀ ਅੱਗੋਂ ਐਨਰਜੀ ਤੁਹਾਨੂੰ ਸਾਰਾ ਦਿਨ ਮਿਲਦੀ। ਕੌਣ ਨਹੀਂ ਚਾਹੁੰਦਾ ਕਿ ਮੈਨੂੰ ਸਾਰੇ ਖਿੜੇ ਮੱਥੇ ਜੀ ਆਇਆ ਆਖਣ। ਤੇ ਫਿਰ ਸਭ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਇਹ ਬਦਲਾਅ ਲਿਆਉਣਾ ਜ਼ਰੂਰੀ। ਆਓ ਫਿਰ ਇਹ ਖੁਸ਼ੀ ਲੈ ਕੇ ਅੱਗੇ ਵੱਧਦੇ, ਉਸ ਰੱਬ ਦਾ ਸ਼ੁਕਰਾਨਾ ਕਰਦੇ ਅੱਗੇ ਵੱਧਦੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਪਿੰਡ ਦੇ ਵਿੱਚ ਇੱਕ ਬੰਦੇ ਨੂੰ ਰੱਬ ਦੇ ਉੱਤੇ ਬੜੀ ਅਥਾਹ ਸ਼ਰਧਾ ਸੀ। ਉਹਨੂੰ ਲੱਗਦਾ ਸੀ ਕਿ ਜੋ ਵੀ ਰੱਬ ਮੇਰੇ ਲਈ ਕਰੂਗਾ ਬਹੁਤ ਵਧੀਆ ਕਰੂਗਾ। ਉਹਨੇ ਕਿਤੇ ਕਥਾ ਸੁਣੀ ਤੇ ਉਹਨੂੰ ਪੰਨਲੇ ਪੰਨ ਲਿਆ ਕਿ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਰੱਬ ਤੁਹਾਡੇ ਸਾਰੇ ਕਾਰਜ ਆਪ ਸਵਾਰਦਾ। ਜਿਹੜੀ ਜਗ੍ਹਾ ਦੇ ਉੱਤੇ ਨੌਕਰੀ ਕਰਦਾ ਸੀ ਉਸ ਜਗ੍ਹਾ ਦੇ ਉੱਤੇ ਕੋਈ ਪੈਸੇ ਵੀ ਖਾਸ ਨਾ ਬਣਦੇ, ਪਰ ਫਿਰ ਵੀ ਉਹ ਰੱਬ ਦੇ ਉੱਤੇ ਡੋਰੀਆਂ ਸੁੱਟ ਕੇ ਉਸੇ ਜਗ੍ਹਾ ਦੇ ਉੱਤੇ ਕੰਮ ਕਰਦਾ ਰਿਹਾ। ਘਰ ਵਾਲੀ ਬਥੇਰਾ ਕਹਿੰਦੀ ਇੰਨੇ ਕੁ ਦੇ ਨਾਲ ਗੁਜ਼ਾਰਾ ਨਹੀਂ ਹੋਣਾ, ਹੁਣ ਤਾਂ ਸਾਡੇ ਬੱਚਾ ਵੀ ਹੋ ਗਿਆ, ਸਾਡਾ ਦੋਵਾਂ ਦਾ ਗੁਜ਼ਾਰਾ ਚੱਲ ਜਾਂਦਾ ਸੀ, ਹੁਣ ਨਾਲ ਕੁਛ ਹੋਰ ਹੱਥ ਪੈਰ ਮਾਰਨਾ ਪੈਣਾ। ਪਰ ਉਹਦੇ ਉੱਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਉਹਨੂੰ ਲੱਗਦਾ ਸੀ ਕਿ ਜਿੱਥੇ ਮੈਨੂੰ ਰੱਬ ਨੇ ਰੱਖਿਆ ਮੈਂ ਉੱਥੇ ਖੁਸ਼ ਹਾਂ, ਜਿੱਥੇ ਉਹਦੀ ਮਰਜ਼ੀ ਹੋਈ ਉਹਨੇ ਆਪੇ ਲੈ ਜਾਣਾ। ਇੱਕ ਦਿਨ ਅਚਾਨਕ ਉਹਦਾ ਪੁੱਤ ਬਿਮਾਰ ਪੈ ਗਿਆ। ਘਰ ਵਾਲੀ ਕੰਮ 'ਤੇ ਭੱਜੀ ਭੱਜੀ ਆਈ ਜੀ ਉਹਨੂੰ ਹਕੀਮ ਦੇ ਕੋਲ ਲੈ ਕੇ ਜਾਓ। ਕੰਮ ਤੋਂ ਛੁੱਟੀ ਲੈ ਕੇ ਘਰ ਆਇਆ, ਹਕੀਮ ਦੇ ਕੋਲ ਲੈ ਕੇ ਗਿਆ ਤਾਂ ਉਹਨੇ ਅੱਗੇ ਕਿਤੇ ਹੋਰ ਲੈ ਕੇ ਜਾਣ ਦੇ ਲਈ ਕਿਹਾ। ਸ਼ਾਇਦ ਇਹਨੇ ਪੈਸੇ ਨਹੀਂ ਸੀ, ਇਸ ਵਜ੍ਹਾ ਦੇ ਕਰਕੇ ਘਰੇ ਹੀ ਕੋਈ ਨਾ ਕੋਈ ਓੜ ਪੋੜ ਕਰਨੇ ਸ਼ੁਰੂ ਕਰ ਦਿੱਤੇ। ਦੂਰ ਲੈ ਕੇ ਜਾਣ ਦੇ ਵਿੱਚ ਖਰਚਾ ਵੀ ਹੋਣਾ ਸੀ, ਜਿੱਥੇ ਕੰਮ ਕਰਦਾ ਸੀ ਪੈਸੇ ਮੰਗੇ, ਉਹਨਾਂ ਨੇ ਐਡਵਾਂਸ ਦੇ ਵਿੱਚ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਹੌਲੀ ਹੌਲੀ ਬੱਚੇ ਦੀ ਬਿਮਾਰੀ ਵੱਧਦੀ ਗਈ, ਬੱਚੇ ਦੇ ਸਿਰਹਾਣੇ ਬਹਿ ਕੇ ਰੱਬ ਦੇ ਅੱਗੇ ਅਰਦਾਸ ਬੇਨਤੀ ਕਰਦਾ ਰਿਹਾ। ਇੱਕਦਮ ਅਚਾਨਕ ਉਹਨੂੰ ਇਹ ਲੱਗਾ ਕਿ ਬੱਚਾ ਬਿਲਕੁਲ ਠੀਕ ਹੋ ਗਿਆ, ਉਹਦੇ ਰੋਣ ਦੀ ਆਵਾਜ਼ ਬੰਦ ਹੋ ਗਈ। ਬੜੀ ਖੁਸ਼ੀ ਹੋਈ, ਸ਼ੁਕਰਾਨੇ ਦੇ ਵਿੱਚ ਅਰਦਾਸ ਕੀਤੀ ਆਪਣੇ ਰੱਬ ਦੀ। ਘੁੰਮ ਕੇ ਆਣ ਬੱਚੇ ਦੇ ਸਿਰਹਾਣੇ ਬੈਠਾ ਤਾਂ ਕੀ ਵੇਖਦਾ, ਬੱਚਾ ਦੁਨੀਆਂ 'ਤੇ ਨਹੀਂ ਰਿਹਾ, ਇਕਲੌਤਾ ਪੁੱਤ ਦੁਨੀਆਂ ਤੋਂ ਚਲਾ ਗਿਆ। ਵਹੁਟੀ ਨੇ ਇਸ ਸਾਰੇ ਕੁਛ ਦੇ ਲਈ ਘਰ ਵਾਲੇ ਨੂੰ ਜ਼ਿੰਮੇਵਾਰ ਠਹਿਰਾਇਆ। ਤੇਰੇ ਸਾਹਮਣੇ ਉਹ ਮਰ ਰਿਹਾ ਸੀ, ਤੂੰ ਹੱਥ 'ਤੇ ਹੱਥ ਧਰ ਕੇ ਬੈਠਾ ਰਿਹਾ, ਮੈਂ ਤੈਨੂੰ ਕਦੀ ਮਾਫ਼ ਨਹੀਂ ਕਰ ਸਕਦੀ, ਮੈਂ ਹੁਣ ਤੇਰੇ ਨਾਲ ਨਹੀਂ ਰਹਿ ਸਕਦੀ। ਵਹੁਟੀ ਘਰ ਛੱਡ ਕੇ ਚਲੇ ਗਈ ਤਾਂ ਘਰ ਰਹਿਣ ਦਾ ਹੋਰ ਕੋਈ ਕਾਰਨ ਨਹੀਂ ਸੀ। ਦਿਮਾਗ ਦੇ ਉੱਤੇ ਡੂੰਘਾ ਅਸਰ ਹੋਇਆ, ਇੱਧਰ ਉੱਧਰ ਘੁੰਮਦਾ ਫਿਰਦਾ ਘਰੋਂ ਬੇਘਰ, ਬੁਰੇ ਹਾਲਾਤ ਨੇ, ਕਦੀ ਕਦਾਈ ਸੋਚਦਾ ਕਿ ਮੇਰਾ ਕੀ ਕਸੂਰ, ਮੈਂ ਤਾਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਜੋ ਮੈਂ ਸੁਣਿਆ ਉਸੇ ਹਿਸਾਬ ਦੇ ਨਾਲ ਕੀਤਾ, ਜੋ ਮਨਜ਼ੂਰ ਸੀ ਰੱਬ ਨੂੰ ਹੋਇਆ, ਮੇਰਾ ਇਹਦੇ ਵਿੱਚ ਕੀ ਕਸੂਰ ਸੀ।
ਇੱਦਾਂ ਮੈਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੀਦਾ। ਇੱਕ ਦਿਨ ਅਚਾਨਕ ਇੱਕ ਫਕੀਰ ਲਾਗੋਂ ਲੰਘਿਆ। ਫਕੀਰ ਨੇ ਬੁਰੇ ਹਾਲਾਤ ਵੇਖੇ ਅਤੇ ਮੋਢੇ 'ਤੇ ਹੱਥ ਧਰ ਕੇ ਪੁੱਛ ਹੀ ਲਿਆ, ਭਗਤਾ ਕੀ ਗੱਲ, ਠੀਕ ਠਾਕ ਹੈ? ਜਿੱਦਾਂ ਉਹ ਲੱਭ ਹੀ ਰਿਹਾ ਸੀ ਕਿ ਕੋਈ ਆਣ ਮੇਰੇ ਮੋਢੇ 'ਤੇ ਹੱਥ ਧਰੇ, ਕਿਸੇ ਨਾਲ ਮੈਂ ਦੁੱਖ ਸੁੱਖ ਸਾਂਝਾ ਕਰਾਂ, ਦੱਸਾਂ ਕਿ ਮੈਂ ਵੀ ਸੱਚਾ, ਮੇਰੇ ਨਾਲ ਕੀ ਹੋਈ ਆ। ਫਕੀਰ ਨੂੰ ਜਦੋਂ ਸਾਰੀ ਗਾਥਾ ਸੁਣਾਈ ਤਾਂ ਫਕੀਰ ਨੇ ਆਪਣਾ ਕੁੱਤਾ ਉਸ ਬੰਦੇ ਦੇ ਪਿੱਛੇ ਛੱਡ ਦਿੱਤਾ। ਆਪਣੀ ਜਾਨ ਬਚਾਉਣ ਦੇ ਲਈ ਭੱਜ ਕੇ ਜਾ ਰੁੱਖ 'ਤੇ ਚੜ੍ਹਿਆ। ਫਕੀਰ ਨੇ ਕੁੱਤੇ ਨੂੰ ਆਵਾਜ਼ ਮਾਰੀ ਅਤੇ ਬੰਦੇ ਨੂੰ ਥੱਲੇ ਉਤਰਨ ਦੇ ਲਈ ਕਿਹਾ। ਬੰਦਾ ਚੰਗਾ ਬੋਲਦਾ ਫਕੀਰ ਵੱਲ ਨੂੰ ਵੱਧਦਾ ਆਵੇ। ਮੈਂ ਸੋਚਿਆ ਸੀ ਤੂੰ ਰੱਬ ਦਾ ਬੰਦਾ ਹੈ, ਭਲਾ ਬੰਦਾ ਹੈ, ਚੰਗਾ ਬੰਦਾ ਹੈ, ਮੈਨੂੰ ਨਹੀਂ ਸੀ ਪਤਾ ਤੇਰਾ ਦਿਮਾਗ ਹਿੱਲਿਆ, ਮੇਰੀ ਗਲਤੀ, ਮੈਨੂੰ ਤੇਰੇ ਨਾਲ ਗੱਲ ਹੀ ਨਹੀਂ ਸੀ ਕਰਨੀ ਚਾਹੀਦੀ, ਮੈਂ ਆਪਣੇ ਦੁੱਖੜੇ ਤੇਰੇ ਨਾਲ ਸਾਂਝੇ ਕੀਤੇ ਅਤੇ ਤੂੰ ਮੇਰੇ ਪਿੱਛੇ ਕੁੱਤਾ ਛੱਡਤਾ। ਫਕੀਰ ਕਹਿਣ ਲੱਗਾ, ਮਾਫ਼ੀ ਚਾਹੁੰਦਾ ਸ਼੍ਰੀਮਾਨ, ਮੈਨੂੰ ਨਹੀਂ ਸੀ ਪਤਾ ਕਿ ਤੁਹਾਨੂੰ ਰੁੱਖ 'ਤੇ ਨਹੀਂ ਚੜ੍ਹਨਾ ਆਉਂਦਾ। ਇੱਕਦਮ ਸੋਚਦਾ ਕਿ ਹਾਂ, ਇਹੋ ਜਿਹੇ ਰੁੱਖ 'ਤੇ ਤਾਂ ਨਹੀਂ ਚੜ੍ਹਨਾ ਆਉਂਦਾ, ਪਰ ਫਿਰ ਵੀ ਚਲੋ ਮੈਂ ਜਾਨ ਬਚਾਉਣ ਦੇ ਲਈ ਚੜ੍ਹ ਗਿਆ। ਫਕੀਰ ਕਹਿਣ ਲੱਗਾ, ਜਦੋਂ ਤੇਰੇ ਪੁੱਤ ਦੁਆਰੀ ਵਾਰੀ ਸੀ ਉਦੋਂ ਤੇ ਤੂੰ ਖਲੋਤਾ ਰਿਹਾ, ਜੇ ਤੈਨੂੰ ਨਹੀਂ ਸੀ ਚੜ੍ਹਨਾ ਆਉਂਦਾ ਰੁੱਖ 'ਤੇ ਤੇ ਹੁਣ ਵੀ ਖਲੋਤਾ ਰਹਿੰਦਾ, ਕੁੱਤਾ ਵੱਧ ਤੋਂ ਵੱਧ ਤੇਰੀ ਲੱਤ 'ਤੇ ਦੰਦੀ ਵੱਢ ਲੈਂਦਾ, ਇੱਕ ਨਹੀਂ ਤੇ ਦੂਸਰੀ 'ਤੇ ਵੀ ਵੱਢ ਲੈਂਦਾ, ਤੇਰੀ ਜਾਨ 'ਤੇ ਨਹੀਂ ਸੀ ਜਾਣੀ, ਕਿਉਂ ਭੱਜਾ ਅੱਗੇ ਲੱਗ ਕੇ, ਕਿਉਂ ਆਪਣੀ ਜਾਨ ਬਚਾਉਣ ਦੇ ਲਈ ਭੱਜਾ, ਆਪਣੀਆਂ ਲੱਤਾਂ ਬਚਾਉਣ ਦੇ ਲਈ ਭੱਜਾ, ਅਤੇ ਜੇ ਇੱਦਾਂ ਹੀ ਭੱਜਣਾ ਸੀ ਤਾਂ ਫਿਰ ਆਪਣੇ ਪੋਤਾ ਰਹੀ ਕਿਉਂ ਨਹੀਂ ਭੱਜਾ, ਉਦੋਂ ਤਾਂ ਤੂੰ ਲਾਗੇ ਬਹਿ ਕੇ ਅਰਦਾਸਾਂ ਕਰਦਾ ਰਿਹਾ, ਹੱਥ 'ਤੇ ਹੱਥ ਧਰ ਕੇ ਬੈਠਾ ਰਿਹਾ, ਅਤੇ ਹੁਣ ਵੀ ਕਿਉਂ ਨਾ ਅਰਦਾਸਾਂ ਕਰ ਲਈਆਂ, ਪਹਿਲਾਂ ਮੈਨੂੰ ਇਸ ਚੀਜ਼ ਦਾ ਜਵਾਬ ਦੇ ਕਿ ਹੁਣ ਕਿਉਂ ਭੱਜਾਂ। ਅੱਛਾ, ਜਵਾਬ ਤਾਂ ਨਹੀਂ ਸੀ ਕੋਈ ਕੋਲ, ਪਰ ਕਹਿਣ ਲੱਗਾ, ਜੋ ਮੈਂ ਤੁਹਾਡੇ ਵਰਗੇ ਭਲੇ ਪੁਰਸ਼ਾਂ ਕੋਲੋਂ ਸੁਣਿਆ, ਮੈਂ ਤਾਂ ਉਹੀ ਜ਼ਿੰਦਗੀ ਸਾਰੀ ਮੰਨਿਆ, ਰੱਬ ਸਾਰਾ ਕੁਛ ਕਰਨ ਵਾਲਾ, ਤੁਹਾਡੇ ਹੱਥ ਵੱਸ ਕੁਛ ਨਹੀਂ, ਜੋ ਕਰਨਾ ਉਹਨੇ ਕਰਨਾ, ਉਹਦੇ 'ਤੇ ਡੋਰੀਆਂ ਸੁੱਟਣੀਆਂ, ਅਤੇ ਮੈਂ ਤਾਂ ਉਹੀ ਚੀਜ਼ਾਂ ਮੰਨੀਆਂ, ਮੈਂ ਗਲਤ ਕੀ ਕੀਤਾ? ਤਾਂ ਫਕੀਰ ਹੱਸ ਕੇ ਕਹਿਣ ਲੱਗਾ, ਦੱਸਣ ਵਾਲੇ ਨੇ ਤੈਨੂੰ ਇਹ ਨਹੀਂ ਦੱਸਿਆ ਕਿ ਰੱਬ ਤੇਰੇ ਅੰਦਰ, ਰੱਬ ਕਿਤੇ ਬਾਹਰੋਂ ਥੋੜ੍ਹੀ ਲੈਣ ਜਾਣਾ, ਉਹ ਤੇਰੀਆਂ ਅੱਖਾਂ ਥਾਣੀ ਵੇਖਦਾ, ਤੇਰੀਆਂ ਨਾਸਾਂ ਥਾਣੀ ਸਾਹ ਲੈਂਦਾ, ਤੇਰੇ ਕੰਨਾਂ ਥਾਣੀ ਸੁਣਦਾ, ਤੇਰੇ ਸਰੀਰ ਰਾਹੀਂ ਮਹਿਸੂਸ ਕਰਦਾ ਜੋ ਆਸ ਪਾਸ ਹੋ ਰਿਹਾ, ਜੋ ਤੇਰੇ ਨਾਲ ਵਾਪਰ ਰਿਹਾ। ਤੂੰ ਦੁਖੀ ਹੁੰਦਾ, ਸਮਝ ਕੇ ਤੇਰੇ ਰੱਬ ਨੂੰ ਵੀ ਦੁੱਖ ਲੱਗਦਾ, ਜੇ ਕੋਈ ਦੁੱਖ ਤਕਲੀਫ ਸੀ ਤਾਂ ਉਹ ਤੈਨੂੰ ਵਿੱਚ ਵਿੱਚ ਸੰਕੇਤ ਜ਼ਰੂਰ ਦਿੰਦਾ ਹੋਊਗਾ ਕਿ ਕੁਛ ਨਾ ਕੁਛ ਕਰੀਏ, ਉਹ ਚਾਹੇ ਤੇਰੀ ਵਹੁਟੀ ਦੇ ਜ਼ਰੀਏ ਤੇਰੇ ਤੱਕ ਸੰਦੇਸ਼ ਪਹੁੰਚਾਉਂਦਾ ਹੋਵੇ ਕਿ ਸਾਨੂੰ ਵਧੇਰੇ ਕਮਾਈ ਦੀ ਲੋੜ ਹੈ, ਵੇਲੇ ਕੁ ਵੇਲੇ ਕਿਤੇ ਲੋੜ ਪੈ ਸਕਦੀ ਹੈ, ਉਹ ਤੇਰੀ ਵਹੁਟੀ ਦੇ ਜ਼ਰੀਏ ਤੇਰੇ ਤੱਕ ਸ਼ਾਇਦ ਸੰਦੇਸ਼ ਪਹੁੰਚਾਉਂਦਾ ਰਿਹਾ ਕਿ ਕਿਤੇ ਉਹ ਮੰਗਦਾ ਕਿ ਆਪਾਂ ਪੁੱਤ ਨੂੰ ਇਲਾਜ ਦੇ ਲਈ ਦੂਰ ਨੇੜੇ ਲੈ ਜਾਈਏ, ਪਰ ਉਹ ਅੰਦਰ ਵਾਲੀ ਆਵਾਜ਼ ਤਾਂ ਨਹੀਂ ਤੁਸੀਂ ਸੁਣੀ। ਕਈ ਵਾਰੀ ਆਪਾਂ ਗੱਲ ਸੁਣ ਲੈਂਦੇ ਹਾਂ, ਪੱਲੇ ਬੰਨ ਲੈਂਦੇ ਹਾਂ, ਪਰ ਉਹ ਅਸੀਂ ਅੱਧੀ ਅਧੂਰੀ ਗੱਲ ਸੁਣੀ ਹੁੰਦੀ ਹੈ,
पूरी गल आपां नहीं सुनदे जां जिन्नी क सुनी हुंदी आ उह सानूं चंगी लगदी आ पर उस तों अगे साडा सफर नहीं चलदा। ते कहिंदे ने जिहड़ी अधूरी नॉलेज हुंदी आ अधूरी जानकारी हुंदी आ उह तुहाडे लई खतरनाक हुंदी आ। अधूरी जानकारी तेरे लई खतरनाक रही, हाले भी कुछ नहीं विगड़िया, हाले भी तू जाके अपनी अपनी वोटी दे नाल गल कर सकदा, हाले भी जाके तू माफी मंग सकदा। सच्चे दिलों जेकर तू अपनी गलती मानदा ते उस तू पहला उहदा एहसास करदा ते अगे तो उस गलती नूं सुधारन दी गल करदा तां उह जरूर तैनूं माफ कर दूगी। आखिरकार जिन्ना पुत तेरा उन्ना ही उहदा सी तां तुहाडे दोवां दा। रब ने चाहिया तां इदां दे धीआं पुत होर बथेरे। इन्ना कह के फकीर अपने राह पिया। इदां दे शायद बड़े मुकाम आउंदे ने साडी जिंदगी दे विच जदों सानूं समझ नहीं आउंदी कि आपां हुण करिए की। कई वारी साडी अपनी अणगहली हुंदी है, कई वारी साडा अपना अपना सुभाअ सुस्त हुंदा है।

ਪਰ ਉਦੋਂ ਜਦੋਂ ਤੁਸੀਂ ਸਾਰੇ ਹੱਥ ਪੈਰ ਮਾਰ ਕੇ ਵੇਖ ਲਏ, ਜਦੋਂ ਤੁਸੀਂ ਆਪਣੇ ਸਾਰੇ ਯਤਨ ਕਰਕੇ ਵੇਖ ਲਏ, ਕਿਉਂਕਿ ਉਹਨੇ ਤੁਹਾਨੂੰ ਹੱਥ ਪੈਰ ਅੱਖਾਂ ਕੰਨ ਨੱਕ ਸੋਚਣ ਸਮਝਣ ਦੀ ਸੋਝੀ ਸਾਰਾ ਕੁਛ ਦੇ ਕੇ ਭੇਜਿਆ, ਪਰ ਫਿਰ ਵੀ ਆਪਾਂ ਜੇ ਉਹਦਾ ਇਸਤੇਮਾਲ ਨਾ ਕਰੀਏ, ਫਿਰ ਵੀ ਆਪਾਂ ਜੇ ਉਹਦੇ 'ਤੇ ਡੋਰੀਆਂ ਸੁੱਟ ਕੇ ਕਹੀਏ ਕਿ ਹੁਣ ਉਹ ਆਪੇ ਕਰੂ, ਤਾਂ ਇਹ ਕਿਤੇ ਨਾ ਕਿਤੇ ਤੁਹਾਡੀ ਸੁਸਤੀ ਵੀ ਹੋ ਸਕਦੀ ਹੈ। ਇਹ ਆਪਣੀ ਸੁਸਤੀ ਨੂੰ ਤੁਸੀਂ ਇੱਕ ਨਵਾਂ ਨਾਂ ਦਿੱਤਾ ਹੋ ਸਕਦਾ, ਕਿਉਂਕਿ ਕਰਦਾ ਤਾਂ ਉਹੀ ਆ, ਪਰ ਉਹ ਕਰਤਾ ਹੀ ਤੁਹਾਡੇ ਅੰਦਰ ਹੈ, ਉਹੀ ਤੁਹਾਡੇ ਅੰਦਰ ਹੋ ਕੇ ਵਿਚਰਦਾ। ਉਹਦੇ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਅਤੇ ਉਹ ਹੈ ਕਿੱਥੇ? ਉਹ ਹਰ ਇਨਸਾਨ ਦੇ ਅੰਦਰ, ਸੰਕੇਤ ਤਾਂ ਹਰ ਇੱਕ ਨੂੰ ਮਿਲਦੇ ਰਹਿੰਦੇ ਆ। ਜਦੋਂ ਤੁਸੀਂ ਕੁਛ ਬੁਰਾ ਕਰਨ ਲੱਗਦੇ ਹੋ ਉਦੋਂ ਵੀ ਸੰਕੇਤ ਮਿਲਦਾ, ਚੰਗਾ ਕਰਦੇ ਹੋ ਤੇ ਉਦੋਂ ਵੀ ਤੁਹਾਨੂੰ ਆਪਣੇ ਆਪ ਦੇ ਅੰਦਰ ਰੱਬ ਮਹਿਸੂਸ ਹੁੰਦਾ। ਸੋ ਆਪਣੀਆਂ ਊਣਤਾਈਆਂ ਨੂੰ, ਆਪਣੀਆਂ ਅਣਗਹਿਲੀਆਂ ਨੂੰ ਕਈ ਵਾਰੀ ਆਪਾਂ ਗਲਤ ਤਰ੍ਹਾਂ ਦੇ ਐਕਸਕਿਊਜ਼ ਦੇ ਲੈਂਦੇ ਹਾਂ। ਆਓ ਉਸ 'ਤੇ ਭਰੋਸਾ ਰੱਖ ਕੇ ਅੱਗੇ ਵਧੀਏ, ਪਰ ਨਾਲ ਦੀ ਨਾਲ ਆਪਣੇ ਆਪ ਦੇ ਉੱਤੇ ਵੀ ਵਿਸ਼ਵਾਸ ਰੱਖੀਏ। ਜੋ ਸਾਡੇ ਬੰਦ ਦੇ ਕਰਮ ਨੇ ਉਹ ਆਪਾਂ ਨਾਲ ਜਾਰੀ ਜ਼ਰੂਰ ਰੱਖੀਏ। ਹੱਥ 'ਤੇ ਹੱਥ ਧਰ ਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੋ ਹੁਣ ਉਹ ਕਰੂਗਾ ਆਪੇ ਚੰਗਾ ਕਰੀ ਜਾਊਗਾ। ਜੇ ਇੱਦਾਂ ਹੋਣਾ ਹੁੰਦਾ ਤਾਂ ਫਿਰ ਸਾਰੀ ਦੁਨੀਆ ਹੱਥ 'ਤੇ ਹੱਥ ਧਰ ਕੇ ਬੈਠੀ ਹੁੰਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ
5: ਹੋ? ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 482 ਤੇ 499, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
7: ਜੀ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
8: ਸਤਿ ਸ਼੍ਰੀ ਅਕਾਲ, ਇਸ਼ੂ ਬੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: Hi man, I'm Saikom Mirbai from Manipur. I'm a Commonwealth champion, gold medalist. Sunte rahiye radio, Hanji.
5: Bale bale bale.
4: Bale bale bale.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਮੁਕਤੀ ਸਿਰਜਣਾ ਹੈ।
1: Hi, this is Imran Hashmi and you're listening to me on Radio Haji

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: टूट पैणी इंग्लिश ने देखो अपनी नेड़ली सिनेमा घरां दे विच 25 सितंबर 2026 नू
1: है पुत पहला मैनू अंग्रेजी बोल के दिखा
2: आई हैव मेनी काओ बट फेवरेट बेस्ट काओ लाली ही हैव 4 लेग 2 ईयर 2 आई वेरी गुड शी वेरी फास्ट काओ
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ
4: ਨਾ ਬੁੱਤ ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio station.
2: Lade fere,
3: Hanji Hanji, oye Hanji Hanji,
4: Hanji Radio.
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
6: यार तू इत्थे इनी छेती आके पक्का भी हो गया, की जुगाड़ लाया है?
7: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
6: नंबर ता दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ ਨਵਾਂ ਐਪੀਸੋਡ, ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹਾਂ, ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ, ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਮੌਜੂਦ ਹੈ। ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਮੈਂ ਨਾ ਅੱਜ ਕੱਲ ਨੈਟਫਲਿਕਸ ਦਾ ਇੱਕ ਡਰਾਮਾ ਸੀਗਾ, ਉਹ ਹੁਣ ਮੁਕਾ ਕੇ ਹਟਿਆ, ਤੇ ਉਹ ਸੀਗਾ ਦੀ ਏਅਰ ਬੈਂਡਰ, ਦੀ ਲਾਸਟ ਏਅਰ ਬੈਂਡਰ। ਉਹ ਚੋ ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋਂ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ, ਅਤੇ ਏਅਰ ਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ, ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰ ਬੈਂਡਰ ਹੈਗੇ ਨੇ, ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰ ਬੈਂਡਰ ਬਣਦਾ, ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ ਹਾਂ, ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ, ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ, ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਹੈ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ, ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ। ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਨ੍ਹਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ 'ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਆ ਜਿਹੜੇ ਸਾਡੇ 'ਚ ਹੈਗੇ ਆ ਹਿਊਮਨਸ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ ਹਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ, ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ ਆ ਹਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨਸ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ ਹਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹੈ ਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੀ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ। ਉਸ ਤੋਂ ਇਲਾਵਾ ਲਿਵਰ ਸੈਲ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ। ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ। ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਣੇ ਆ ਹਨਾ। ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ। ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ। ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ, ਹਨਾ। ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ। ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ। ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਚ ਕਾਰਬਨ ਹੁੰਦਾ ਹਨਾ, ਕਾਰਬਨ ਦੇ ਬੌਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ ਪੀਰੀਓਡਿਕ ਟੇਬਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ ਹਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ। ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ ਮਤਲਬ ਇੱਕ ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 ਕਿਲੋਗ੍ਰਾਮ ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 ਕਿਲੋਗ੍ਰਾਮ ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 ਕਿਲੋਗ੍ਰਾਮ ਜਿਹੜਾ ਨਾਈਟ੍ਰੋਜਨ ਹੋਗਾ। ਤੇ ਇੱਕ ਐਵਰੇਜ 80 ਕਿਲੋਗ੍ਰਾਮ ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ। ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ ਹਨਾ। ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ। ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ, ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੇ ਆ ਉਹ ਜਿਹੜੇ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ। ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਹੈ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰਸ ਹੈਗੀਆਂ। ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ। ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ ਹਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਜਾਂ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ, ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ ਹਨਾ। ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ। ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ। ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ ਤੇ ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ। ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ, ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ। ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋਵੇ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਆ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ ਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਇਹ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ
1: ਹਾਂਜੀ।
0: ਇਹਦੇ 'ਚ ਫਿਰ ਮਤਲਬ ਮੈਂ ਤਾਂ ਉਹ ਥੋੜ੍ਹੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਇੱਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ ਧਰਤੀ ਵਾਯੂ ਅਗਨੀ, ਉਹ ਐਲੀਮੈਂਟਸ ਜਾਂ ਕੋਈ ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸੇ, ਦਿਸ ਇਜ ਦੈਟਸ ਇਟ, ਇਹੀ ਹੈ, ਕੁਛ ਹੋਰ ਦਿਆ ਅਦਰ ਐਲੀਮੈਂਟਸ, ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਿਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ ਜਿੱਦਾਂ ਤੁਸੀਂ ਇੱਕ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ ਹਨਾ ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੋ ਜਾਂਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ ਆਕਸੀਜਨ ਮਿਲਦੀ ਹਨ, ਕਾਰਬਨ ਡਾਈਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ ਆਕਸੀਜਨ ਹਾਈਡਰੋਜਨ ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁੰਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਤੁਹਾਨੂੰ ਉਹੀ ਐਲੀਮੈਂਟਸ ਮਿਲਣਗੇ। ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੀ ਆ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion ਮਤਲਬ 3 billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ। ਹਾਂਜੀ, ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ, ਇਹ ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ, ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬੋਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬੋਡੀ ਤੋਂ ਦੂਸਰੀ ਐਟੋਮਿਕ ਬੋਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ, ਇਸ ਦੈਟ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ ਸੰਦੀਪ ਜੀ?
1: ਹਾਂਜੀ
0: ਠੀਕ ਹੈ। ਤੇ ਫਿਰ ਤੁਸੀਂ ਵਿੱਚ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ DNA RNA ਕੀ ਹੈਗੇ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆਹ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਸ਼ਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਇਹਦਾ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ ਡੀ ਐੱਨ ਏ, ਆਰ ਐੱਨ ਏ, ਆਹ ਪ੍ਰੋਟੋਨ ਵਗੈਰਾ, ਇਹ ਜਿਹੜੀ ਚੀਜ਼ਾਂ ਦੱਸੀਆਂ ਨੇ, ਇਹ ਕਿੱਥੇ ਖੜ੍ਹਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ।
1: ਹਾਂਜੀ, ਕੀ ਐਟੋਮ ਜਿਹੜੇ ਐਟਮਸ ਆਪਾਂ ਦੱਸੇ, ਜਦੋਂ ਡੀ ਐੱਨ ਏ ਦੀ ਗੱਲ ਕਰਦੇ ਹਾਂ ਅਸੀਂ ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ ਡੀ ਐੱਨ ਏ ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ, ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ ਡੀ ਐੱਨ ਏ ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ ਡੀ ਐੱਨ ਏ ਦੇ ਵਿੱਚ। ਸੋ ਡੀ ਐੱਨ ਏ ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ, ਨਿਊਕਲਿਕ ਐਸਿਡ ਹੈਗਾ ਜਿਹੜਾ ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ, ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ। ਸੋ ਡੀ ਐੱਨ ਏ ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ, ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ, ਸਾਨੂੰ ਜਦ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀ ਚੀਜ਼ਾਂ ਜਿਹੜੀਆਂ ਜਾਂ ਉਹਦੀ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀ ਹੈ, ਕਿਸੇ ਦਾ ਆਈ ਕਲਰ ਕਿਸੇ ਬੱਚੇ ਦਾ ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ, ਸੋ ਸਾਰੇ ਚੇਂਜਸ ਜਦੋਂ ਡੀ ਐੱਨ ਏ ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ, ਹਾਈਡਰੋਜਨ, ਆਕਸੀਜਨ ਵਗੈਰਾ, ਇਹ ਸਾਰੇ ਐਟਮ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ, ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ, ਸਾਨੂੰ ਪਤਾ ਕਿ ਸਾਡੀ ਬੋਡੀ, ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬੋਡੀ ਆ, ਮਤਲਬ ਸਾਡੀ ਬੋਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ, ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈੱਲਸ ਨੂੰ ਛੱਡ ਕੇ, ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬੋਡੀ ਸੈੱਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ, ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ ਡੀ ਐੱਨ ਏ ਸਟ੍ਰੈਂਡਸ ਤੋਂ ਬਣੀ ਹੁੰਦੀ ਆ, ਜਿਹੜੀ ਡੀ ਐੱਨ ਏ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਨਾ, ਡੀ ਐੱਨ ਏ ਮੇਕਸ ਯੂ ਹਨਾ, ਜੋ ਤੁਸੀਂ ਹੈਗੇ ਆ, ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ, ਸੋ ਉਹ ਜਿਹੜਾ ਡੀ ਐੱਨ ਏ ਹੁੰਦਾ ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਹੈ ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ, ਜਿਹੜੀ ਇਨਫੋਰਮੇਸ਼ਨ ਆਉਂਦੀ ਹੈ, ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ, ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ ਡੀ ਐੱਨ ਏ ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ ਡੀ ਐੱਨ ਏ ਜਿਹੜਾ ਮੋਸਟਲੀ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ ਡੀ ਐੱਨ ਏ ਡਿਫਰ ਕਰਦਾ ਆ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ, ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, ਚਾਰ ਤਰ੍ਹਾਂ ਦੇ ਬੇਸਿਸ ਹੁੰਦੇ ਆ ਡੀ ਐੱਨ ਏ ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਇੱਕ ਪਰਟੀਕੁਲਰ ਜੀਨ ਜਾਂ ਡੀ ਐੱਨ ਏ ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ, ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ। ਸੋ ਅਗਰ ਸੈੱਲਸ ਜਿਹੜੀ ਹਿਊਮਨ ਬੋਡੀ ਜਿਹੜੀ ਹੈਗੀ ਉਹਦੇ ਚ ਇੰਨੇ ਸਾਰੇ ਸੈੱਲਸ ਆ, ਤਾਂ ਉਹਨਾਂ ਦੇ ਵਿੱਚ ਡੀ ਐੱਨ ਏ ਹੋਣਾ ਜ਼ਰੂਰੀ ਆ, ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਆ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਡੀ ਐੱਨ ਏ ਹੀ ਜਿਹੜਾ ਕਰਦਾ, ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ। ਔਰ ਡੀ ਐੱਨ ਏ ਜਿਹੜਾ, ਕਿਉਂਕਿ ਸੈੱਲ ਦੇ ਅੰਦਰ ਹੁੰਦਾ, ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ ਆਰ ਐੱਨ ਏ ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀਆਂ ਕਾਪੀਜ਼ ਹੁੰਦੀਆਂ, ਇੱਕ ਤਰ੍ਹਾਂ ਡੀ ਐੱਨ ਏ ਦੀ ਕਾਪੀ ਹੁੰਦੀ ਆ ਆਰ ਐੱਨ ਏ, ਜਿਹੜੀ ਕਾਪੀ ਹੋ ਕੇ ਜਿਹੜੀ, ਕਿਉਂਕਿ ਜਿਹੜਾ ਡੀ ਐੱਨ ਏ ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ, ਉਹੀ ਡੀ ਐੱਨ ਏ ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬੋਡੀ ਦੇ ਵਿੱਚ ਪ੍ਰੈਜੈਂਟ ਆ, ਉਹਨਾਂ ਦੇ ਵਿੱਚ ਵੀ ਸੇਮ ਡੀ ਐੱਨ ਏ ਪ੍ਰੈਜੈਂਟ ਹੈਗਾ, ਉਹ ਇਸ ਲਈ ਕਿਉਂਕਿ ਡੀ ਐੱਨ ਏ ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ, ਔਰ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ, ਤਾਂ ਉਹ ਡੀ ਐੱਨ ਏ ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ, ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬੋਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ, ਉਹਦੀ ਫਾਰਮੇਸ਼ਨ ਹੁੰਦੀ ਆ। ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੀ ਹਾਂ, ਤਾਂ ਡੀ ਐੱਨ ਏ ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ, ਜਿਹੜੀ ਰੈਸਿਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ, ਉਹ ਹੁੰਦੀ ਆ। ਉਹਦੇ ਵਿੱਚ ਆਰ ਐੱਨ ਏ ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਿਪੀ ਹੋ ਗਈ, ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ, ਕੋਈ ਜਿਹੜਾ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ, ਜਾਂ ਕੋਈ ਵੀ ਚਿਕਨ, ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ, ਤਾਂ ਤੁਸੀਂ ਉਸ ਰੈਸਿਪੀ ਬੁੱਕ ਦੇ ਵਿੱਚੋਂ ਇੱਕ ਰੈਸਿਪੀ ਕੱਢਦੇ ਆ, ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਹੈ। ਸੋ ਡੀ ਐੱਨ ਏ ਜਿਹੜੀ ਸਾਡੀ ਇੱਕ ਰੈਸਿਪੀ ਬੁੱਕ ਹੋ ਗਈ, ਔਰ ਉਹਦੇ ਵਿੱਚੋਂ ਜਦੋਂ ਰੈਸਿਪੀ ਅਸੀਂ ਜਿਹੜੀ ਲਈ, ਉਹਨੂੰ ਅਸੀਂ ਆਰ ਐੱਨ ਏ ਕਹਿੰਦੇ ਹਾਂ, ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ, ਜਿਹੜੇ ਸਾਡੀ ਬੋਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ, ਹਨਾ। ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਜੀਨਸ ਦੇ ਬਾਰੇ ਤਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ, ਹਨਾ, ਮਦਰ ਜਾਂ ਫਾਦਰ ਦੇ ਹਾਫ ਹਾਫ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ। ਕਈ ਵਾਰ ਮਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ, ਕਈ ਵਾਰ ਫਾਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬਾਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ, ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ ਔਰ ਉਹਦਾਂ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀਐਨਏ ਔਰ ਆਰਐਨਏ ਵਗੈਰਾ ਦੀ ਹੈਗੀ ਆ। ਔਰ ਅਗਰ ਕਾਰਬਨ ਜਿਹੜਾ ਨਹੀਂ ਹੋਏਗਾ ਜਾਂ ਬਾਕੀ ਐਲੀਮੈਂਟਸ ਨਹੀਂ ਹੋਣਗੇ ਤਾਂ ਡੀਐਨਏ ਵੀ ਨਹੀਂ ਹੋਏਗਾ, ਸੈਲਸ ਨਹੀਂ ਹੋਣਗੇ ਤਾਂ ਹਿਊਮਨ ਬਾਡੀ ਵੀ ਨਹੀਂ ਜਿਹੜੀ ਐਗਜ਼ਿਸਟ ਕਰ ਪਾਊਗੀ, ਲਾਈਫ ਨਹੀਂ ਹੋਊਗੀ।
0: ਰਾਈਟ, ਸੋ ਬੇਸਿਕਲੀ ਜਿਹੜੀ ਹਿਊਮਨ ਬਾਡੀ ਹੈ ਉਹਦਾ ਇੱਕ ਕਿਸਮ ਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਐਕਸਰੇ ਹੈ ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ ਇਹ ਡੀਐਨਏ ਆਰਐਨਏ, ਹੈ ਨਾ, ਇਸ ਕਿਸਮ ਦੇ ਨਿਊਕਲਿਕ ਐਸਿਡ ਨੇ। ਮੈਂ ਬ੍ਰੇਕ 'ਤੇ ਜਾਣਾ ਚਾਹੁੰਦਾ ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ, ਗੱਲ ਕਹੀ ਸੀਗੀ, ਇੱਦਾਂ ਹੀ ਸਵਾਲ ਨਿਕਲਿਆ ਹੈ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲਿਕ ਐਸਿਡ ਨਹੀਂ ਹੁੰਦੇ ਹੈਗੇ, ਉਹ ਡੀਐਨਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਜ਼ ਦੈਟ ਰਾਈਟ?
1: ਹਾਂਜੀ, ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਉਹਦੇ ਵਿੱਚ ਇਹ ਵਾਲਾ ਡੀਐਨਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ, ਕਿਉਂਕਿ ਜਦੋਂ ਅਸੀਂ ਡੀਐਨਏ ਦੀ ਵੀ ਗੱਲ ਕਰਦੇ ਹਾਂ ਤਾਂ ਡੀਐਨਏ ਦਾ ਸਿਰਫ 3%। ਅੱਛਾ, ਅਗਰ ਤੁਸੀਂ ਡੀਐਨਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀਐਨਏ ਜਿਹੜਾ ਹੁੰਦਾ ਆ, ਜਿਹੜਾ ਉਹਦੀ ਲੈਂਥ 2 ਮੀਟਰ ਦੀ ਹੁੰਦੀ ਆ। ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ, ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ, ਗੁੱਛਾ ਮੁੱਛਾ ਉਹਦਾ ਬਣ ਕੇ ਡੀਐਨਏ ਪ੍ਰੈਜੈਂਟ ਹੁੰਦਾ ਹੈ ਜਿਹੜਾ ਬਾਡੀ ਦੇ ਵਿੱਚ। ਸੋ ਉਹ ਜਿਹੜੀ ਸੈਲਸ ਦੇ ਵਿੱਚ ਡੀਐਨਏ ਪ੍ਰੈਜੈਂਟ ਹੁੰਦਾ, ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ, ਉਹਦੇ ਅੰਦਰ ਪ੍ਰੈਜੈਂਟ ਹੁੰਦਾ ਹੈ। ਪਰ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ, ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀਐਨਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈਲਸ ਦੇ ਵਿੱਚ ਪਾਇਆ ਜਾਂਦਾ।
0: ਨਹੀਂ, ਮੇਰਾ ਇਸ ਕਰਕੇ ਸੀਗਾ ਇਹ ਸਵਾਲ, ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ, ਇਹ ਸਾਡਾ ਹੀ ਲਹੂ ਹੈ ਨਾ, ਕਿਉਂਕਿ ਡੀਐਨਏ ਦਾ ਮੈਚ ਨਹੀਂ ਕਰਿਆ, ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ, ਦੇ ਆਰ ਅਦਰ ਕੰਪੋਜੀਸ਼ਨ, ਏਦਾਂ ਕਹਿ ਸਕਦੇ?
1: ਹਾਂਜੀ, ਸਾਡੀ ਬਾਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈਲਸ ਨਹੀਂ ਹੁੰਦੇ, ਸਾਡੀ ਬਾਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ ਆ, ਪਲੇਟਲੈਟਸ ਹੁੰਦੇ ਆ, ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ, ਜਿਵੇਂ ਵਾਈਟ ਬਲੱਡ ਸੈਲ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ, ਹਨਾ। ਰੈੱਡ ਬਲੱਡ ਸੈਲਸ ਜਿਹੜਾ ਉਹਨਾਂ ਦਾ ਡੀਐਨਏ

0: ਹੈ ਨਾ, ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ, ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ ਚ ਗਏ ਹੈਗੇ ਆ, ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ DNA ਜ਼ਰੂਰੀ ਆ, ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ, ਜਿਨ੍ਹਾਂ ਦੇ ਵਿੱਚ ਰੈਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ, ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ, ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ।
1: ਵੈਸੇ DNA ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਕੇ ਹੋਰ ਥੋੜਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ। ਮੋਟੇ ਮੋਟੇ ਤੌਰ ਤੇ DNA RNA ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ ਕਿ ਕਹਿੰਦੇ ਕਿ DNA ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੌਂਸਟੀਟਿਊਸ਼ਨ ਹੁੰਦਾ ਤੇ RNA ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜ਼ੀਡੈਂਟ ਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ, ਕਿਉਂਕਿ DNA ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ ਤੇ RNA ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ, ਸੋ ਬਣਾਉਣਾ ਹੈਗਾ। ਸੋ RNA ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ, ਇੱਕ ਕੰਮ ਕਰਨ ਵਾਲਾ ਹੋ ਗਿਆ ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨਸ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ। ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ। ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡੇ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ, ਉਹਦਾ ਜਵਾਬ ਮੈਂ ਲੈ ਕੇ ਹਟਣਾ ਹੈ ਕਿ RV ਮੇਡ ਆਫ ਸਟਾਰ ਡਸਟ, ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ। ਉਹ ਅਤੇ ਆਪਾਂ DNA ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-182-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ 1674।

0: ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐੱਨ ਏ ਆਰ ਐੱਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐੱਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐੱਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐੱਨ ਏ ਦਾ ਕੰਮ ਹੋ ਗਿਆ, ਫਿਰ ਡੀ ਐੱਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਹੈ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜਾਂ ਕੰਸਟੀਟਿਊਸ਼ਨ ਹੁੰਦਾ ਨਾ, ਤੋ ਡੀ ਐੱਨ ਏ ਉਹ ਚੀਜ਼ਾਂ ਜਿਹਨੇ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਆਰ ਐੱਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ ਔਰ ਉਹਨੇ ਪ੍ਰੋਟੀਨ ਬਣਾਉਣਾ।

0: ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਇਹਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ DNA ਜਿਹੜਾ DNA ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੀ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ATCG ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ DNA ਦੇ ਵਿੱਚ ਏ ਨੇ ਹਮੇਸ਼ਾ T ਦੇ ਨਾਲ ਹੀ ਜਿਹੜਾ ਬਾਇੰਡ ਕਰਨਾ ਤੇ C ਨੇ ਹਮੇਸ਼ਾ G ਦੇ ਨਾਲ ਹੀ ਬਾਇੰਡ ਕਰਨਾ। C ਕਦੇ ਵੀ T ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ RNA ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ T ਵਾਲਾ ਮਤਲਬ ਥਾਇਮੀਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ। ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋਗੀ ਜਾਂ ਖਾਰੀ ਚੀਜ਼। ਸੋ ਖਾਰਾ ਮਤਲਬ ਇੱਕ ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ ਕਿਉਂਕਿ ਉਹ ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਤੋ ਇਹ ਜਿਹੜੀ ਚਾਰ ਜਿਹੜੇ ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ DNA ਬਣਦਾ ਆ, ਤੇ DNA ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤੋ ਆਲਮੋਸਟ ਜਿਹੜਾ 3% ਇੱਕ DNA। ਅੱਛਾ, DNA ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 meter ਜਿਹੜੀ ਇੱਕ DNA ਦੀ ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ DNA ਆ ਉਹਦੀ ਲੈਂਥ 2 meter ਦੀ, ਹਿਊਮਨ ਬੋਡੀ ਦੇ ਸੈੱਲ ਦੀ 2 meter ਦੀ ਲੈਂਥ ਹੁੰਦੀ ਆ। ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ DNA ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 times ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਦੀ ਬੋਡੀ ਦੇ ਵਿੱਚ DNA ਹੁੰਦਾ ਹੈ ਨਾ।
1: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ DNA ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ 'ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆਹ ਜਿਹੜਾ ATGC ਹੈ, ਚਾਰ ਤੱਤ ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ DNA ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਨ ਜੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਤੇ ਜੇ ਇੱਕ ਸੈੱਲ ਦਾ DNA ਕੱਢ ਕੇ ਬਾਹਰ ਸਰੀਰ ਤੋਂ ਤੇ ਜ਼ਮੀਨ 'ਤੇ ਧਰ ਦਈਏ ਤੇ ਉਹਨੂੰ ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 meter ਲਗਭਗ 6 feet ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ DNA ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਵੀ DNA ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ। ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹੈਨਾ।
0: ਹਾਂਜੀ, ਔਰ ਇਹ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਹਦੇ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਂਗ ਮਤਲਬ ਮੈਂ ਬਹਿ ਕੇ ਅਗਰ ਇਹ DNA ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 years ਲੱਗ ਜਾਣਗੇ ਇੱਕ ਹਿਊਮਨ ਬੀਂਗ ਦੀ DNA ਜਿਹੜੀ ਲਿਖਣ ਦੀ। ਅਗਰ ਮੈਂ 8 hours ਬੈਠੀ ਰੋਜ਼ ਜਿਹੜੀ ਆ ਉਹ DNA ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 days, ਤਾਂ ਮੈਨੂੰ ਜਿਹੜਾ 50 years ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਂਗ ਨੂੰ, ਇੱਕ ਪਰਸਨ ਦੇ ਜਿਹੜੇ DNA ਨੂੰ ਕਰਨ ਦੇ ਲਈ, ਹੈਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ ਕਿ ਜਿਹੜੀ ਇੰਨੀ ਵੱਡੀ ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ ਅਗਰ ਮਤਲਬ ਮੇਰੀ ਸ਼ਕਲ ਅਗਰ ਆਪਣੀ ਜਾਂ ਕਿਸੇ ਦੀ ਸ਼ਕਲ ਆਪਣੇ ਫਾਦਰ ਨਾਲ ਜਾਂ ਮਦਰ ਨਾਲ ਮਿਲਦੀ ਆ, ਹਨਾ, ਉਹ ਸਾਰੀ ਜਿਹੜੀ ਚੀਜ਼ਾਂ ਇਹ ਜਿਹੜੀ DNA ਦੇ ਸਟ੍ਰੈਂਡ ਦੀ ਅਸੀਂ ਗੱਲ ਕੀਤੀ ਆ ਉਹਨਾਂ ਦੀ ਵਜ੍ਹਾ ਨਾਲ ਆਉਂਦੀ ਆ। ਔਰ ਇਹ DNA ਦਾ ਜਿਹੜਾ ਇੰਨੀ ਲੈਂਥ ਦੀ ਜਿਹੜੇ ਜੀਨਸ ਜਿਹੜੇ ਆ ਇਹ ਮਤਲਬ ਅਗਰ ਕਿਸੇ ਦੀ ਜਿਹੜੀ ਆਈਜ਼ ਦਾ ਕਲਰ ਬਲੂ ਆ, ਗ੍ਰੀਨ ਆ ਜਾਂ ਬਲੈਕ ਆ, ਬਰਾਊਨ ਆ, ਉਹ ਇਸ ਤੇ ਡਿਪੈਂਡ ਕਰਦਾ ਕਿ ਕਿਹੜੀ ਤਰ੍ਹਾਂ ਦਾ ਜੀਨ ਉਹਦੀ ਬੋਡੀ ਦੇ ਵਿੱਚ ਡੋਮੀਨੈਂਟ ਆ, ਹਨਾ। ਤੋ ਇਹ ਜਿਹੜੇ ਜੀਨ ਹੁੰਦੇ ਪੂਰਾ ਜਿਹੜਾ DNA ਲੈਂਥ ਦੀ ਅਸੀਂ ਗੱਲ ਕੀਤੀ ਸਾਰੀ ਦੀ ਸਾਰੀ ਤੇ ਜਿਹੜਾ ਇਹ ਜੀਨ ਜਿਹੜਾ ਪੂਰੇ ਦਾ ਪੂਰਾ ਜੀਨ ਨਾਲ ਕਵਰ ਨਹੀਂ ਹੁੰਦਾ। ਸਾਡੀ ਬੋਡੀ ਦੇ ਵਿੱਚ 25,000 ਦੇ ਕਰੀਬ ਜਿਹੜੇ ਜੀਨਸ ਹੁੰਦੇ ਆ, ਜਿਹੜੀ ਸਾਡੇ DNA ਦਾ ਸਿਰਫ 3% ਹਿੱਸਾ ਬਣਾਉਂਦੇ ਆ। ਸੋ ਇਹ ਹੀ ਜਿਹੜੇ 3% ਜਿਹੜੇ DNA ਦਾ ਜੀਨ ਹੈਗੇ ਆ, ਇਹੀ ਸਾਡੀ ਜਿਹੜੀ ਬੋਡੀ ਦੀ ਜਿਹੜੀ ਆ ਸ਼ੇਪ ਨੂੰ ਜਾਂ ਸਾਈਜ਼ ਨੂੰ ਸਾਨੂੰ ਜਿਹੜਾ ਡਿਫਾਈਨ ਕਰਦਾ ਹੈ। ਔਰ ਬਾਕੀ ਸਾਰੇ ਜਿੰਨੇ ਵੀ ਜਿਹੜੇ ਆ DNA ਬਚ ਜਾਂਦਾ ਆ ਉਹ ਇਹਨਾਂ ਜੀਨਸ ਦੀ ਐਕਟੀਵਿਟੀ ਨੂੰ ਕੰਟਰੋਲ ਕਰਦਾ ਆ।
1: ਰਾਈਟ, ਸੋ ਵੈਰੀ ਵੈਰੀ ਇੰਟਰਸਟਿੰਗ ਹੈਗਾ। ਇੱਕ ਨਾ ਮੈਂ ਕਿਤੇ ਆਪਾਂ ਜਿਵੇਂ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਇਨਸਾਨ ਹੈਗਾ ਉਹ ਬਾਂਦਰ ਤੋਂ ਬਣਿਆ, ਅਤੇ ਫਿਰ ਆਪਾਂ ਜੋਕ ਵੀ ਕਹਿੰਦੇ ਹੁੰਦੇ ਸੀਗੇ ਕਿ ਮਾਸਟਰ ਦੱਸ ਰਿਹਾ ਅਤੇ ਬੱਚਾ ਕਹਿ ਰਿਹਾ ਕਿ ਮਾਸਟਰ ਜੀ ਤੁਹਾਡੇ ਘਰ ਦੇ ਬਣੇ ਹੋਣਗੇ ਬਾਂਦਰ, ਤੋਂ ਅਸੀਂ ਤਾਂ ਨਹੀਂ। ਔਰ ਵਾਕਈ ਉਹ ਸਹੀ ਚੀਜ਼ ਹੈਗੀ, ਆਪਾਂ ਅੱਗੇ ਵੀ ਕਈ ਵਾਰੀ ਸ਼ੇਅਰ ਕੀਤੀ ਸੀ। ਪਰ ਕਹਿੰਦੇ ਕਿ ਇਨਸਾਨ ਦਾ ਡੀ ਐਨ ਏ ਜੇ ਸਭ ਤੋਂ ਜ਼ਿਆਦਾ ਕਲੋਜ਼ਲੀ ਕਿਸੇ ਦੇ ਨਾਲ ਇਨਸਾਨ ਤੋਂ ਇਲਾਵਾ ਮੈਚ ਕਰਦਾ ਤਾਂ ਉਹ ਚਿੰਪੈਂਜ਼ੀ ਹੈ, ਹੈ ਨਾ। ਅਤੇ ਜੇ ਇਹ ਵੀ ਇੱਕ ਫੈਕਟ ਹੈਗਾ, ਅਤੇ ਜੇ ਜੀਵਤ ਚੀਜ਼ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਜਾਨਵਰ ਤੋਂ ਇਲਾਵਾ ਇਨਸਾਨ ਦਾ ਇਨਸਾਨ ਦੇ ਨਾਲ ਮੈਚ ਕਰਦਾ, ਹੈ ਨਾ, ਤੁਹਾਡਾ ਤੁਹਾਡੇ ਮਾਂ ਪਿਓ ਦੇ ਨਾਲ ਕਰਦਾ ਹੋਊਗਾ, ਕਿਸੇ ਹੋਰ ਨਾਲ ਕਰਦਾ ਹੋਊਗਾ, ਚਿਪੈਂਜ਼ੀ ਦੇ ਨਾਲ ਕਰਦਾ ਹੋਏਗਾ। ਪਰ ਇੱਕ ਸ਼ੈਅ ਹੋਰ ਵੀ ਹੈ ਧਰਤੀ 'ਤੇ, ਕਹਿੰਦੇ ਇਨਸਾਨ ਦਾ, ਵਿਗਿਆਨੀਆਂ ਨੇ ਦੇਖਿਆ ਕਿ ਇਨਸਾਨ ਦਾ ਡੀ ਐਨ ਏ 60% ਮੈਚਿੰਗ ਕੇਲੇ ਦੇ ਨਾਲ ਵੀ ਹੁੰਦਾ। ਸੋ ਅਸੀਂ ਬਨਾਨਾ ਵਰਗੇ ਹੈਗੇ ਹਾਂ, ਸੋ ਬਨਾਨਾ ਸ਼ੇਅਰਡ ਜੀਨਸ ਆਪਾਂ ਆਪਣੇ ਆਪ ਨੂੰ ਮੰਨ ਲੈਂਦੇ ਹੁੰਦੇ ਹਾਂ, ਬਟ ਦੈਟਸ ਆਲਸੋ ਅ ਫੈਕਟ। ਪਰ ਤੁਹਾਡੀ ਗੱਲ ਠੀਕ ਹੈ ਕਿ ਜੇ ਡੀ ਐਨ ਏ 'ਤੇ ਗੱਲ ਕਰਨ ਬੈਠੀਏ ਅਤੇ ਜੇ ਲਿਖਣ ਬੈਠੀਏ ਉਹਨਾਂ ਦੇ ਬਾਰੇ, ਅਤੇ ਅੱਧੀ ਉਮਰ ਵੀ ਲੰਘ ਜਾਏਗੀ ਸ਼ਾਇਦ, ਅਤੇ ਉਹ ਵੀ ਘੱਟ ਪੈ ਜਾਏਗੀ। ਪਰ ਫਿਰ ਮੈਂ ਇੱਥੇ, ਕਿਉਂਕਿ ਪ੍ਰੋਗਰਾਮ ਦੀ ਲੈਂਥ ਵੀ ਦੇਖਣੀ, ਆਪਾਂ ਸ਼ਾਇਦ ਇਹਨੂੰ ਹੋਰ ਵੀ ਅੱਗੇ ਲਿਜਾ ਸਕਦੇ ਸੀਗੇ, ਮੈਂ ਇੱਥੇ ਇਹ ਵੀ ਦੇਖਣਾ ਚਾਹੁੰਦਾ ਕਿ ਜਿਹੜਾ ਸਵਾਲ ਆਪਾਂ ਸ਼ੁਰੂਆਤ ਦੇ ਵਿੱਚ ਰੱਖਿਆ ਸੀਗਾ ਕਿ ਆਰ ਵੀ ਮੇਡ ਆਫ ਸਟਾਰ ਡਸਟ, ਉਹਨੂੰ ਹੁਣ ਕਾਫੀ ਹੱਦ ਤੱਕ ਤੁਹਾਡੀਆਂ ਗੱਲਾਂ ਸਮਝ ਗਏ, ਪਰ ਉਹਦਾ ਕੀ ਜਵਾਬ ਹੈ?
0: ਹਾਂਜੀ ਹਾਂਜੀ, ਉਹਦਾ ਮੈਂ ਜਵਾਬ ਦਿੰਦੀ ਹਾਂ, ਪਰ ਥੋੜੀ ਜਿਹੀ ਮੈਂ ਹੋਰ, ਜਿਵੇਂ ਤੁਸੀਂ ਬਨਾਨਾ ਦੀ ਗੱਲ ਕੀਤੀ, ਸਾਡੀ ਬਨਾਨਾ ਨਾਲ ਮੈਚ ਕਰਦਾ, ਚਿੰਪੈਂਜੀ ਨਾਲ ਸਾਡਾ 97, ਤੇ ਇਸ ਤਰ੍ਹਾਂ ਦੀ ਇੱਕ ਸੀ ਕ੍ਰੀਏਚਰ ਵੀ ਹੈਗੀ ਆ ਜਿਹਦਾ ਜਿਹੜਾ ਮਤਲਬ ਸਮੁੰਦਰੀ ਪਾਣੀ ਦੇ ਵਿੱਚ ਮਿਲਦੀ ਆ, ਰੌਕਸ ਦੇ ਨਾਲ ਲੱਗੀ ਹੁੰਦੀ ਹੈ। ਇਨਵਰਟੀਬਰੇਟ, ਇਨਵਰਟੀਬਰੇਟ ਦਾ ਮਤਲਬ ਹੁੰਦਾ ਉਹ ਵਾਲੇ ਜਿਹੜੇ ਐਨੀਮਲਸ ਜਿਹਨਾਂ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ। ਹਿਊਮਨ ਬੀਇੰਗ ਅਸੀਂ ਇਹ ਜਿਹੜੇ ਆ ਵਰਟੀਬਰੇਟ ਐਨੀਮਲਸ ਆ, ਕਿਉਂਕਿ ਸਾਡੀ ਬੋਡੀ ਦੇ ਵਿੱਚ ਹੱਡੀਆਂ ਹੁੰਦੀਆਂ, ਤੇ ਇੱਕ ਮਰੀਨ ਐਨੀਮਲ ਜਿਹੜਾ ਜਿਹਦੀ ਬੋਡੀ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ, ਉਹ ਸਮੁੰਦਰ ਦੇ ਵਿੱਚ ਰਹਿੰਦਾ, ਉਹਦੇ ਨਾਲ ਵੀ ਜਿਹੜਾ ਸਾਡਾ ਡੀ ਐਨ ਏ ਜਿਹੜਾ ਮੈਚ ਕਰਦਾ ਹੈਗਾ ਕਾਫੀ ਜਿਹੜਾ, ਕਿਉਂਕਿ ਮਤਲਬ ਕਿ ਔਰ ਸਾਇੰਟਿਸਟ ਇਹਦੇ ਤੇ ਕਾਫੀ ਰਿਸਰਚ ਵੀ ਕਰ ਰਹੇ ਆ ਕਿ ਆਪਾਂ ਇੱਕ ਪੋਡਕਾਸਟ ਉਹਦੇ ਤੇ ਵੀ ਕਰਾਂਗੇ ਜ਼ਰੂਰ, ਬਟ ਉਹਦੇ ਨਾਲ ਜਿਹੜਾ ਸਾਡਾ ਡੀ ਐਨ ਏ ਜਿਹੜਾ ਜਿਹੜਾ ਵੀ ਕਾਫੀ ਮੈਚ ਕਰਦਾ, ਜਿਵੇਂ ਸਾਡਾ ਇਹਦੇ ਨਾਲ ਬਨਾਨਾ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਜਿਹੜਾ ਕਰਦਾ ਹੈ। ਔਰ ਜਿਹੜੀ ਅਸੀਂ ਜਦੋਂ ਡੀ ਐਨ ਏ ਡਬਲ ਹੈਲਿਕਸ ਸਟਰਕਚਰ ਦੀ ਮੈਂ ਗੱਲ ਕੀਤੀ ਕਿ ਦੋ ਜਿਹੜੀਆਂ ਜਿੱਦਾਂ ਆਪਾਂ ਸਾਇੰਸ ਡਰਾ ਕਰਦੇ ਹੁੰਦੇ ਸੀ ਨਾ, ਤੇ ਜਿਹੜੇ ਸਾਇੰਟਿਸਟ ਨੇ ਉਹਨਾਂ ਦੇ ਨਾਮ ਸੀਗਾ ਜੇਮਸ ਵਾਟਸਨ ਤੇ ਫ੍ਰਾਂਸਿਸ ਕ੍ਰਿਕ, ਜਿਹਨਾਂ ਨੇ ਇਹ ਜਿਹੜਾ ਇਹ ਫਾਇੰਡ ਆਊਟ ਕੀਤਾ ਸੀ ਕਿ ਡੀ ਐਨ ਏ ਇੱਦਾਂ ਦੀ ਜਿਹੜੀ ਸ਼ਕਲ ਦੇ ਵਿੱਚ ਮਿਲਦਾ ਆ, ਹਨਾ, ਉਹ 1953 ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੇ ਲਈ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਸੀ, ਉਹਨਾਂ ਨੇ ਜਿਹੜਾ ਸਟਰਕਚਰ ਇਹਨੂੰ ਫਾਇੰਡ ਆਊਟ ਕੀਤੀ ਸੀ। ਤੇ ਡੀ ਐਨ ਏ ਜਿਹੜਾ ਜਦੋਂ ਕੋਇਲ ਹੋ ਕੇ ਜਿੱਦਾਂ ਇਕੱਠਾ ਗੁੱਛਾ ਮੁੱਛਾ ਕਰਕੇ ਜਦੋਂ ਅਸੀਂ ਇੱਕ ਸੈੱਲ ਦੇ ਵਿੱਚ ਉਸ ਡੀ ਐਨ ਏ ਪ੍ਰੈਜੈਂਟ ਹੁੰਦਾ ਆ, ਉਹਨੂੰ ਅਸੀਂ ਕ੍ਰੋਮੋਸੋਮ, ਜਿਹੜਾ ਮੈਂ ਪਹਿਲਾਂ ਹੀ ਕਿਹਾ ਸੀਗਾ, ਕ੍ਰੋਮੋਸੋਮ ਕਹਿੰਦੇ ਹਾਂ। ਸੋ ਹਿਊਮਨ ਬੋਡੀ ਦੇ ਵਿੱਚ ਜਿਹੜੇ ਆ ਇੱਕ ਸੈੱਲ ਦੇ ਵਿੱਚ 42 ਕ੍ਰੋਮੋਸੋਮ ਜਿਹੜੇ ਹੁੰਦੇ ਆ, ਉਹਨਾਂ ਦੇ ਵਿੱਚੋਂ ਜਿਹੜੇ ਆ 44 ਕ੍ਰੋਮੋਸੋਮ ਸੇਮ ਹੋਣਗੇ, ਬਟ ਜਿਹੜਾ ਲਾਸਟ ਕ੍ਰੋਮੋਸੋਮ ਹੋਊਗਾ 23 ਨੰਬਰ ਦਾ ਕ੍ਰੋਮੋਸੋਮ, ਕਿਉਂਕਿ ਹਰ ਕ੍ਰੋਮੋਸੋਮ ਦੇ ਵਿੱਚ ਦੋ ਜਿਹੜੇ ਆ ਪੇਅਰ ਹੁੰਦੇ ਆ, ਸੋ ਜਿਹੜਾ ਲਾਸਟ ਨੰਬਰ ਦਾ ਕ੍ਰੋਮੋਸੋਮ ਹੋਊਗਾ ਉਹ ਸਾਡਾ ਜੈਂਡਰ ਡਿਫਾਈਨ ਕਰਦਾ ਆ, ਜਿਹਨੂੰ ਅਸੀਂ ਐਕਸ ਔਰ ਵਾਈ ਕ੍ਰੋਮੋਸੋਮ ਕਹਿ ਦਿੰਦੇ ਹਾਂ। ਅਗਰ ਜਿਹੜਾ ਆ ਉਹ ਐਕਸ ਕ੍ਰੋਮੋਸੋਮ ਜਿਹੜਾ ਉਹ ਜਿਹੜਾ 23ਵਾਂ ਕ੍ਰੋਮੋਸੋਮ ਵੀ ਅਗਰ ਬੋਥ ਉਹਦੇ ਵਿੱਚ ਦੋਨੋਂ ਪੇਅਰ ਜਿਹੜੇ ਐਕਸ ਮਤਲਬ ਪੇਅਰ ਜਿਹੜਾ ਉਹਦਾ ਐਕਸ ਕ੍ਰੋਮੋਸੋਮ ਆ ਤਾਂ ਉਹ ਇੱਕ ਫੀਮੇਲ, ਤਾਂ ਉਸਦਾ ਜੈਂਡਰ ਫੀਮੇਲ ਹੋਏਗਾ। ਬਟ ਜੇ ਉਹ ਐਕਸ ਔਰ ਵਾਈ ਕ੍ਰੋਮੋਸੋਮ ਹੈਗਾ, ਮਤਲਬ ਦੋ ਡਿਫਰੈਂਟ ਕ੍ਰੋਮੋਸੋਮ ਹੈਗੇ ਆ, ਤਾਂ ਇਹਦਾ ਮਤਲਬ ਉਹ ਮੇਲ ਜਿਹੜਾ ਕੋਈ ਬੱਚਾ ਹੈਗਾ ਉਹ ਮੇਲ ਹੋਏਗਾ, ਜਿਹੜਾ ਮੇਲ ਹੋਏਗਾ ਨਾ ਕਿ ਫੀਮੇਲ ਹੋਏਗਾ, ਹਨਾ। ਸੋ ਇਹ ਜਿਹੜੇ ਇਹੀ ਕ੍ਰੋਮੋਸੋਮ ਜਿਹੜੇ ਇਹ ਵੀ ਡਿਫਾਈਨ ਕਰਦੇ ਕਿ ਸਾਡਾ ਜੈਂਡਰ ਕੀ ਹੋਗਾ ਇੱਕ ਹਿਊਮਨ ਬੀਇੰਗ ਦਾ। ਸੋ ਜਿਹੜੇ ਜਿੱਦਾਂ ਮੈਂ ਕਿਹਾ ਹੀ ਹੈ ਕਿ ਇਹਨਾਂ ਦੇ ਜਿਹੜੇ ਜੀਨਸ ਜਿਹੜੇ ਆ, ਕੁਛ ਜੀਨਸ ਹੀ ਹੁੰਦੇ ਆ ਜਿਹੜੇ ਡੀ ਐਨ ਏ ਨੂੰ ਜਿਹੜਾ ਸਾਡੀ ਇਹ ਸਾਰੀ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀ ਐਨ ਏ ਦੇ ਬਾਰੇ, ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ, ਆਰ ਵੀ ਮੇਡ ਅਪ ਆਫ ਸਟਾਰ ਡਸਟ, ਇਹ ਕਾਫੀ ਜਿਹੜਾ ਅੱਜ ਕੱਲ੍ਹ ਤੁਸੀਂ ਪੜ੍ਹ ਸਕਦੇ ਆ, ਮਤਲਬ ਸੁਣ ਸਕਦੇ ਆ। ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ, ਇਹ ਮਤਲਬ ਲਾਈਫ ਓਰੀਜੀਨੇਟ ਵੀ, ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ, ਇਹ ਉਹੀ ਐਲੀਮੈਂਟ ਆ। ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ, ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ, ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ. ਤੋ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ, ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ 1 ਔਰ ਨੰਬਰ 2 ਦੇ ਜਿਹੜੇ ਐਟਮ ਹੈਗੇ ਆ. ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ, ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ, ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ. ਤੋ ਜਿੱਦਾਂ ਜਿੱਦਾਂ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ ਹੀਲੀਅਮ ਲੀਥੀਅਮ ਬਣ ਗਿਆ, ਫਿਰ ਹੌਲੀ ਹੌਲੀ ਕਾਰਬਨ ਹਾਈਡਰੋਜਨ ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ, ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ, ਹਨਾ. ਤੇ ਇਹ ਸਾਰੇ ਜਿਹੜੇ ਆ ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ, ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਲ, ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਹਾਂ ਕਿ ਨੰਬਰ ਦਿੰਦੇ ਹਾਂ 1, 2, 3, 4, 5 ਜੋ ਵੀ ਨੰਬਰ ਦਿੰਦੇ ਹਾਂ, ਤਾਂ ਅਸੀਂ ਉਹਦੇ ਬੇਸਡ ਔਨ ਉਹਦੇ ਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ, ਹਨਾ. ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧਦਾ ਜਾਂਦਾ ਹੈ ਉਦਾਂ ਉਦਾਂ ਜਿਹੜਾ ਆ ਉਹ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ. ਹਾਈਡਰੋਜਨ ਤੋਂ ਹੀਲੀਅਮ ਜਿਹੜਾ ਹੀਲੀਅਮ ਬਣ ਜਾਂਦਾ, ਹੀਲੀਅਮ ਤੋਂ ਲੀਥੀਅਮ ਬਣ ਜਾਂਦਾ ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ ਆ. ਸੋ ਇਹ ਜਿਹੜੇ ਐਲੀਮੈਂਟ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹਨਾਂ ਦੀ ਸ਼ੁਰੂਆਤ ਉਦਾਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ, ਹਨਾ. ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ, ਅਸੀਂ ਉਹਦੀ ਵੀ ਗੱਲ ਕੀਤੀ ਸੀ, ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ. ਤੋ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ, ਹਨਾ. ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ, ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ, ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ. ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ ਸਾਨੂੰ ਪਤਾ ਉਹੀ ਲੈ ਕੇ ਆਏ ਸਾਡੀ ਅਰਥ ਦੇ ਉੱਤੇ, ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ. ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ. ਸੋ ਇਹ ਜਿਹੜੀ ਸਾਡੀ ਬੋਡੀ ਦੇ ਵਿੱਚ ਐਲੀਮੈਂਟ ਮਿਲਦੇ ਆ, ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ, ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ, ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ, ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ, ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ. ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣੇ ਆ, ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਹਾਂ, ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੇ ਜਿਹੜੇ ਆ ਬਣਨ ਦੇ, ਜਦੋਂ ਉਹ ਬਣਦੇ ਆ ਮਰਦੇ ਆ, ਬਣਦੇ ਆ ਮਰਦੇ ਆ, ਹਨਾ. ਤੋ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀ ਆ.
1: ਰਾਈਟ ਰਾਈਟ ਰਾਈਟ. ਨਹੀਂ ਬਹੁਤ ਸੋਹਣਾ, ਔਰ ਮੇਰੇ ਖਿਆਲ ਦੇ ਨਾਲ ਇੱਥੇ ਟੌਪਿਕ ਖਤਮ ਨਹੀਂ ਹੁੰਦਾ, ਇੱਥੋਂ ਇਹ ਸ਼ੁਰੂ ਹੁੰਦਾ ਹੈ, ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ. ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ, ਅਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ, ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ, ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ, ਆਈ ਰੀਅਲੀ ਫਾਊਂਡ, ਮਤਲਬ ਮੈਂ ਬਹੁਤ ਜ਼ਿਆਦਾ ਮਰੀਦ ਹਾਂ ਉਸ ਸ਼ਖਸ ਦਾ, ਚਲੇ ਵੀ ਗਏ ਨੇ ਧਰਤੀ ਤੋਂ, ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ, ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ. ਉਹਦੇ 'ਚ ਇੱਕ ਗੱਲ ਜ਼ਰੂਰ, ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ, ਪਰ ਜਿਹੜਾ DNA ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ, ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ, ਜਿਵੇਂ ਦੱਸਿਆ ਸੰਦੀਪ ਜੀ ਨੇ, ATGCH ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ. ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ, ਜਿਨ੍ਹਾਂ ਨੂੰ UV ਰੇਜ਼ ਆਪਾਂ ਕਹਿ ਦਿੰਦੇ ਹਾਂ, ਅਲਟਰਾ ਵਾਇਲਟ ਰੇਜ਼, ਬਚਪਨ 'ਚ ਪੈਰਾ ਬੈਂਗਣੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ, ਉਹ ਜਿਹੜੀਆਂ ਪੈਰਾ ਬੈਂਗਣੀ ਕਿਰਨਾਂ ਨੇ, ਉਹ ਜਿਹੜੀਆਂ UV ਰੇਜ਼ ਨੇ, ਉਹ DNA ਦਾ ਜਿਹੜਾ ਇਹ ATGC ਜਿਹੜੇ ਚਾਰ ਹੈਗੇ ਨੇ ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ, ਸਭ ਤੋਂ ਇੰਪੋਰਟੈਂਟ, ਚਾਰੇ ਇੰਪੋਰਟੈਂਟ ਨੇ, ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ. ਉਦੋਂ ਤਾਂ ਨਹੀਂ ਸੀ ਮੈਨੂੰ ਪਤਾ, ਪਰ ਅੱਜ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ, ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ, ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ, ਅਤੇ ਹਾਲਾਂਕਿ ਉਹ ਇੱਕ ਤ੍ਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ. ਪਰ ਇਹ ਜਿਹੜੀਆਂ DNAs ਨੇ ਜਾਂ RNAs ਨੇ, ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ ਹੈਗੀਆਂ ਨੇ. ਸੰਦੀਪ ਜੀ ਥੈਂਕ ਯੂ ਸੋ ਮੱਚ, ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਹੈ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ, ਅਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ ਵੀ ਆਰ ਮੇਡ ਆਫ ਸਟਾਰ ਡਸਟ. ਪਰ ਅਖੀਰ 'ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬਾਡੀ ਦੇ ਉੱਤੇ ਇੱਕ ਰਿਸਰਚ ਕੀਤੀ ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ ਉਹਨਾਂ ਨੂੰ ਵੇ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ ਅਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦੀ ਬਾਡੀ ਦਾ ਵੇਟ ਕਿੰਨਾ ਰਹਿ ਗਿਆ ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ ਹੱਡੀਆਂ ਦਾ ਭਾਰ ਹੈ ਮਾਸ ਦਾ ਭਾਰ ਹੈ ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ ਤਾਂ 1-1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ ਪਰ ਉਹ ਅੱਜ ਦੇ ਟੋਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ ਕਿਸੇ ਦਿਨ ਫਿਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ ਸਾਇੰਸ ਦਾ ਇਹ ਟੋਪਿਕ ਹੈ ਨਹੀਂ ਹੈ ਕੀ ਫਰਕ ਪੈਂਦਾ ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ ਇਨਫੋਰਮੇਸ਼ਨ ਦੇਣੀ ਹੈ ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ ਗਲਤ ਕੀ ਹੈ ਜੋ ਸਾਇੰਸ ਕਹਿ ਰਹੀ ਹੈਗੀ ਹੈ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ ਥੈਂਕ ਯੂ ਸੋ ਮਚ ਸੰਦੀਪ ਜੀ
0: ਇਹ ਬਿਲਕੁਲ ਇਹ ਅਲੱਗ ਆਪਣਾ ਇੱਕ ਟੋਪਿਕ ਬਣ ਸਕਦਾ ਬਟ ਜਿਹੜੀ ਤੁਸੀਂ ਇਹ DNA ਦੀ ਗੱਲ ਕੀਤੀ ਆ ਕੈਂਸਰ ਦੀ ਗੱਲ ਕੀਤੀ ਆ ਇਸ ਲਈ ਅਸੀਂ ਕਹਿੰਦੇ ਕਿ ਜਦੋਂ ਆਪਾਂ ਸਨਲਾਈਟ ਚ ਜਾਈਏ ਸਪੈਸ਼ਲੀ ਜਦੋਂ ਅਸੀਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਸਾਨੂੰ ਪਤਾ ਕਿ ਇੱਥੇ ਸਕਿਨ ਕੈਂਸਰ ਬਹੁਤ ਹੁੰਦੇ ਆ ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ ਹੈ ਮਤਲਬ ਕਿ ਸਾਨੂੰ ਇਫੈਕਟ ਕਰਦਾ ਡੈਮੇਜ ਕਰ ਦਿੰਦਾ ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਤੇ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ DNA ਚੇਂਜ ਹੋ ਜਾਂਦਾ ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ ਇਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ ਬਟ ਜਿੱਦਾਂ DNA ਦੀ ਮੈਂ ਆਪਾਂ ਗੱਲ ਲਾਸਟ ਗੱਲ ਨੂੰ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ ਕਿ ਪੇਰੈਂਟਸ ਦਾ DNA ਸਾਡੇ ਚ ਹੁੰਦਾ ਜੋ ਗ੍ਰੈਂਡ ਪੇਰੈਂਟਸ ਦਾ ਹਨਾ ਉਹਨਾਂ ਚ ਹੁੰਦਾ ਹੈ ਅੱਗੇ ਤੋ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ DNA ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ ਲੈਂਗੁਏਜ
1: ਰਾਈਟ ਰਾਈਟ
0: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟ੍ਰਾਂਸਪਲੈਂਟ ਕਿਸੇ ਚ ਹੋਇਆ ਹੈਡ ਟ੍ਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟ੍ਰਾਂਸਪਲੈਂਟ ਹੋਇਆ ਨਾ ਤੋ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ DNA ਜਿਹੜਾ ਮਿਕਸ ਹੋ ਸਕਦਾ ਹੈ ਜਾਂ ਫਿਰ ਕਈ ਵਾਰ ਟਵਿਨ ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹਨਾ ਤਾਂ ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜਾ ਇਹਦਾ DNA ਕਾਪੀ ਹੋ ਸਕਦੀ ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ ਬਟ ਬੇਸਿਕਲੀ ਜਿਹੜਾ DNA ਜਿਹੜਾ ਆ ਜਿਹੜਾ ਮੈਂ ਦੱਸਿਆ 0.1% DNA ਹਿਊਮਨ ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ
1: ਮੈਚ ਨਹੀਂ ਕਰਦਾ
0: ਹਾਂ ਜਿਹੜਾ ਉਹਨੂੰ ਜਿਹੜਾ ਮੈਚ ਕਰਦਾ ਔਰ ਉਹੀ ਕਿਉਂਕਿ ਸਾਨੂੰ ਪਤਾ ਨੇ ਕਿ ਇਹੀ ਚਾਰ ਬੇਸਿਸ ਆ ਜਿਹਨਾਂ ਦੀ ਤੁਸੀਂ ਗੱਲ ਕੀਤੀ ਇਹਨਾਂ ਨੇ ਘੁੰਮ ਘੁਮਾ ਕੇ ਇੱਧਰ ਉੱਧਰ ਲੱਗੀ ਜਾਣਾ ਹਨਾ ਤੋ ਸਿਰਫ 0.1% ਜਿਹੜਾ ਪਾਰਟ ਇਵੇਂ ਦਾ ਹੁੰਦਾ ਜਿਹੜਾ ਸਾਨੂੰ ਜਿਹੜਾ ਇੱਕ ਇੰਡੀਵਿਜੁਅਲ ਬਣਾਉਂਦਾ ਇੱਕ ਪਾਰਟੀਕੁਲਰ ਮਤਲਬ ਇੱਕ ਅਲੱਗ ਇੰਡੀਵਿਜੁਅਲ
1: ਬਣਾਉਂਦਾ ਆਪਣੀ ਇੱਕ ਆਈਡੈਂਟੀ ਜਿਹੜੀ ਉਹ ਅਲੱਗ ਤੋਂ ਕ੍ਰੀਏਟ ਕਰਦਾ ਹੈਗਾ
0: ਹਾਂਜੀ
1: ਰਾਈਟ ਨਹੀਂ ਥੈਂਕ ਯੂ ਸੋ ਮਚ ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਵਾਟ ਆਰ ਵੀ ਮੇਡ ਆਫ ਅਤੇ ਬੜੇ ਵਿਸਤਾਰ ਦੇ ਨਾਲ ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ ਔਰ ਥੈਂਕ ਯੂ ਸੋ ਮਚ ਸੰਦੀਪ ਜੀ ਔਰ ਡੈਫੀਨੇਟਲੀ ਉਹ ਐਪੀਸੋਡ ਕਰਨਾ ਜ਼ਰੂਰ ਹੈ ਕਦੇ ਨਾ ਕਦੇ ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ ਧੰਨਵਾਦ ਰੇਡੀਓ ਹਾਂਜੀ 1674 AM 'ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ ਪਰ ਇਹ ਸੀ ਡੀਪ ਟਾਕ ਸ਼ੋਅ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
9: Star Studio 18 and Panorama Studios Production present.
10: Nahi beti ke liye justice chahiye.
11: Mujhe justice nahi, badla chahiye.
9: Drishyam The Conclusion, starring Ajay Devgan, Tabu, Shreya Saran, Jaydeep Alawar and many more.
12: Is baar khatra kab, kaise aur kahan se aayega, batana mushkil hai.
9: The end we've been waiting for. Drishyam The Conclusion in cinema 2nd October.
12: Kyunki kahani abhi khatam nahi hui hai. Aakhri hissa baki hai.
9: Overseas release by Z Studios.
4: Australia vich immigration da masla na jao idhar udhar sidhe aao IME advisor apni maa boli vich samjhan tuhadi lod nu nale varyan to skill visa 186 189 190 482 491 skill assessment partner visa parent visa jaan student visa to PR tak har immigration process layi expert guidance aaj hi bharose naal sampark karo IME advisor call 02-9063-1618 hun parameter sydney ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
13: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
14: ਉਹ ਜੋ ਹੁਕਮ ਮੇਰੀ ਸਰਕਾਰ।
13: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
14: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
13: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
14: ਆਹੋ ਜੀ ਆਹੋ,
13: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਮੋਂਟੀ ਮੋਂਟੀ
1: ਏ ਆਰਜੇ ਮੋਂਟੀ ਦੀ ਫਰਮਾਇਸ਼ ਦੇ ਉੱਤੇ ਇਸ ਗਾਣੇ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਹੈ ਜੀ। ਆਰਜੇ ਮੋਂਟੀ ਕਹਿੰਦਾ ਮੈਂ ਨੱਚਣਾ
0: ਯਾਰ, ਬਹੁਤ ਹੀ ਭਾਜੀ ਵਧੀਆ ਲੱਗਦਾ ਇਹਦੇ ਮੈਨੂੰ ਗਾਣਾ ਨਾ, ਮੈਂ ਮਤਲਬ ਦੋ ਕੁ ਹਫ਼ਤੇ ਪਹਿਲਾਂ ਸੁਣਿਆ ਸੀ। ਮੈਂ ਜਦੋਂ ਹੁਣ ਪਾਰਟੀ ਤੇ ਜਾਂਦਾ ਹੈ ਨਾ, ਮੈਂ ਕਹਿੰਦਾ ਭਾਜੀ ਆਹ ਗਾਣੇ ਤੇ ਮੇਰੀ ਐਂਟਰੀ ਕਰਵਾ ਦਿਓ ਬਸ। ਓਏ ਓਏ ਬੜਾ ਘੈਂਟ ਹੈ,
1: ਆਹ ਮਿਊਜ਼ਿਕ ਵਧੀਆ ਲੱਗਦਾ ਸੀ,
0: ਬਹੁਤ ਵਧੀਆ। ਆਹ ਵਾਲਾ
1: ਮਿਡ 80s ਦੇ ਵਿੱਚ ਕੋਈ ਫਿਲਮ ਹਿੱਟ ਨਹੀਂ ਸੀ ਹੋ ਰਹੀ, ਪਰ ਇੱਕ ਬੰਦਾ ਹਿੱਟ ਹੋ ਰਿਹਾ ਸੀ, ਉਹ ਸੀਗਾ ਮਿਥੁਨ ਦਾ। ਫਿਲਮਾਂ ਸਾਰੀਆਂ ਫਲੋਪ, ਪਰ ਹੀਰੋ ਤੜਾ ਤੜ ਕਹਿੰਦੇ ਫਿਲਮਾਂ ਤੇ ਫਿਲਮਾਂ, ਗਾਣੇ ਤੇ ਗਾਣੇ। ਸੋ ਲੋ ਜੀ, ਪ੍ਰੋਗਰਾਮ ਕਿਹੜਾ ਭਲਾ ਆਪਣਾ, ਖਬਰ ਬੜੀ ਬੇਕਾਰ। ਸੋ ਖਬਰ ਬੜੀ ਬੇਕਾਰ ਲੈ ਕੇ ਹੋਏ ਜੀ ਹਾਜ਼ਰ ਮੈਂ ਤੇ ਮੇਰੇ ਨਾਲ ਆਰਜੇ ਮੋਡੀ ਤੇ ਆਰਜੇ ਮੋਡੀ ਦੇ ਆਰਜੇਸ ਜਾਂ ਪੀਜੇਸ।
0: ਮੈਂ ਦੱਸਾਂ ਕੀ ਹੈ, ਮੈਂ ਨਾ ਬੱਚੇ ਆਪਣੇ ਚਲਾ ਗਏ ਅੱਜ ਕੱਲ ਨਾ, ਮੈਂ ਜਦੋਂ ਚਾਈਲਡ ਕੇਅਰ ਸੈਂਟਰ ਚ ਜਾਂਦਾ ਨਾ ਵੀਕਡੇਜ਼ ਵਿੱਚ, ਮੈਂ ਤਾਂ ਉਹਨੂੰ ਮੋਂਟੀ ਕਹਿੰਦਾ, ਉਹ ਬਹੁਤ ਚਲਾ ਗਏ, ਹੇ ਮੋਂਕੀ ਮੋਂਕੀ। ਮੈਂ ਮੋਂਕੀ ਨਹੀਂ ਮੋਂਟੀ, ਮੈਂ ਕੀ ਕਰ ਸਕਦੇ ਬੱਚਿਆਂ ਨੂੰ ਨਾ,
1: ਬੱਚੇ ਜਾਨਵਰ ਹੀ ਸਮਝਦੇ ਨੇ।
0: ਉਹ ਬੜੇ ਬੜੇ ਚਲਾਕ, ਉਹਨਾਂ ਨੂੰ ਪਤਾ ਮੋਂਟੀ ਹੈ ਮੇਰਾ ਨਾਂ, ਉਹ ਹਮੇਸ਼ਾ ਕਹਿਣਗੇ ਅੱਛਾ ਮੋਂਕੀ ਮੋਂਕੀ।
1: ਅੱਛਾ ਇੱਕ ਜੇ ਕੋਈ ਹਿਪੋਪੋਟਮਸ ਹਨਾ ਇਹ ਜੀਆਂ ਹਰਕਤਾਂ ਕਰੇ,
0: ਹਾਂ
1: ਮਤਲਬ ਪਾਗਲਪਨ ਵਾਲੀ,
0: ਜਿਹੜਾ ਹਿਪੋਪੋਟਮ ਉਹੀ ਜਿਹੜਾ ਵੱਡਾ ਜਿਹਾ ਹੁੰਦਾ,
1: ਉਹਨੂੰ ਕੀ ਕਹੋਗੇ ਤੁਸੀਂ?
0: ਹਿਪੋਪੋਟਮਸ ਨੂੰ ਜਿਹੜਾ ਪਾਗਲਪਨ ਦੀ ਹਰਕਤ ਕਰੇ,
1: ਹਾਂ ਉਹਨੂੰ ਕੀ ਕਹੋਗੇ?
0: ਹਿਪ
1: ਉਹਨੂੰ ਇੰਨੀ ਦੇਰ ਨਹੀਂ ਹੁੰਦੀ, ਜੇ ਪਤਾ ਤਾਂ ਦੱਸੋ।
0: ਨਹੀਂ ਨਹੀਂ, ਹਾਂ
1: ਗੇਂਡਾ ਫੂਲ।
0: ਭਾਜੀ ਇੱਕ ਵਾਰੀ ਆਪਾਂ ਇਹ ਵੀ ਸ਼ੋਅ ਕੀਤਾ ਸੀ ਨਾ, ਬੜਾ ਪੁਰਾਣਾ ਕੀਤਾ ਸੀ, ਜੇ ਸਪੋਜ਼ ਕਰੋ ਆਟੋ ਚ ਕੋਈ ਟਕਲੀ ਲੈਣੀ ਜਾ ਰਹੀ ਆਟੋਮੈਟਿਕਲੀ,
1: ਹੋਰ ਸੁਣਾਓ ਕਿੱਦਾਂ ਠੀਕ ਠਾਕ?
0: ਬਸ ਭਾਜੀ ਅੱਜ ਤਾਂ ਮੈਂ ਜੋ ਹੀ ਤੁਹਾਨੂੰ, ਮੈਂ ਤੁਸੀਂ ਹਮੇਸ਼ਾ ਕਹਿੰਦੀ
1: ਤੁਹਾਡੀ ਐਨਰਜੀ ਬਹੁਤ ਟੌਪ ਤੇ ਹੈ, ਭਾਬੀ ਜੀ ਇੰਡੀਆ ਗਏ ਹੋਏ ਨੇ, ਕੀ ਚੱਕਰ ਕੀ ਹੋ ਰਿਹਾ?
0: ਬਸ ਜਦੋਂ ਆਓ ਆਰਾਮ ਨਾਲ, ਮਤਲਬ
1: ਬੜੇ ਆਰਾਮ ਨਾਲ ਉੱਠ ਰਹੇ ਆ।
0: ਰਾਤ ਦਾ ਜਿਹੜਾ ਤੁਹਾਨੂੰ ਮੈਨੂੰ ਉਹ ਤੇ ਮੈਂ ਦੱਸ ਨਹੀਂ ਸਕਦਾ ਹੈ, ਕਿਉਂਕਿ ਬੋਤਲ ਪਈ ਹੁੰਦੀ ਹੈ। ਆਹ ਜਾਈ ਤਾਂ ਕੱਲੇ
1: ਰਾਤ ਦਾ ਮੈਨੂੰ ਤਾਂ ਮੈਨੂੰ ਪਤਾ ਨਹੀਂ ਹੁੰਦਾ, ਉਹ ਤਾਂ ਜਿਹਨਾਂ ਦੇ ਘਰੇ ਜਾਣਾ ਉਹਨਾਂ ਨੂੰ ਪਤਾ ਨਾ। ਦਿਨ ਦਾ ਮੈਂ ਵੈਸੇ ਪਰਵਾਹ ਨਹੀਂ ਕਰਦਾ, ਉਹ ਗੁਰਦੁਆਰੇ ਵਾਲੇ ਦੇਖਣਗੇ ਲੰਗਰ ਚ ਕੀ ਧਰਨਾ, ਮੈਨੂੰ ਚਿੰਤਾ ਹੈਗੀ ਸਿਰਫ ਸਵੇਰ ਦੀ।
0: ਸਵੇਰ ਦੀ ਆਪਾਂ ਆਪਣਾ ਪ੍ਰੋਗਰਾਮ ਕਰਕੇ ਆਉਂਦੇ ਹਾਂ, ਤੇ ਅੱਜ ਭਾਜੀ ਮੈਂ ਸਵੇਰੇ ਕੀ ਖਾਧਾ ਹੋਏਗਾ? ਖਾਧੇ ਮੂਲੀ ਵਾਲੇ ਪਰਾਂਠੇ, ਮੈਂ ਕਹਿੰਦਾ ਜੇ ਮੈਂ ਤੁਹਾਨੂੰ ਦੱਸਾਂਗਾ ਨਾ ਤੁਹਾਡੇ ਮੂੰਹ ਚ ਪਾਣੀ ਆ ਜਾਣਾ।
1: ਭਾਜੀ ਖੁਸ਼ਬੂ ਤਾਂ ਨਹੀਂ ਰਹੀ ਤੁਹਾਡੇ,
0: ਬਹੁਤ ਬੇਕਾਰ ਬਣ ਗਏ ਸੀ। ਮਤਲਬ ਮੈਂ ਜਿੱਦਾਂ ਆਪਣੇ ਆਪ ਨੂੰ ਕੋਨਫੀਡੈਂਸ ਨਾਲ ਮੂਲੀਆਂ ਕੀਤੀ ਨਾ ਬਿੱਲੀ ਕਸ਼, ਜਦੋਂ ਮੈਂ ਭਾਜੀ ਅੱਜ ਪਹਿਲੀ ਵਾਰੀ ਮੈਂ ਮੂਲੀ ਦੇ ਪਰਾਂਠੇ ਚ ਉਹ ਪਾਇਆ, ਨਹੀਂ ਲਸਣ ਨੀ, ਲੌਂਗ ਇਲਾਚੀ ਆ।
1: ਅੱਛਾ
0: ਮੈਂ ਅੱਜ ਪਾਉਣ ਤੋਂ ਲੌਂਗ ਲਾਚੀ ਆ, ਫਿਰ ਮੈਂ ਜਿਹੜਾ ਚਾਹ ਦਾ ਮਸਾਲਾ ਦਾ ਗੁੱਡੀ ਦਾ ਹੁੰਦਾ ਲੌਂਗ ਤੇ ਲਾਚੀ, ਉਹ ਵੀ ਮੈਂ ਮੂਲੀ ਦੇ ਪਰਾਂਠੇ ਚ ਪਾਤਾ।
1: ਲੌਂਗ ਤੇ ਲਾਚੀ ਮੂਲੀ ਦੇ ਪਰਾਂਠੇ
0: ਚ ਪਾਤਾ ਭਾਜੀ, ਇਕੱਲਾ ਬੰਦਾ ਜੋ ਮਰਜ਼ੀ ਪਾ ਸਕਦਾ। ਇਸ ਕਰਕੇ ਜੇ ਲੌਂਗ ਲਾਚੀ
1: ਸੌਗੀਆਂ
0: ਨਹੀਂ, ਸੌਗ
1: ਕਾਜੂ ਬਦਾਮ ਕੁਛ ਇਹ ਜਿਹਾ
0: ਭਾਜੀ, ਇਹ ਵੀ ਗੁੱਡ ਆਈਡੀਆ ਹੁੰਦਾ ਨੈਕਸਟ ਟਾਈਮ
1: ਅਗਲੀ ਵਾਰ ਇਹ ਬਣਾਓ।
0: ਬੱਚੀ ਆ ਥੋੜੀ ਜਿਹੀ ਮੂਲੀ, ਉਹ ਤੇ ਹੁਣ ਸੌਗੀਆਂ ਹੀ ਪਾਉਂਦੀ ਹੈ। ਤੇ ਉਹ ਦੱਸਾਂ ਕੀ ਹੈ ਮੈਨੂੰ, ਕੀ ਇਹੀ ਕਿ ਮੈਂ ਨਾ ਇੱਕ ਪਹਿਲਾਂ ਰੋਟੀ ਬਣਾਵਾਂਗਾ, ਫਿਰ ਵਿੱਚ ਨਾ ਮੂਲੀ ਦੀ ਤਹਿ ਲਾਵਾਂਗਾ, ਫਿਰ ਇੱਕ ਹੋਰ ਰੋਟੀ ਉੱਤੇ ਰੱਖਾਂਗਾ, ਤੇ ਫਿਰ ਉਹਨੂੰ ਐਂ ਕਰਕੇ ਨਾ ਹੱਥਾਂ ਨਾਲ ਹੀ ਥੋੜਾ ਥੋੜਾ ਕਰਕੇ, ਤੇ ਥੋੜਾ ਜਿਹਾ ਉਹ ਜਿਹੜਾ ਵੇਲਣਾ ਹੁੰਦਾ ਵੇਲ ਕੇ ਤੇ ਤਵੇ ਤੇ ਪਾ ਦਾਂਗਾ। ਮੈਂ ਕਹਿੰਦਾ ਥੋੜੀ ਵਧੀਆ ਜੀ ਬਣੂਗੀ, ਪਰ ਉਹ ਨਾ ਮੋਟੀ ਬੜੀ ਬਣ ਗਈ।
1: ਅੱਛਾ
0: ਮਤਲਬ ਮੋਟੀ, ਮਤਲਬ ਕਿਉਂਕਿ ਉਹ ਦੋ ਰੋਟੀਆਂ ਹੋ ਗਈਆਂ ਇਕੱਠੀਆਂ, ਵਿੱਚ ਮੂਲੀ ਵੀ ਹੋ ਗਈ, ਉਹ ਯਾਰ ਭਾਜੀ ਇੰਨੀ ਮੋਟੀ ਬਣ ਗਈ, ਬਾਅਦ ਚ ਮੈਂ ਮਾਹ ਕਿਤੇ ਖਾਧੀ ਹੋ। ਇਸ ਕਰਕੇ ਮੈਂ ਤੁਹਾਡੇ ਲਈ ਲਿਆਂਦੀ ਨੀ, ਕਿਉਂਕਿ ਮੈਂ ਬੇਇੱਜ਼ਤੀ ਬਹੁਤ ਹੋਏਗੀ ਮੇਰੀ।
1: ਨਹੀਂ ਨਹੀਂ ਮੈਂ ਖਾ
0: ਲੈਣਾ, ਮੈਂ ਫ੍ਰੀ ਵਿੱਚ ਜੋ ਮਰਜ਼ੀ ਮੇਰੇ ਖਾ ਲੈਣਾ ਵਾ,
1: ਬੇਇੱਜ਼ਤੀ ਵਾਲੀ ਰੋਟੀ ਵੀ ਖਾ ਲੈਣਾ।
0: ਤੇ ਭਾਜੀ ਇੱਕ ਮੈਂ ਬਣਾਈ ਸੀ ਸਬਜ਼ੀ ਹੋਰ, ਨੀਤੂ ਜੀ ਤੁਸੀਂ ਆਰਾਮ ਨਾਲ ਆਪਣੇ ਉੱਥੇ ਮੰਮੀ ਦੀ ਸੇਵਾ
1: ਕਰਨੀ,
0: ਮੇਰੀ ਟੈਨਸ਼ਨ ਨੀ ਕਰਦੀ, ਮੈਂ ਇੱਥੇ ਬਹੁਤ ਖੁਸ਼ ਹੈਗਾ ਵਾ, ਮੈਂ ਰੋਟੀਆਂ ਸਭ ਬਣਾ ਲੈਂਦਾ, ਦਰਵਾਜੇ ਗੁਰਦੁਆਰੇ ਵਾਲੇ ਵੀ ਮੇਰੇ ਖੁੱਲੇ ਹੈਗੇ ਆ, ਤੇ ਮੇਰੇ ਜਿਹੜੇ ਗੁਆਂਢੀ ਹੈ ਨਾ ਉਹ ਵੀ ਆਰਾਮ ਨਾਲ ਚੁੱਪ ਕਰਕੇ ਮੈਨੂੰ ਦੇ ਜਾਂਦੇ ਕਦੀ ਕਦੀ। ਉਹ ਗੁਆਂਢੀ ਬੜੇ ਵਧੀਆ, ਉਹ ਕੁਛ ਨੀ ਪੁੱਛਦੇ, ਮੋਂਟੀ ਬਾਈ ਗਿਰ ਪਿਓ, ਮੈਂ ਕਿਹਾ ਹਾਂ ਚਲੋ ਮੈਂ ਸਬਜ਼ੀ ਲੈ ਕੇ ਆ ਰਿਹਾ, ਰੋਟੀ ਲੈ ਕੇ ਆ ਰਿਹਾ, ਮੈਂ ਆਖਿਆ ਯਾਰ ਆਹ ਤੇ
1: ਬਹੁਤ ਵਧੀਆ, ਤੁਸੀਂ ਇਹਨੂੰ ਕਹਿੰਦੇ ਤੂੰ ਸਬਜ਼ੀ ਲਿਆ ਤੇ ਮੈਂ ਇੱਥੇ ਗਲਾਸ ਰੱਖ ਲਾ,
0: ਏਦਾਂ ਹੀ ਹੁੰਦਾ
1: ਇਹਨੂੰ ਪਾਣੀ ਪਿਲਾਣਾ।
0: ਉਹ ਬੜੇ ਉਹ ਅਭਿਸ਼ੇਕ ਭਾਜੀ ਆ, ਉਹ ਕੀ ਕਰਦੇ ਆ ਉਹ ਨਾ ਰੋਟੀ ਦੇ ਉਹਦੇ ਬਾਲੇ ਆ ਜਾਂਦੇ ਆ, ਬਾਅਦ ਕਹਿੰਦੇ ਆਹ ਠੀਕ ਹੈ ਮੋਟੀ ਭਾਈ ਆਪ ਲਗਾ ਕੇ ਜਾਏਗੇ। ਹੁਣ ਕੀ ਆ, ਹੁਣ ਜਿਦਾਂ ਹੁੰਦਾ ਨਾ ਪਹਿਲਾਂ ਘਰ ਵਾਲੀ ਜਦੋਂ ਲਾਗੇ ਹੁੰਦੀ ਨਾ ਉਦੋਂ ਰੋਜ਼ ਲੜਾਈਆਂ ਹੁੰਦੀਆਂ, ਹੁਣ ਜਦੋਂ ਘਰ ਵਾਲੀ ਦੂਰ ਰਹਿੰਦਾ ਹਾਏ ਯਾਰ ਕਿੱਥੇ ਚਲ ਗਈ ਆ।
1: ਤੁਸੀਂ ਲੱਕੀ ਹੋ, ਤੁਸੀਂ ਆਹ ਦੇਖੋ ਹੁਣ ਆਹ ਇਸ ਹਫਤੇ ਤੋਂ ਸਕੂਲਾਂ ਦੀ ਛੁੱਟੀਆਂ ਸ਼ੁਰੂ ਹੋ
0: ਜਾਣੀਆਂ।
1: ਯੂ ਆਰ ਭਾਜੀ ਮਤਲਬ ਦੀ ਮੋਸਟ ਲੱਕੀ ਪਰਸਨ, ਨਾ ਘਰੇ ਜਵਾਕ ਨਾ ਜਨਾਨੀ ਤੇ ਇੰਜੋਏ ਕਰ ਰਹੇ ਹੋ ਤੁਸੀਂ ਅਗਲੇ ਦੋ ਹਫਤੇ।
0: ਨਹੀਂ ਨਹੀਂ ਤੇ ਭਾਈ ਛੁੱਟੀਆਂ ਤਾਂ ਕੀ ਮੈਨੂੰ ਥੋੜੀ, ਮੇਰੇ ਤੇ ਵੈਸੇ ਵੀ ਛੁੱਟੀਆਂ ਸਮਝੋ ਨਿਕਾਲ, ਜਵਾਕ ਦੇ ਹਲੇ ਵੀ ਨਹੀਂ ਹੈਗੇ, ਮਿਲੀ ਹੈ ਵੀ ਚੱਲ ਵਧੀਆ ਠੀਕ ਹੈ ਤੇ
1: ਨਹੀਂ, ਪਰ ਛੁੱਟੀਆਂ ਚ ਥੋੜਾ ਔਖਾ ਜਾਂਦਾ ਨਾ। ਮੈਂ ਅੱਜ ਹਰਕਿਰਤ ਭਾਜੀ ਦਾ ਜਨਮ ਦਿਨ ਮੈਂ ਉਹਨਾਂ ਨੂੰ ਸਵੇਰੇ ਫੋਨ ਕੀਤਾ, ਮੈਂ ਏਦਾਂ ਗੱਲਾਂ ਕਰਦੇ ਕਰਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਬਸ ਜਵਾਕਾਂ ਦੀ ਛੁੱਟੀਆਂ, ਕਹਿੰਦੇ ਉੱਥੇ ਆਣਾ, ਮੈਂ ਕਿਹਾ ਮੈਂ ਜਾ ਰਿਹਾ ਛੁੱਟੀਆਂ ਕਰਕੇ ਤੇ ਕਹਿੰਦੇ ਛੁੱਟੀਆਂ ਆ ਗਈਆਂ, ਉਹ ਯਾਰ ਬੜੀ ਛੇਤੀ ਆਏ ਨੀ ਕਹਿੰਦੇ
0: ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਪਾਰਟੀ ਦੇ ਭਾਜੀ ਤੁਸੀਂ ਧਨ ਹੋ, ਤੁਸੀਂ 30-30 ਬੱਚੇ ਸੰਭਾਲਦੇ ਹੋ, ਮੈਂ ਆਖਿਆ ਮੈਂ ਧਨ ਵੀ ਹਾਂ, ਮੈਂ ਆਪਣੇ ਦੋਹਾਂ ਨੀ ਸੰਭਾਲ ਸਕਦਾ,
1: ਨਹੀਂ ਹੈਗਾ ਉਹਦਾ ਧਨ ਆ ਰਿਹਾ ਤਾਂ ਕਰਕੇ ਸੰਭਾਲ। ਜਨਾਨੀ ਦੂਜੇ ਦੀ ਤੇ ਜਵਾਕ ਆਪਣੇ ਚੰਗੇ ਲੱਗਦੇ ਹੁੰਦੇ ਨੇ।
0: ਆ ਦੇਖੋ ਭਾਈ ਸਾਹਿਬ, ਆ ਦੇਖੋ ਭਾਈ ਸਾਹਿਬ ਕੀ ਬੋਲ ਰਹੇ ਨੇ, ਮੈਂ ਨੀ ਨਾ
1: ਮੈਂ ਤੁਸੀਂ ਉਹ ਕਿਹਾ ਸੀ ਮੈਨੂੰ
0: ਅੱਛਾ
1: ਤੁਹਾਡੀ ਡਾਇਰੀ ਦੇ ਉੱਤੇ ਲਿਖੇ ਹੋਏ ਨੇ
0: ਨਾ ਨਾ ਨਾ
1: ਜ਼ਿੰਦਗੀ ਦੇ ਕੋਟਸ ਨੇ ਤੁਹਾਡੇ,
0: ਹਾਂ ਜ਼ਿੰਦਗੀ ਦੇ
1: ਤਜਰਬੇ
0: ਫਲਸਫੇ ਆ ਹਾਂ ਭਾਜੀ ਫਲਸਫਾ ਉਹ ਹੁੰਦਾ ਫਲਸੇ ਖਾਧੇ ਤੁਸੀਂ ਕਦੇ ਭਾਜੀ ਇੱਕ ਫਲਸਫੇ ਦਾ
1: ਯਾਦ ਤੁਸੀਂ ਆਏ ਹੋ ਦੁਬਈ ਤੋਂ ਅਸੀਂ ਨਹੀਂ
0: ਨਹੀਂ ਨਹੀਂ ਨਹੀਂ ਫਲਸੇ ਤੇ ਆਪਣੇ ਅੰਮ੍ਰਿਤਸਰ ਵੀ ਸਾਡੇ ਹੁੰਦੇ ਸੀ ਉਹ ਨਾ ਮਤਲਬ ਜਿੱਦਾਂ ਸਾਡੇ ਫਲਸੇ ਕਿੱਦਾਂ ਹੁੰਦੇ ਆ ਵੀ ਜਿੱਦਾਂ ਕੋਈ ਕਿਸੇ ਨੇ ਘਰ ਨਹੀਂ ਬਣਾਇਆ ਨਾ ਤੇ ਉਹ
1: ਦਰਖਤ ਸਾਰੇ ਲੋਕ ਪਹਿਲਾਂ ਮੈਨੂੰ ਇਹ ਦੱਸੋ ਫਲਸਾ ਦਾ ਬਾਅਦ ਚ ਆਪਾਂ ਸਮਝਦੇ ਇਹ ਜਿੰਨੇ ਵੀ ਲੋਕ ਆਏ ਕਹਿੰਦੇ ਨੇ ਵੀ ਸਾਡੇ ਅੰਮ੍ਰਿਤਸਰ ਹੈ ਤੁਹਾਨੂੰ ਨੀ ਪਤਾ ਸਾਡੇ ਅੰਮ੍ਰਿਤਸਰ ਇਹਦਾ ਅੱਡ ਵੀਜ਼ਾ ਲੈਣਾ ਪੈਂਦਾ ਅੰਮ੍ਰਿਤਸਰ
0: ਹੁਣ ਦੇਖੋ ਤੁਹਾਨੂੰ ਫਾਲਸੇ ਦਾ ਨਹੀਂ ਪਤਾ
1: ਇਹਦੀ ਸਿਟੀਜ਼ਨਸ਼ਿਪ ਵੱਖਰੀ ਮਿਲੂਗੀ
0: ਲੈ ਲੈ ਕਿਉਂਕਿ ਮੈਂ ਤੇ ਅੰਮ੍ਰਿਤਸਰ ਹੀ ਖਾਂਦੇ ਆ ਇਸ ਕਰਕੇ ਮੈਂ ਕਹਿੰਦਾ ਸਾਡੇ ਅੰਮ੍ਰਿਤਸਰ ਦੇ ਆ ਤੇ ਤੁਹਾਡੇ ਵੈਸੇ ਨਹੀਂ ਹੁੰਦੇ ਤੁਹਾਡੇ
1: ਉੱਥੇ ਨਹੀਂ ਪਹਿਲਾਂ ਸਮਝਾਓ ਇਹਦਾ
0: ਫਾਲਸਾ ਨਾ
1: ਫਾਲਸੇ ਦਾ ਫਾਲਸਫਾ ਕੀ ਹੈ
0: ਨਹੀਂ ਫਾਲਸਾ ਕੀ ਹੁੰਦਾ ਸੀ ਆਪਾਂ ਜਦੋਂ ਛੋਟੇ ਹੁੰਦੇ ਖਾਂਦੇ ਹੋ ਨਾ ਦਰਖਤ ਛੋਟਾ ਹੀ ਰਹਿੰਦਾ
1: ਹੁਣ ਵੱਡੇ ਹੋ ਗਏ ਉਹ
0: ਨਹੀਂ ਉਹਨਾਂ ਇੰਡੀਆ ਛੋਟੇ ਜਿੱਦਾਂ ਬੇਰ ਹੁੰਦੇ ਆ ਨਾ ਬੇਰ ਤੋਂ ਛੋਟੇ ਭਰਾ ਬੇਰ ਦੇ ਛੋਟੇ ਭਰਾ ਜਾਮਣਾ ਤੇ ਵੱਡੀਆਂ ਹੁੰਦੀਆਂ ਨਾ ਜਾਮਣਾ ਦਾ ਵੀ ਦਰਖਤ ਵੱਡਾ ਹੁੰਦਾ ਬੇਰਾਂ ਦਾ ਵੀ ਦਰਖਤ ਵੱਡਾ
1: ਦਰਖਤ ਛੋਟਾ ਹੁੰਦਾ
0: ਸ਼ਤੂਤ ਵੀ ਤਾਂ ਕਿੱਡਾ ਵੱਡਾ ਹੁੰਦਾ ਸ਼ਤੂਤ ਤੋਂ ਯਾਦ ਆਇਆ ਭਾਜੀ ਉਹਦਾ ਖਾਧਾ ਤੁਸੀਂ ਉਹ ਜਿਹੜਾ ਡੰਡਾ
1: ਹੁੰਦਾ ਉਹ
0: ਬੜਾ ਉਹਦੀ ਸੱਟ ਲੱਗਦੀ ਪਈ ਤੇ ਸਾਡੇ ਨਾ ਘਰ ਦੇ ਪਿੱਛੇ ਤੂਤੀ ਲੱਗੀ ਆ ਮੈਂ ਤੇ ਗਵਾਂਢੀ ਨੂੰ ਇੰਨਾ ਗਾਲਾਂ ਕੱਢਦਾ ਨਾ ਅਸੀਂ ਪਰਗੋਲਾ ਵੀ ਪਾਇਆ ਵਾ ਸਾਰੇ ਉਹਨਾਂ ਦੇ ਜੋ ਵੀ ਆ ਪੱਤੇ ਪੁੱਤੇ ਸਾਰੇ ਆ
1: ਪਰਗੋਲੇ ਦੇ ਵਿੱਚ ਨਾ ਉੱਚੀ ਉੱਚੀ ਇੱਕ ਦਿਨ ਗਾਣਾ ਲਗਾ ਦੋ
0: ਮੈਨੂੰ
1: ਪਤਾ ਤਾਂ ਲੱਗ ਜੂ ਮੈਨੂੰ ਤੂਤੀਆਂ ਦੀ ਇੰਗਲਿਸ਼ ਨੀ ਪਤਾ
0: ਤੂਤਕ ਦਾ ਵੀ ਨੀ ਪਤਾ ਤੂਤਕ
1: ਸ਼ੈਤੂਤ ਤਾਂ ਉਹ ਨੀ ਹੁੰਦੀ ਹੈਗੀ ਬਲੈਕਬੇਰੀ
0: ਬਲੈਕਬੇਰੀ ਨਹੀਂ ਉਹ ਤਾਂ ਨਹੀਂ ਸਾਡੇ ਤੇ ਉਹ ਰੈੱਡਬੇਰੀ ਹੈ ਕਿਹੜੀ ਸਸਤੀ ਆ ਉਹ ਲੈ ਕੇ
1: ਨਹੀਂ ਅਸੀਂ ਸਸਤੀ ਵੀ ਦੇਖਦੇ ਫਿਰ ਅਸੀਂ ਇਹ ਵੀ ਦੇਖ ਦਿੰਦੇ ਹਾਂ ਸਲੈਸ਼ ਪਾ ਕੇ ਪਰ ਕੇਜੀ ਕਿਹੜੀ ਸਸਤੀ ਪੈਂਦੀ ਹੈ
0: ਹਾਂ ਓਏ ਨੀਤੂ ਦੱਸਿਆ ਹਮੇਸ਼ਾ ਹੀ ਇਦਾਂ ਮੇਰੇ ਨਾਲ ਬੜੀ ਲੜਾਈ ਕਰਦੀ ਆ ਉਹ ਦੱਸਿਆ ਕੀ ਕਰਦੀ ਆ ਉਹ ਨਾ ਉੱਪਰੋਂ ਰੇਟ ਦੇਖਦੀ ਆ ਪਰ ਥੱਲੇ ਪਰ ਗ੍ਰਾਮ ਵਾਲਾ ਰੇਟ ਨਹੀਂ ਦੇਖਦੀ ਮੈਂ ਕਿਹਾ ਦੇਖੋ ਤੁਸੀਂ ਥੱਲੇ ਵਾਲਾ ਗ੍ਰੇਮ ਦੇਖੋ ਵੀ ਸਸਤੀ ਕਿਹੜੀ ਪੈ ਰਹੀ ਆ
1: ਉੱਤੇ ਉਹ $25 ਦੇਖਦਾ ਥੱਲੇ ਲੇਖਣ $40 ਪਰ ਗ੍ਰਾਮ
0: ਉੱਤੇ ਹੁੰਦਾ ਸਪੋਜ਼ ਕਰੋ ਇੱਧਰ $25 ਆ ਇੱਧਰ $50 ਆ ਇਹ ਪੱਚੀਆਂ ਦੀ ਹੈਗੀ ਸੌ ਗ੍ਰਾਮ ਇਹ ਪੰਜਾਹ ਦੀ ਹੈਗੀ ਆ 5 ਕਿਲੋ ਮੈਂ ਫਿਰ ਉਹ ਦੇਖਦੀ ਨਹੀਂ 25 ਤੇ 50 ਤੇ 25 ਵਾਲੀ ਲਈਏ
1: 25 50 ਨਹੀਂ ਬਲੀਏ ਤੁਸੀਂ ਕਹਿ ਵੀ ਆ 50 ਵਾਲੀ ਲੈ ਕੇ
0: 50 ਨਹੀਂ ਬਲੀਏ ਤੇ ਮੈਂ ਇਹਨੂੰ ਹਮੇਸ਼ਾ ਕਹਿੰਦਾ ਹੁੰਦਾ ਵੀ ਨਹੀਂ ਮੈਂ ਹੁਣ ਇੰਡੀਆ ਜਾ ਕੇ ਹੋਗਾ, ਇੰਡੀਆ ਤੋਂ ਸਿੱਖ ਕੇ ਆਵੇ ਉਹ
1: ਜੇ ਇੰਡੀਆ ਚ ਤਾਂ ਹੁੰਦੇ ਨੀ ਰੇਟ,
0: ਨਹੀਂ ਮੈਂ ਸਿੱਖ ਕੇ ਆਵੇ
1: ਰੇਟ ਨੀ ਹੁੰਦੇ ਹੈਗੇ
0: ਉੱਥੇ, ਅਤੇ ਹੋਰ ਕੁਝ ਹੁੰਦਾ
1: ਉੱਥੇ GST ਵੀ ਨੀ ਵਿੱਚ ਰੱਖਦੇ ਹੈਗੇ।
0: ਅੱਛਾ
1: ਹਾਂ, ਉੱਥੇ ਪਹਿਲਾਂ ਤੁਸੀਂ ਖਾ ਪੀ ਲਓ ਜੋ ਉਹਨਾਂ ਨੇ ਰੇਟ ਲਿਖਿਆ ਹੋਇਆ ਮੈਨੂੰ ਤਾਂ, ਉਦੋਂ ਬਾਅਦ ਫਿਰ ਹੋਰ ਬਿੱਲ ਵੱਧ ਕੇ ਆ ਜਾਂਦਾ।
0: ਉਹ ਭਾਜੀ ਪਰ ਜਿਹੜਾ ਤੁਸੀਂ ਆ ਮੈਨੂੰ ਪਿਆ ਰਹੇ ਹੋ ਨਾ,
1: ਮੈਟਾਮੁਸਿਲ
0: ਮੈਟਾਮੁਸਿਲ
1: ਹਾਂ,
0: ਇਹ ਨਾਂ ਇੰਨੇ ਔਖੇ ਔਖੇ ਰੱਖ ਦਿੰਦੇ।
1: ਇਹਦਾ ਮੈਂ ਸਾਰੀਆਂ ਗੱਲਾਂ ਤੁਹਾਨੂੰ ਸਭ ਦੇ ਜਵਾਬ ਦਊਂਗਾ।
0: ਹਾਂਜੀ,
1: ਕੱਲਾ ਕੱਲਾ ਤੁਸੀਂ ਹੋਰ ਵੀ ਜਿੰਨੇ ਸਵਾਲ ਪੁੱਛਣੇ ਆ ਪੁੱਛ ਲਓ।
0: ਮੈਂ
1: ਪਰ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਫਾਲਸੇ ਦੇ ਬਾਰੇ ਕਦੋਂ ਦੱਸਣਾ ਮੈਨੂੰ
0: ਯਾਰ। ਫਾਲਸਾ ਭਾਜੀ ਹੁਣ
1: ਸਾਰੀਆਂ ਗੱਲਾਂ ਤਾਂ ਮੁੱਕ ਗਈਆਂ, ਫਾਲਸਾ ਉੱਥੇ ਦਾ ਉੱਥੇ
0: ਨਹੀਂ। ਫਾਲਸਾ ਦੱਸਾਂ ਕੀ ਹੁੰਦਾ, ਤੁਸੀਂ ਕਦੇ ਨਹੀਂ ਖਾਧਾ ਫਾਲਸਾ?
1: ਸਰ ਮੈਨੂੰ ਦੱਸੋ ਤਾਂ, ਸਮਝਾਓ ਤਾਂ ਸਹੀ ਨਾ ਫਾਲਸਾ ਕੀ।
0: ਦੱਸਾਂ ਮੈਂ ਕਿੱਥੇ ਖਾਧਾ ਵਾ, ਜਿਹੜੇ
1: ਅੰਮ੍ਰਿਤਸਰ ਖਾਧਾ ਮੈਨੂੰ ਪਤਾ ਉਹਦੇ ਲਈ
0: ਕਿੱਥੇ, ਮਤਲਬ ਉਹ ਨਾ ਜਿੱਦਾਂ ਖਾਲੀ ਪਲਾਟ ਹੋ ਜਾਂਦੇ ਆ ਉਹ ਘਰ ਕੋ ਨਹੀਂ ਬਣਦੇ, ਉੱਥੇ ਉਹ ਗੁਗਰ ਜਾਂਦੇ ਆ ਇਹੋ ਜਿਹੇ ਦਰਖਤ। ਠੀਕ ਹੈ,
1: ਤੁਸੀਂ ਉਹ ਕੰਮ ਵੀ ਕਰਦੇ ਖਾਲੀ ਪਲਾਟਾਂ 'ਚ ਜਾ ਕੇ? ਉਮੀ ਤੇ
0: ਲਿਆਵਾ
1: ਅੱਜ ਥੋੜਾ ਵੱਧ ਲਾ ਲਿਆ ਯਾਰ ਮੈਂ।
0: ਇਹ ਜੇ ਤੁਸੀਂ ਲਾਈਵ ਵੀਡੀਓ ਕਰਦੇ ਨੇ ਸਾਰਿਆਂ ਨੂੰ ਪਤਾ ਲੱਗ ਜਾਣਾ ਤੁਸੀਂ ਕੀ ਕੀਤਾ, ਪਰ
1: ਕਈ
0: ਜਿਹੜਾ ਜਦੋਂ ਆਇਆ ਕੀਤੀ ਆਇਆ ਕਰਕੇ ਜਦੋਂ ਅੰਗੂਠਾ ਜਾ ਕੀਤਾ ਨਾ ਤੁਸੀਂ, ਪਤਾ ਲੱਗ ਜਾਣਾ। ਅੱਛਾ ਹਾਂ, ਲੈਟ ਮੀ ਕਮ ਟੂ ਦੀ ਫਾਲਸਾ। ਭਾਜੀ ਉਹ ਨਾ ਬੇਰ ਦਾ ਛੋਟਾ ਭਰਾ ਹੁੰਦਾ, ਜਾਮਨੂ ਦਾ ਵੀ ਛੋਟਾ ਭਰਾ ਹੁੰਦਾ,
1: ਮੈਂ ਸਮਝ ਗਿਆ।
0: ਐਡੇ ਐਡੇ ਹੁੰਦੇ ਆ,
1: ਜੇ ਇਹੀ ਡੈਫੀਨੇਸ਼ਨ ਰਹੂਗੀ ਫਿਰ ਮੈਂ ਸਮਝ ਗਿਆ।
0: ਮੈਂ ਤੁਹਾਨੂੰ ਨਾ ਇੱਥੇ ਹੁੰਦੇ ਨਹੀਂ ਤੇ ਮੈਂ ਨਾ ਇੰਡੀਆ ਤੋਂ ਕਿਸੇ ਦਿਨ ਤੁਹਾਨੂੰ ਫੋਟੋ ਖਿੱਚ ਕੇ ਭੇਜਦਾ, ਪਰ ਹੁਣ ਹੋ ਸਕਦਾ ਉਹ ਵੀ ਗਾਇਬ ਹੋ ਗਏ ਹੁਣ, ਜਿੱਦਾਂ ਚਿੜੀਆਂ ਗਾਇਬ ਹੋ ਗਈਆਂ ਨਾ ਇੰਡੀਆ ਤੋਂ, ਉਹ
1: ਚਿੜੀਆਂ ਗਾਇਬ ਹੋ ਗਈਆਂ,
0: ਪਤਾ ਨੀ ਕਹਿੰਦੇ ਚਿੜੀਆਂ ਦੇਖਦੀਆਂ
1: ਗਾਇਬ ਹੋ ਗਏ,
0: ਨਹੀਂ ਨਹੀਂ ਚਿੜੀਆਂ ਵੀ ਨਹੀਂ ਦੇਖਦੀਆਂ ਕਹਿੰਦੇ।
1: ਆਹ ਫਿਰ ਚਿੜੀਆਂ ਬੈਠਣ ਕਿੱਥੇ?
0: ਉਹ ਜਾ ਰਹੇ ਹਾਂ ਸਹੀ ਗੱਲ,
1: ਚਿੜੀਆਂ ਗੁਪਤ ਜੀ ਗੱਲ ਕੀਤੀ ਹੈ ਤੁਸੀਂ।
0: ਹਾਂ ਚਲੋ ਕੋਈ ਨੀ ਹੈ, ਭਲਾ ਕਹਿੰਦੇ
1: ਇਹ ਬੜੀ ਗੁਪਤ ਗੱਲ ਕੀਤੀ ਹੈ।
0: ਗੁਪਤ ਵਾਲਾ ਵੀ ਘੈਂਟ ਹੈ ਗਾਣਾ, ਚੱਕ ਦੋ ਉੱਚੀ ਉੱਚੀ ਆਵਾਜ਼ ਚ।

0: चलो जी देखा बना अल्लाह जी
1: ਇਹਦਾ ਐਂ ਲੱਗਦਾ ਕਿ ਚਾਈਨੀਜ਼ ਮਿਊਜ਼ਿਕ ਆ ਦੇ ਰਹੇ
0: ਇਹ ਜਿਹੜਾ ਜਿਹੜਾ ਰਾਸਤੇ ਝੁੰਟਾ ਜਿਹਾ ਵੱਜਦਾ ਉਹੀ ਚਾਈਨੀਜ਼ ਲੱਗਦਾ ਜਿੱਦਾਂ ਕਿ ਤੁਹਾਨੂੰ ਭਗਤੀ ਸ਼ੁਰੂ ਹੋਣ ਲੱਗੀ ਹੁੰਦੀ ਆ ਜਿੱਦਾਂ ਉਹਨੇ ਹੁੰਦੇ ਆ ਮੰਦਰਾਂ ਜਿਹਾ ਐਂ ਵੱਜ ਛੋਈ
1: ਪਿਆਰਾ ਸਜਾ ਹੈ ਦਰਬਾਰ ਦਰਬਾਰੀ
0: ਜੈ ਮਾਤਾ ਦੀ
1: ਅੱਛਾ ਦਿੱਲੀ ਚ
0: ਹਾਂਜੀ
1: 30,000 ਰੁਪਏ ਦੀ ਸੈਲਰੀ ਪਾਉਣ ਵਾਲੇ ਇੱਕ ਜੈਨਜ਼ੀ ਗ੍ਰਾਫਿਕ ਡਿਜ਼ਾਈਨਰ ਨੂੰ ਥਾਰ ਗੱਡੀ ਤੋਂ ਆਫਿਸ ਜਾਂਦਾ ਦੇਖ ਕੇ ਉਸ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੇ ਖੁਦ ਹੀ ਛੋਟੀ ਛੋਟਾ ਮਹਿਸੂਸ ਹੋਣ ਲੱਗ ਪਿਆ ਉਹਨੂੰ
0: ਤੇ
1: ਉਹਨੇ ਆਪਣੀ ਅਲਟੋ ਵੇਚ ਕੇ ਅਗਲੇ ਦਿਨ ਹੋਂਡਾ ਸਿਟੀ ਲਿਆਂਦੀ
0: ਓਏ ਹੋਏ ਹੋਏ ਹੋਏ
1: ਵੀ ਮੇਰਾ ਇੰਪਲੋਇਰ ਥਾਰ ਚਾਹੁੰਦਾ ਤੇ ਮੈਂ ਹੋਂਡਾ ਸਿਟੀ
0: ਜਾ ਹਾਂ ਠੀਕ ਹੈ
1: ਤੇ ਉਹ ਇੰਪਲੋਇਰ ਨੇ ਜਦੋਂ ਦੇਖਿਆ ਵੀ ਮੇਰਾ ਬੌਸ ਹੋਂਡਾ ਸਿਟੀ ਜਾਂਦਾ ਉਹਨੇ ਅਗਲੇ ਦਿਨ ਫਿਰ ਰੇਂਜ ਰੋਵਰ ਲਿਆਂਦੀ
0: ਰੈਡਿਟ
1: ਨੇ ਪਾਈ ਹੋਈ ਹੈ ਇਹ ਆਪਣੀ
0: ਅੱਛਾ
1: ਪੋਸਟ
0: ਯਾਨੀ ਕਿ ਇਹ ਮਤਲਬ ਖਾਸ ਖਬਰ ਹੈ ਕੋਈ ਇਹ ਫਿਰ ਹੋ ਸਕਦਾ ਆਪਣੇ ਪਾਪਾ ਦੇ ਮਾੜੇ ਪਾਪੇ ਦੇ ਲੈ ਲਿਆਉਣ ਪੈਸੇ 30,000 ਵਿੱਚ ਤੇ ਕੋਈ ਆ ਨਹੀਂ ਸਕਦੀ ਗੱਡੀ
1: ਪਰ ਮੈਂ ਇਹ ਹੈਰਾਨ ਹਾਂ ਵੀ ਮਾਲਕ ਨੇ ਹੋਂਡਾ ਸਿਟੀ ਓ ਲਈ ਸੀ ਅਲਟੋ ਤੇ ਆ ਰਿਹਾ ਸੀਗਾ ਤੁਸੀਂ ਇਹ ਛੱਡੋ ਵੀ ਉਹਨੇ ਥਾਰ ਲੈ ਲਈ ਪਹਿਲੇ ਦਿਨ ਮਾਲਕ ਅਲਟੋ ਚ ਆ ਰਿਹਾ ਸੀ
0: ਚਲੋ ਮਾਲਕ ਫਿਰ ਵੀ ਚਲੋ ਠੀਕ ਹੈ ਪੈਸੇ ਬਚਾ ਰਿਹਾ ਸੀ ਪਰ ਦੇਖੋ ਦੇਖੀ ਜੀ ਦੇਖੋ ਦੋਨਾਂ ਨੇ ਪੈਸੇ ਖਰਚਦੇ ਆ ਅਗਲੇ ਵੀਕ ਤੁਸੀਂ ਨਿਊਜ਼ ਦੋਗੇ ਉਹ ਜਿਹਨੇ ਰੇਂਜ ਰੋਵਰ ਲਈ ਸੀ ਉਹਨੇ ਹੁਣ ਆਹ ਲੈ ਲਈ ਆ ਉਹਨੇ ਉਹ ਲੈ ਲਈ ਆ
1: ਅਗਲੇ ਵੀਕ ਮੈਂ ਨਿਊਜ਼ ਦਊਂਗਾ ਉਹ ਜਿਹਨੇ ਰੇਂਜ ਰੋਵਰ ਲਈ ਸੀ ਨਾ ਹੁਣ ਤਾਂ ਕੰਪਨੀ ਚੋਂ ਕੱਢਤਾ
0: ਉਹ ਰੋਡ ਤੇ ਆ ਗਿਆ
1: ਕੰਪਨੀ ਨੀ ਹੁਣ ਚੱਲਦੀ ਭਰਾਵਾ ਜਿੰਨੇ ਪੈਸੇ ਸੀਗੇ ਮੈਂ ਤੈਨੂੰ ਸੈਲਰੀ ਦੇਣੀ ਸੀ ਉਹਨੇ ਦੀ ਤਾਂ ਮੈਂ ਆਪਣੀ ਹੋਂਡਾ ਸਿਟੀ ਲਿਆਂਦੀ
0: ਨਹੀਂ ਸਹੀ ਚਲੋ ਕੋਈ ਨੀ ਹੈ ਪਰ ਇਹ ਆ ਵੀ ਕਿਸੇ ਨੂੰ ਵੇਖ ਵੇਖ ਕੇ ਨਾ ਤੁਸੀਂ ਇਹ ਨਾ ਕਹੋ ਵੀ ਉਹਨੇ ਆਹ ਚੀਜ਼ ਕੀਤੀ ਆ ਤੇ ਆਪਾਂ ਵੀ ਉਹ ਚੀਜ਼
1: ਆ ਕੀ ਲਿਖਿਆ ਤੁਹਾਡੀ ਟੀ ਸ਼ਰਟ ਤੇ ਕਿਹੜੀ ਸੀਗੀ ਉਹ ਫਿਲਮ ਉਹ ਭਾਜੀ ਜਿਹਦੇ ਚ ਉਹ ਸਾਰੇ ਚਪੈਂਜੀ ਜੇ ਹੁੰਦੇ ਨੇ ਪਲੈਨਟ ਆਫ ਏਪਸ
0: ਪਲੈਨਟ ਆਫ
1: ਉਹ ਚ ਜਿਹੜਾ ਬੋਲਦਾ ਹੁੰਦਾ ਉਹਦਾ ਨਾਂ ਹੁੰਦਾ ਨਾ ਕੋਬਾ
0: ਕੋਬਾ
1: ਕੋਬਾ
0: ਮਿਰਜ਼ਾਪੁਰ
1: ਕਿਉਂ ਗਏ ਸੀ ਮੈਨੂੰ ਇਹ ਦੱਸੋ ਪਹਿਲਾਂ
0: ਨਹੀਂ ਮਿਰਜ਼ਾ ਮੈਂ ਆਪਣੇ ਯਾਰਾਂ
1: ਬੇਲੀ ਕੀ ਮਜਬੂਰੀ ਕੀ ਸੀ ਮੈਂ ਮਿਰਜ਼ਾਪੁਰ ਹੀ ਦੇਖਣ ਜਾਣੀ
0: ਨਹੀਂ ਉਹ ਤਾਂ ਜਦੋਂ ਕੀ ਹੁੰਦਾ ਜਦੋਂ ਯਾਰ ਬੇਲੀ
1: ਤੁਸੀਂ ਇੱਕ ਹਫਤੇ ਚ ਮਤਲਬ ਫਰਾਈਡੇ ਨੂੰ ਬੋਲ ਭਾਵੇਂ ਨਾ ਬੋਲ ਦੇਖੀ ਉਹ ਤੋਂ ਅਗਲੇ ਫਰਾਈਡੇ ਮਿਰਜ਼ਾਪੁਰ
0: ਟੇਸਟ
1: ਵੀ ਹੁੰਦਾ ਹੁੰਦਾ
0: ਮੈਂ ਕਹਿੰਦਾ ਦੋਵੇਂ ਉਲਟੀਆਂ ਨਹੀਂ ਦੋਨੋਂ ਉਲਟੀਆਂ ਦਾ ਮਤਲਬ ਉਹ ਉਲਟੀ ਨਹੀਂ ਦੋਨੋਂ ਮਤਲਬ ਦੂਜੀਆਂ ਫਿਲਮਾਂ ਆਪੋਜ਼ਿਟ ਪਈ ਇੱਕ ਲੜਾਈ ਵਾਲੀ ਹੈ ਇੱਕ ਉਹ ਹੈ ਭਾਜੀ ਉਹ ਤੇ ਦੇਖੀ ਸੀ ਮੈਂ ਚਲੋ ਆਪਣੇ ਨਹੀਂ ਉਹ ਆਪਾਂ ਕਿੱਦਾਂ ਦਾ ਦੇਖੀ ਸੀ
1: ਬੋਲ ਭਾਵੇਂ ਨਾ ਬੋਲ ਤੁਸੀਂ ਕਿ ਮੈਂ ਮਜਬੂਰੀ ਚ ਦੇਖੀ
0: ਨਹੀਂ ਨਹੀਂ ਨਹੀਂ ਉਹ
1: ਪਰ ਚੰਗੀ ਲੱਗੀ ਸੀ
0: ਮੈਂ ਨੀਤੂ ਨਾਲ ਦੇਖੀ ਸੀ
1: ਨਹੀਂ ਨਹੀਂ ਸਰ ਇਕੱਲੇ ਹੀ ਗਏ ਸੀ ਆਪਾਂ
0: ਅੱਛਾ ਅਸੀਂ ਤੋਂ ਵੀ ਗਏ ਅੱਛਾ ਉਹ
1: ਆਪਾਂ ਅਸੀਂ
0: ਗਏ ਸੀ ਨਾ ਅੱਛਾ ਨੀਤੂ ਤਾਂ ਇੰਡੀਆ ਗਈ ਸੀ ਉਦੋਂ ਭਾਈ ਉਹ ਕੀ ਸੀ ਉਹ ਵੀ ਚਲੋ ਵਧੀਆ ਸੀ ਉਹ ਫੈਮਿਲੀ ਵਾਲੀ ਨਾ ਪਰ ਜਿਹੜੀ ਦੂਜੀ ਹੈ ਤੇ ਯਾਰ ਬੇਲੀ ਕਹਿੰਦੇ ਆ ਜਾਓ ਮੈਂ ਆਖਿਆ ਚਲੋ ਆ ਜਾਓ ਕਹਿੰਦੇ ਕੁਝ ਲੈ ਕੇ ਵੀ ਆਵਾਂਗੇ ਕੋਈ ਨੀ ਆ ਜਾਓ ਮੈਂ ਫਿਰ ਉਸੇ ਕਰਕੇ ਗਿਆ ਸੀ ਮੈਂ ਆਖਿਆ ਇੰਜੋਇਮੈਂਟ ਕਰਨਾ ਫਲ ਕਰਨਾ ਹੋਰ ਕੀ ਹੈ
1: ਭਾਈ
0: ਕਰਨਾ ਚਾਹੀਦਾ ਯਾਰ ਇੱਦਾਂ ਨਹੀਂ
1: ਮੈਂ ਸਿਰਫ ਆਨ ਏਅਰ ਦੱਸਣਾ ਚਾਹੁੰਦਾ ਸੀਗਾ ਵੀ ਤੁਸੀਂ ਰੁਕ ਜਾਓ ਮੈਂ ਗਾਣਾ ਚਲਾ ਦਵਾਂ ਬਾਅਦ ਚ ਚਲਾ ਲਿਓ ਤੁਸੀਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀਗਾ ਕਿ ਤੁਸੀਂ ਫਨ ਕਰ ਰਹੇ ਹੋ
0: ਕੀ ਕਰੀਏ ਬਾਈ ਨਾ ਕਰੋ ਦੱਸ ਦੀ ਜੇ ਤੁਸੀਂ ਲਾ ਦੋ ਨਜ਼ਰ ਮੇਰੇ ਫਲ ਤੇ ਦੱਸ ਸੱਪ ਵਾਲਾ ਫਲ ਜਿਹੜਾ ਮੈਂ ਕਰਦਾ ਪਿਆ ਇਹ ਕਿਹੜਾ ਅੱਜ ਬਾਈ ਚੱਕਵੇ ਚੱਕਵੇ ਆ ਤੁਹਾਡੇ
1: ਨਹੀਂ ਅੱਜ ਇੱਕ ਸਿਰਫ ਪਹਿਲੇ ਗਾਣੇ ਨੂੰ ਛੱਡ ਕੇ ਬਾਕੀ ਸਾਰੇ ਗਾਣੇ ਇੱਕੋ ਹੀ ਮਿਊਜ਼ਿਕ ਡਾਇਰੈਕਟਰ ਦੇ
0: ਓਕੇ
1: ਤੁਹਾਨੂੰ ਫਲੇਵਰ ਵੀ ਪਤਾ ਲੱਗੂ
0: ਵੈਰੀ ਗੁੱਡ

0: ਕੌਣ ਲੱਗ ਗਿਆ ਪਤਾ ਗਜ਼ਰ ਕੀ ਹੁੰਦਾ
1: ਅਲਾਰਮ ਮਤਲਬ ਜਿੱਦਾਂ ਕੋਈ
0: ਜਿਹੜੀ ਵੀ ਚੀਜ਼ ਸਿਗਨਲ ਦੇਵੇ
1: ਮਤਲਬ ਅੱਖਾਂ ਦਾ ਅਲਾਰਮ ਅੱਖਾਂ ਦਾ ਇਸ਼ਾਰਾ ਵੀ ਹੋ ਸਕਦਾ ਗਜ਼ਰ
0: ਨਹੀਂ ਸਿਗਨਲ ਬੈਲ
1: ਬੈਲ ਵਜੇ
0: ਟ੍ਰੇਨ ਟ੍ਰੇਨ ਵੱਜਣੀ ਚਾਹੀਦੀ
1: ਠੀਕ ਆ
0: ਜਿਵੇਂ ਉਹ ਫੈਕਟਰੀ ਚ ਨੀ
1: ਫੈਕਟਰੀ ਵਿੱਚ ਵੀ ਤੇ ਸਾਡੇ ਫਿਰ ਤੁਸੀਂ ਕਹਿਣਾ ਅੰਮ੍ਰਿਤਸਰ ਸਾਡੇ ਅੰਮ੍ਰਿਤਸਰ ਚ ਨਾ ਅਲਾਰਮ ਵੱਜਦਾ ਹੁੰਦਾ ਸੀ ਉਹ ਰੋਜ਼ ਹੀ ਉੱਥੇ ਉਹ ਹੁੰਦੀ ਸ਼ੂਗਰ ਮਿਲ ਹੁੰਦੀ ਸੀ ਹਰ ਘੰਟੇ ਬਾਅਦ ਨਾ ਅਲਾਰਮ ਵੱਜਦਾ ਹੁੰਦਾ
0: ਸੀ ਸਕੂਲ ਚ ਨਹੀਂ ਸੀ ਵੱਜਦਾ ਹੁੰਦਾ
1: ਕਿਹੜਾ ਸਕੂਲ ਚ ਤੇ ਉਹ
0: ਸਪੈਸ਼ਲ
1: ਬੱਚੇ ਕਹਿੰਦੇ ਹੁੰਦੇ ਅੱਜ ਮੇਰੀ ਵਾਰੀ ਆ ਸਰ ਮੈਂ ਵਜਾਣਾ ਫਿਰ ਕਹਿੰਦੇ ਯਾਰ ਵਜਾਲਾ ਯਾਰ ਛੁੱਟੀ ਦੇ ਟਾਈਮ
0: ਸਾਡੀ ਜਿਹੜੀ ਉਹ ਹੁੰਦੀ ਸੀ ਨਾ ਫਿਰ ਆਂਟੀ
1: ਅੱਛਾ ਆਂਟੀ ਕੰਮ ਉਹ ਵੀ ਕਰਾਉਂਦੀ ਹੁੰਦੀ ਪਿਓ ਵੀ ਕਦੀ ਵਜਾਉਂਦੇ ਸੀ
0: ਤੇ ਉਹਨੇ ਫਿਰ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਰੱਖਤੀ ਸੀਗੀ
1: ਥੋੜੀ
0: ਜਿਹੜੀ ਸੀਗੀ
1: ਥੋੜੀ
0: ਬਈ ਇਹਨਾਂ ਨੇ ਹਟਣਾ ਨਹੀਂ ਹੈਗਾ
1: ਥੋੜੀ
0: ਸਾਡੇ ਉੱਥੇ ਕੰਸਟਰਕਸ਼ਨ ਹੋਣ ਲੱਗ ਗਈ ਸਕੂਲ ਚ
1: ਅਸੀਂ
0: ਇੱਟਾਂ ਦੇ ਨਾਲ ਵਜਾ
1: ਬ੍ਰੇਕਾਂ ਤੇ ਹਰ ਇੱਕ ਨੂੰ ਲੱਗਣੀਆਂ ਚਾਹੀਦੀਆਂ ਵਾ ਯਾਰ ਭਾਈ ਜਦੋਂ ਗੱਡੀ ਦੀਆਂ ਬ੍ਰੇਕਾਂ ਫੇਲ ਹੁੰਦੀਆਂ ਹੁਣ ਸਾਰੇ ਕਹਿੰਦੇ
0: ਇੰਸ਼ੋਰੈਂਸ ਕਰਾਓ ਸਰ ਇੰਸ਼ੋਰੈਂਸ
1: ਨਹੀਂ ਨਹੀਂ ਨਹੀਂ ਮਤਲਬ ਫਿਲਮਾਂ ਚ ਦਿਖਾਇਆ ਜਾਂਦਾ ਹੋ ਇਸਕੀ ਬ੍ਰੇਕ ਫੇਲ ਹੋ ਗਈ ਹੋ ਫਿਰ ਐਕਸੀਡੈਂਟ ਹੋ ਜਾਂਦਾ ਭਾਈ ਤੁਸੀਂ ਬ੍ਰੇਕ ਫੇਲ ਹੋ ਗਈ ਆ ਤੇ ਰੇਸ ਹਟਾ ਦੋ ਤੇ ਹੌਲੀ ਹੌਲੀ ਆਪੇ ਗੱਡੀ ਖੜੀ ਜਾਏਗੀ ਕਿਤੇ ਨਾ ਕਿਤੇ
0: ਇਹ ਵੀ ਗੱਲ
1: ਮਤਲਬ ਕਿਉਂ ਐਕਸੀਡੈਂਟ ਕਿਉਂ ਹੋਣਾ
0: ਪਰ ਉਹ ਉਦੋਂ ਹੁੰਦੇ ਨੇ ਉਹ ਕਿਸੇ ਨੇ ਸਿਆਣਾ ਕਨਸੈਪਟ ਦਿੱਤਾ ਹੋਣਾ ਉਹ ਜਿਵੇਂ ਹੁਣ ਜੇ ਮੰਨ ਲਓ 80 ਤੇ 100 ਤੇ ਗੱਡੀ ਚੱਲਦੀ ਹੈ ਨਾ
1: ਜੀ ਠੀਕ ਹੈ
0: ਉਹਨੂੰ ਹੌਲੀ ਆਉਣ ਦੇ ਲਈ ਤਾਂ ਬ੍ਰੇਕ ਚਾਹੀਦੀ ਹੈ ਪਰ ਉੱਥੇ ਹੀ ਐਟ ਦੀ ਸੇਮ ਟਾਈਮ ਤੁਸੀਂ ਕਰ ਵਾਲੀ ਰੋਡ ਦੇ ਉੱਤੇ ਚਲਾ ਰਹੇ ਹੌਲੀ ਵੀ ਨਹੀਂ ਹੋਈ ਹੈਗੀ ਤੇ ਬ੍ਰੇਕ ਵੀ ਫੇਲ ਹੈਗੇ ਤੇ ਉਨੀ ਦੇਰ
1: ਦੇ ਉਹ ਕੋਈ ਪੰਗਾ ਹਾਂ ਪਰ ਇਹ ਵੀ ਜੇ ਕਿਤੇ ਬ੍ਰੇਕਾਂ ਫੇਲ ਹੋ ਜਾਣ
0: ਸੈਂਸ ਦੇ ਨਾਲ ਜੇ ਉਹ ਸੀਨ ਸ਼ੂਟ ਹੋਇਆ ਤਾਂ
1: ਹਾਂ
0: ਚਲੋ ਆਪਾਂ ਬ੍ਰੇਕ ਲੈਣੇ
1: ਆ ਲੋ ਜੀ ਲੋ ਲੈਣੀ ਬਣੀ ਹਾਂਜੀ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au
6: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
7: ਉਹ ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
6: ਅਕਸ਼ਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਭਾਜੀ ਇਹ ਮੇਰਾ ਫੇਵਰਟ ਗਾਣਾ ਸੀ ਔਰ ਇਹਦੇ ਵਿੱਚ ਮੈਂ ਤੈਨੂੰ ਖਬਰ ਦੱਸਦਾ
1: ਕਿਹੜਾ ਗਾਣਾ ਹੈ ਜਿਹੜਾ ਮੈਂ ਚਲਾਵਾਂ ਤੇ ਤੁਸੀਂ ਕਹੋ ਕਿ ਮੇਰਾ ਫੇਵਰਟ
0: ਨਹੀਂ ਇਹਦੇ ਵਿੱਚ ਨਾ
1: ਇਹ ਉਧਰ ਚੱਲਦੇ ਸੀਗੇ
0: ਕਿੱਧਰ
1: ਉਸ ਮੁਲਕ ਚ
0: ਯੁਗਾਂਡਾ ਚ
1: ਨਾ ਨਾ ਤੁਹਾਡੇ ਅੰਮ੍ਰਿਤਸਰ ਚ
0: ਅੰਮ੍ਰਿਤਸਰ ਹਾਂ ਉਦੋਂ ਚੱਲਦੇ ਸੀ ਏਦਾਂ ਦੀ ਹੈ
1: ਮੈਂ ਕਿਹਾ ਕਿਤੇ ਉੱਥੇ ਫਿਲਟਰ ਹੋ ਕੇ ਆਉਂਦੇ
0: ਹੋਣਗੇ ਲਾਗੇ ਲਾਗੇ ਤੇ ਹੈਗਾ ਆਪਣਾ ਬਾਰਡਰ ਇੱਕ ਤੇ ਹੈਗਾ ਵਾ ਭਾਜੀ
1: ਏਦਾਂ ਅੰਮ੍ਰਿਤਸਰ ਤੇ ਆਹ ਦਿੱਲੀ ਹੈ
0: ਦਿੱਲੀ ਹਾਂ ਹੋਰ
1: ਨਾਲ ਹੀ
0: ਨਾਲ ਨਾਲ ਹੀ ਪੈਦਲ ਹੀ ਚੱਲ ਜਾਈਦਾ ਬਸ ਹਾਂ ਅੱਛਾ ਹਾਂ ਤੇ ਨਿਊਜ਼ ਜਿੱਦਾਂ ਤੁਸੀਂ ਦੱਸਦੇ ਹੋ ਨਾ ਇਹਦੀ ਮੈਂ ਤੁਹਾਨੂੰ ਨਿਊਜ਼ ਦੱਸਦਾ ਇਹ
1: ਅੰਮ੍ਰਿਤਸਰ ਤੋਂ ਪੈਦਲ ਚੱਲ ਕੇ ਤੁਸੀਂ ਪਾਕਿਸਤਾਨ ਚੱਲ ਜਾਓਗੇ ਦਿੱਲੀ ਨਹੀਂ ਜਾਓਗੇ
0: ਸਹੀ ਗੱਲ ਆ ਹਾਂ ਇਹ ਗੱਲ ਹੈ ਹਾਂ ਕੋਈ ਨਹੀਂ ਉੱਧਰ ਹੀ ਚੱਲ ਜਾਵਾਂਗੇ ਫਿਰ ਹੋਰ ਕੀ ਹੈ ਤੇ ਇਹ ਜਿਹੜਾ ਗਾਣਾ ਹੈ ਨਾ
1: ਗੱਦਾਰ
0: ਦੇਖੋ ਕਿੱਥੇ ਕਿਹੜਾ ਸ਼ੋ ਹੁੰਦਾ ਵਾ ਕਿੱਧਰ ਲਿਓ ਕਿੱਧਰ ਪਾਸੇ ਲੈ ਜਾਂਦੇ ਆ ਯਾਰ ਭਾਈ ਜੀ ਕੀ ਹੈ ਯਾਰ ਤੇ ਯਾਰ ਕਿਤੇ ਇੰਡੀਆ ਪਾਕਿਸਤਾਨ ਕਰਵਾ ਤਾ
1: ਅਸ਼ਰਫ ਅਲੀ ਅਸ਼ਰਫ ਅਲੀ
0: ਮੈਂ ਉਹ
1: ਹਿੰਦੁਸਤਾਨ ਜ਼ਿੰਦਾਬਾਦ
0: ਥਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਨਾਕਾ ਪੁੱਟੋ
1: ਨਾਕਾ ਪੁੱਟੋ
0: ਨਹੀਂ ਨਲਕਾ ਨਲਕਾ ਪੁੱਟੋ ਨਲਕਾ ਵੀ ਤੇ ਪੁੱਟਣਾ ਨਾ ਬਾਅਦ ਚ ਬਾਬਾ
1: ਅੱਛਾ ਮੈਂ ਕਿਤੇ ਉਹ ਤੁਹਾਡੇ ਚ ਸਾਊਥ ਇੰਡੀਅਨ ਆ ਗਿਆ
0: ਅੱਛਾ
1: ਕਹਿੰਦਾ ਮੈਨੂੰ ਤਮਿਲ ਆਉਂਦੀ ਹੈ ਕਹਿੰਦਾ ਬੋਲ ਕੇ ਦਿਖਾ ਕਹਿੰਦਾ
0: ਲਾਈਵ ਸ਼ੁਰੂ ਕੀਤਾ ਉਹਦੇ ਸਾਨੂੰ ਗੱਲਾਂ ਨਹੀਂ ਹੋਣੀਆਂ ਦੇਖਿਓ
1: ਆਉਂਦੀਆਂ
0: ਤੁਸੀਂ ਭਾਜੀ ਦੇਖੋ ਮੇਰੀ ਨਿਊਜ਼ ਨੀ ਪੂਰੀ ਹੋਣ ਦਿੱਤੀ
1: ਭਾਜੀ
0: ਇਹ ਜਿਹੜਾ ਗਾਣਾ ਸੀ ਨਾ ਇਹ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਐਂਟਰੀ ਦਾ ਗਾਣਾ ਸੌਂਗ ਸੀ ਸਭ ਤੋਂ ਪਹਿਲਾਂ ਇਹ ਆਇਆ ਸੀ
1: ਦੀਵਾਨਾ ਹਾਂ ਉਹਦੀ ਪਹਿਲੀ ਫਿਲਮ
0: ਐਂਟਰੀ ਗਾਣਾ
1: ਫਿਲਮ ਚ ਵੀ ਐਂਟਰੀ
0: ਉਦੋਂ ਇਸ ਗਾਣੇ ਤੋਂ ਉਹਦੀ ਐਂਟਰੀ ਹੁੰਦੀ ਆ
1: ਪਰ ਦੀਵਾਨਾ ਉਹਦੀ ਪਹਿਲੀ ਹਾਂ ਦੀਵਾਨਾ
0: ਨਹੀਂ ਜਦੋਂ ਹੁਣ ਯਾਦ ਭੁੱਲ ਗਿਆ ਵੈਸੇ ਕਿੰਨਾ ਪੁਰਾਣਾ ਸੀ
1: ਤੁਸੀਂ ਦੇਖਿਆ ਨੀ ਫੌਜੀ ਕਦੇ
0: ਫੌਜੀ ਇੱਕ ਵਾਰੀ ਵੈਸੇ ਵੇਖਿਆ ਇੱਕ ਵਾਰੀ ਇੰਨਾ ਜਿਆਦਾ ਨੀ ਦੇਖਿਆ
1: ਅੰਮ੍ਰਿਤਸਰ ਦੇ ਤਾਂ ਲਾਗੇ ਫੌਜੀ
0: ਭਾਜੀ ਜਦੋਂ ਮੈਨੂੰ ਹਲੇ ਤੱਕ ਯਾਦ ਹੈ ਜਦੋਂ ਏਦਾਂ ਲੜਾਈਆਂ ਲੜੀਆਂ ਦਾ ਮਾਹੌਲ ਨਹੀਂ ਹੁੰਦਾ ਉਦੋਂ ਸਾਡੇ ਘਰ ਦੇ ਲਾਗੋ ਦੀ ਏਦਾਂ ਫੌਜੀ
1: ਡਰਾਮਾ ਜਿਹਾ ਹੋਇਆ ਸੀਗਾ ਇਹਨਾਂ ਨੇ ਹੁਣ ਕੀਤਾ ਸੀਗਾ ਉਦੋਂ ਵੀ ਆਏ ਸੀਗੇ ਫੌਜੀ
0: ਹੁਣ ਕਿਹੜਾ ਕੀਤਾ ਸੀ
1: ਡਰਾਮਾ ਕੀਤਾ ਨੀ ਸੀ ਇੰਡੀਆ ਪਾਕਿਸਤਾਨ ਦੋਹਾਂ ਨੇ ਹੁਣ ਪਿਛਲੇ ਸਾਲ
0: ਨਕਲੀ
1: ਲੜਾਈ ਕੀਤੀ ਦੋਵੇਂ ਪਾਸੇ ਕਿਸੇ ਦਾ ਨੁਕਸਾਨ ਨੀ
0: ਹੋਇਆ
1: ਰਾਤ ਨੂੰ ਲਾਈਟਾਂ ਨੀ
0: ਚਲਾਉਣੀਆਂ
1: ਡਰਾਮੇ ਜੇ ਕੀਤੇ ਸੀ ਦੋਵਾਂ
0: ਉਹ ਤੇ ਇੰਡੀਆ ਵਾਲੇ ਨੂੰ ਜਿਆਦਾ ਪਤਾ ਹੋਣਾ ਪੰਜਾਬ ਵਾਲੇ
1: ਦੋਵੇਂ ਪਾਸੇ ਹੋਏ ਸੀਗੇ
0: ਸਹੀ ਗੱਲ
1: ਤੇ ਡਰਾਮਿਆਂ ਤੋਂ ਯਾਦ ਆਈ ਗੱਲ ਕਿ ਚਾਈਨਾ ਦੀ ਇੱਕ ਅਗਲੀ ਖਬਰ ਹੈਗੀ
0: ਡਰਾਮਾ ਕੁਈਨ
1: ਨਹੀਂ ਨਹੀਂ ਖਬਰ ਬੜੀ ਘੈਂਟ ਹੈ
0: ਖਬਰ ਬੜੀ
1: ਐਂਟਰਪ੍ਰੀਨਿਓਰਸ ਦੀਆਂ ਖਬਰਾਂ ਸੁਣਾਈਆਂ ਸੀ ਨਾ
0: ਹੁਣ ਫੇਰ ਉਹ ਜੀ ਹੈ ਚੁਗਲੀਆਂ ਵਾਲੀ
1: ਨਾ ਇਹ ਹੈਗੀ ਹੈ ਏ ਆਈ ਦੇ ਨਾਲ ਜੁੜੀ ਹੋਈ
0: ਓਕੇ
1: ਸੋ ਏ ਆਈ ਹੋ ਗਈ ਤੇ ਚਾਈਨਾ ਦੇ ਵਿੱਚ ਫੇਸ ਲਾਇਸੈਂਸਿੰਗ ਜਿਹੜੀ ਆ ਹੁਣ ਅੱਜ ਕੱਲ ਸਭ ਤੋਂ ਜ਼ਿਆਦਾ ਬਿਜ਼ਨਸ ਚੱਲ ਰਿਹਾ ਫੇਸ
0: ਲਾਇਸੈਂਸ
1: ਸੋ ਬੇਸਿਕਲੀ ਹੋ ਕੀ ਰਿਹਾ ਹੈ ਕਿ ਇਹਦੇ 'ਚ ਜਿਹੜਾ ਲੋਕਾਂ ਨੇ ਏ ਆਈ ਚੈਨਲ ਚਲਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ
0: ਹਾਂਜੀ
1: ਹਨਾ ਵੀ ਮੰਨ ਲਓ ਮੇਰਾ ਏ ਆਈ ਚੈਨਲ ਹੈ ਮੈਂ ਫੇਸਲੈਸ ਚੈਨਲ ਹੈ ਵੀ ਮੈਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ
0: ਠੀਕ
1: ਹਨਾ ਪਰ ਮੈਂ ਕੰਟੈਂਟ ਐਵਰੀ ਡੇ ਦੇਣਾ
0: ਹਾਂਜੀ
1: ਤਾਂ ਉਹਦੇ 'ਚ ਆਮ ਲੋਕਾਂ ਤੋਂ ਪੁੱਛਦੇ ਨੇ ਕਿ ਵੁੱਡ ਯੂ ਲਾਈਕ ਟੂ ਗਿਵ ਯੂਅਰ ਫੇਸ ਤੇ ਉਹ ਫੇਸ ਦੇ ਉੱਤੇ ਫਿਰ ਉਹ ਏ ਆਈ ਪੂਰਾ ਦਾ ਪੂਰਾ ਉਸੇ ਹੀ ਫੇਸ ਨੂੰ ਲੈ ਕੇ ਪੂਰਾ ਦਾ ਪੂਰਾ ਚੈਨਲ ਘੜਿਆ ਜਾਊਗਾ ਤੁਸੀਂ ਨਹੀਂ ਹੈਗੇ
0: ਅੱਛਾ ਮਤਲਬ
1: ਉਹ ਵੀ ਨਹੀਂ ਹੈਗਾ ਹੈਗਾ ਏ ਆਈ ਹੈ ਬਟ ਫੇਸ ਤੁਹਾਡਾ ਯੂਜ਼ ਕਰ ਰਹੇ ਨੇ
0: ਫੇਸ ਬਾਰੇ ਇੱਕ ਹੀ ਬੰਦੇ ਦਾ ਓਰੀਜਨਲ ਫੇਸ
1: ਇੱਕ ਫੇਸ ਦੀ ਕੀਮਤ 700-800 yen ਤੋਂ ਲੈ ਕੇ ਹਜ਼ਾਰਾਂ ਲੱਖਾਂ ਦਾ yen ਤੱਕ
0: ਜਿਹੜਾ ਫੇਸ ਆਪਣਾ ਯੂਜ਼ ਕਰ ਲਈ ਦਊਗਾ
1: ਹਾਂਜੀ ਹਾਂਜੀ
0: ਉਹ ਅੱਛਾ
1: ਤੁਸੀਂ ਆਪਣੇ ਫੇਸ ਦਾ ਇੱਕ ਉਹ ਮਤਲਬ ਫੇਸ ਐਂ ਕੱਢ ਕੇ ਨਹੀਂ ਦੇਣਾ ਹੈਗਾ
0: ਪਰ
1: ਤੁਹਾਡੀ ਇਮੇਜ ਜਿਹੜੀ ਹੈਗੀ ਹੈ ਉਹ ਜੇ ਤੁਸੀਂ ਉਹਨਾਂ ਨੂੰ
0: ਦੇ ਦੋ ਹਾਂ
1: ਉਹਨੂੰ ਪੇ ਨਹੀਂ ਕਰਨਗੇ ਇੱਕ ਵਾਰ ਵਨ ਟਾਈਮ ਉਸ ਤੋਂ ਬਾਅਦ ਉਸ ਚੈਨਲ ਤੋਂ ਚਾਹੇ ਉਹ ਲੱਖਾਂ ਡਾਲਰ ਕਮਾ ਚਾਹੇ ਕਰੋੜਾਂ ਕੱਲ ਨੂੰ ਤੁਸੀਂ ਕਲੇਮ ਨਹੀਂ ਲੈ ਸਕਦੇ
0: ਮਤਲਬ ਫਿਰ ਭਾਵੇਂ ਜਿੰਨੀ ਵਾਰੀ ਮਰਜ਼ੀ ਯੂਜ਼ ਕਰ ਲਓ ਮਤਲਬ ਉਹਨਾਂ ਨੇ ਇੱਕ ਵਾਰੀ ਤੁਹਾਨੂੰ ਪੈਸੇ ਦੇ ਦਿੱਤੇ ਵਨ ਟਾਈਮ ਇਨਵੈਸਟਮੈਂਟ ਕਰ ਦਿੱਤੀ ਤੁਹਾਡੇ ਤੇ ਉਸ ਤੋਂ
1: ਸ਼ੁਰੂਆਤ ਆਥੋਰਾਈਜੇਸ਼ਨ ਤੋਂ ਫੀਸ ਤੋਂ ਸ਼ੁਰੂ ਹੁੰਦੀ ਹੈ 50 yuan ਫੀਸ ਹੈ
0: ਠੀਕ ਹੈ
1: 50 yuan ਲਗਭਗ ਕਿੰਨੇ ਮੰਨ ਕੇ ਚੱਲੋ ਤੁਸੀਂ
0: ਨਹੀਂ
1: ਲਗਭਗ $15-20 ਆਸਟ੍ਰੇਲੀਅਨ ਡਾਲਰ
0: ਯਾਨੀ $15-20 ਦਾ ਤੁਹਾਨੂੰ ਸਟਾਰਟਿੰਗ ਦੇ
1: ਸਟਾਰਟਿੰਗ ਦੇ
0: ਠੀਕ ਹੈ
1: ਫਿਰ ਉਹ ਤੋਂ ਬਾਅਦ ਤੁਹਾਨੂੰ 10,000 90,000 yuan ਤੱਕ ਜਿਹੜੇ ਨੇ ਮਿਲ ਸਕਦੇ
0: ਨਹੀਂ ਨਹੀਂ ਪਰ ਤੁਸੀਂ ਤੇ ਪਹਿਲਾਂ ਹੋਰ ਕੋਈ ਰੇਟ ਦੱਸਿਆ ਸੀ ਮੈਂ
1: ਇਹ ਆਥੋਰਾਈਜ਼ੇਸ਼ਨ ਫੀਸ ਹੈ
0: ਉਹ ਕੀ ਹੁੰਦਾ ਮਤਲਬ
1: ਆਥੋਰਾਈਜ਼ੇਸ਼ਨ ਮੈਂ ਆਥੋਰਾਈਜ਼ ਕਰਦਾ ਕਿ ਹਾਂ ਮੇਰਾ ਫੇਸ ਯੂਜ਼ ਕਰਨਾ ਸ਼ੁਰੂ ਕਰ ਉਹ ਤੋਂ ਬਾਅਦ ਜਿਵੇਂ ਜਿਵੇਂ ਚੈਨਲ ਵੱਧ ਗਿਆ ਤੇ ਫਿਰ ਤੁਹਾਡੀ ਡਿਪੈਂਡ ਕਰਦਾ ਕਿ ਤੁਹਾਡਾ ਫੇਸ ਉਸ ਦੇ ਉੱਤੇ ਕਿੰਨੀ ਕੁ ਉਹਨੂੰ ਫੀਡਬੈਕ ਆ ਰਹੀ ਹੈਗੀ ਹੈ ਤੇ ਉਹਦੇ ਅਕੋਰਡਿੰਗ ਤੁਹਾਨੂੰ ਉਹ ਫੀਸ ਫਿਰ ਦੇਣ ਲੱਗ ਜਾਂਦੇ ਨੇ
0: ਮਤਲਬ ਤੁਸੀਂ ਤਾਂ ਪਹਿਲਾਂ ਕਹੇ ਨਾ ਇੱਕੋ ਵਾਰੀ ਦੇਣੀ ਆ
1: ਮਤਲਬ ਦੇਣੀ ਇੱਕੋ ਹੀ ਵਾਰ ਹੈ
0: ਅੱਛਾ ਅੱਛਾ ਦੇਣੀ ਇੱਕੋ ਵਾਰੀ ਹੈ ਪਰ ਉਹ ਡਿਪੈਂਡ ਕਰਦਾ ਹੈ ਕਿਸ ਹਿਸਾਬ
1: ਮਤਲਬ ਇਟਸ ਆਥੋਰਾਈਜ਼ੇਸ਼ਨ ਫੀਸ ਤੁਹਾਨੂੰ ਦੇਤੀ
0: ਠੀਕ ਹੈ
1: ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਪੇ ਨਹੀਂ ਕਰਨਾ
0: ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰੋਡਕਟ
1: ਚੈਨਲ ਚਲਾਉਣਾ ਚੈਨਲ ਚੱਲ ਗਿਆ ਉਹ ਤੋਂ ਬਾਅਦ ਫਿਰ ਉਹ ਤੁਹਾਨੂੰ ਫੀਸ ਦੇ
0: ਜਿਹੜੀ ਜਿਹੜਾ ਵੀ ਪ੍ਰੋਫਿਟ ਦੇ ਹਿਸਾਬ ਨਾਲ ਉਹ ਤੁਹਾਨੂੰ ਦੇਣਗੇ ਓ ਪਰ ਬਾਅਦ ਚੋਂ ਨਹੀਂ ਬਾਅਦ ਚੋਂ ਜਿੰਨਾ ਮਰਜ਼ੀ ਪ੍ਰੋਫਿਟ ਆਵੇ ਇੱਕ ਵਾਰੀ ਦੇਤਾ ਉਸ ਤੋਂ ਬਾਅਦ ਜੋ
1: ਉਹ ਤਾਂ ਤੈਅ ਹੋ ਜਾਣਾ ਨਾ ਕੰਟਰੈਕਟ ਦੇ ਵਿੱਚ ਵੀ ਆ ਮੇਰੀ $500 $500 ਆਥੋਰਾਈਜ਼ੇਸ਼ਨ ਫੀਸ ਹੈ ਉਹ ਤੋਂ ਬਾਅਦ ਮੈਂ 1,00,000 ਯੁਆਨ ਲਊਂਗਾ ਜਾਂ 10,000 ਯੁਆਨ
0: ਤੋਂ ਬਾਅਦ ਚੋਂ ਹਾਂ ਠੀਕ ਹੈ ਆਪਾਂ ਵੀ ਚੱਲੀਏ ਫਿਰ ਉੱਥੇ
1: ਚਾਈਨੀਜ਼ ਫੇਸ ਚਾਹੀਦਾ ਭਾਜੀ
0: ਅੱਛਾ ਯਾਰ
1: ਹਾਂ ਦੇਖੋ ਕਿ ਮੇਰਾ ਚਾਈਨੀਜ਼ ਫੇਸ ਬਣ ਗਿਆ
0: ਅੱਖਾਂ ਬੰਦ ਕਰ ਰਾਤ ਨੂੰ ਤਾਂ ਚਾਈਨੀਜ਼ ਹੀ ਹੁੰਦੇ ਆ ਆਪਾਂ ਅੱਖਾਂ ਜਦੋਂ ਬੰਦ ਕਰਕੇ ਬਸ
1: ਅੱਖਾਂ ਝੁੱਟੀਆਂ ਕਰ
0: ਲਓ ਅੱਛਾ ਬਸ ਘੁੱਟ ਕੇ ਅੱਖਾਂ ਬੰਦ ਕਰੋ ਤੇ ਚਾਈਨੀਜ਼ ਬਣ ਗਿਆ ਸਿੰਪਲ ਅੱਖਾਂ ਬੰਦ ਕਰਕੇ ਨਹੀਂ
1: ਬਣਦਾ ਕਲਬੂਸ਼ਨ ਕਰਵਦਾ
0: ਮੈਨੇ ਤੂੰ ਇਹ ਬੋਲਾ ਤਾ ਭਾਜੀ ਤੁਸੀਂ ਕਿਹਾ ਜੀ ਤੁਹਾਡਾ ਸਟੂਲ ਉਹ ਨਹੀਂ ਹੋ ਸਕਦਾ ਆਹ ਪੀਆ ਕਰੋ ਫਿਰ
1: ਫਾਈਬਰ ਪੀਆ ਕਰੋ
0: ਫਾਈਬਰ ਪਿਆ ਕੇ ਤੁਹਾਡਾ ਉਹ ਜਿਹੜਾ ਇਹ ਕਰਦੇ ਹੋ ਤੁਸੀਂ ਉਹ ਠੀਕ ਹੋ ਜਾਏਗਾ ਇਹ ਕਿੱਥੇ ਗਈ ਸੀ ਏ ਬੀ ਸੀ ਨਿਕਲ ਗਈ ਸੀ ਨਿਕਲ ਗਈ ਸੀ ਹਾਏ ਦੇਖੋ
1: ਅੱਛਾ ਹਾਂਜੀ ਏ ਬੀ ਸੀ ਤੋਂ ਯਾਦ ਆਇਆ ਪੜ੍ਹਾਈ ਦੀ ਖ਼ਬਰ ਆ ਗਈ
0: ਪੜ੍ਹਾਈ ਵਾਲੀ ਖ਼ਬਰ ਹੈ
1: ਹਾਂ ਇਹਨਾਂ ਦਿਨਾਂ 'ਚ ਇੰਡੀਆ 'ਚ ਇੱਕ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਖ਼ਬਰ
0: ਹਾਂਜੀ
1: ਆਈ ਆਈ ਟੀ ਮੁੰਬਈ ਦੇ ਵਿੱਚ ਨਾ ਇੱਕ ਜਵਾਕ ਨੇ ਸੁਸਾਈਡ ਕਰ ਲਿਆ ਸੀ
0: ਓਹ ਅੱਛਾ
1: ਤੇ ਛੱਤ ਦੇ ਨਾਲ ਲਟਕੇ ਜਿਹੜੇ ਹੋਸਟਲ ਦੇ ਵਿੱਚ ਉਹਨਾਂ ਦੇ ਯੂਨੀਵਰਸਿਟੀ ਦੇ ਹੋਸਟਲ ਚ ਕਮਰਿਆਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੁੰਦੇ ਨੇ ਹੁਣ ਆਈ ਆਈ ਟੀ ਮੁੰਬਈ ਨੇ ਸਾਰੇ ਕਮਰਿਆਂ ਚ ਹੋਸਟਲਾਂ ਦੇ ਵਿੱਚੋਂ ਛੱਤ ਵਾਲੇ ਪੱਖੇ ਕੱਢਤੇ ਨੇ
0: ਤੇ
1: ਉਹਨਾਂ ਨੇ ਪੈਡੈਸਟਲ ਫੈਨ ਪੂਰੇ ਮੁੰਬਈ ਕੈਂਪਸ ਦੇ ਵਿੱਚ ਦੇਣੇ ਸ਼ੁਰੂ ਕਰਤੇ ਵੀ ਆਹ ਆਹ ਜਿਹੜਾ ਫੈਨ ਆ ਆਹ ਖੜਾ ਕਰਕੇ ਇਹ ਕਮਰੇ ਚ
0: ਰੱਖੋ ਉਹ ਫਿਰ
1: ਵੀ ਕਾਂਟ ਗਿਵ ਯੂ
0: ਮਤਲਬ ਫਿਰ ਉਂਗਲਾਂ ਹੀ ਕੱਟ ਸਕਦੇ ਆ ਜਦੋਂ ਉਂਗਲਾਂ ਕੱਟਦੀ ਹੁੰਦੀ ਪਰ ਨਹੀਂ ਵੈ ਭਾਈ ਗੁੱਡ ਆਈਡੀਆ ਯਾਰ
1: ਗੁੱਡ ਆਈਡੀਆ
0: ਪਰ ਇਹ ਜੇ ਕਿਤੇ ਆਈ ਆਈ ਟੀ ਵਾਲੇ ਜਿਹੜੇ ਆ ਨਾ ਜੇ ਕਿਤੇ ਉਹ 3 ਇਡੀਅਟ ਫਿਲਮ ਦੇਖ ਲੈਂਦੇ ਨਾ ਉਹਨਾਂ ਨੇ ਉਸ ਤੋਂ ਬਾਅਦ ਵੀ ਕਰ ਦੇਣੇ ਸੀ
1: ਅੱਛਾ
0: ਤੁਹਾਨੂੰ ਯਾਦ ਆ 3 ਇਡੀਅਟ ਚ ਜਦੋਂ ਬੰਦਾ ਬੱਚਾ ਇੰਨਾ ਪਰੇਸ਼ਾਨ ਹੋ ਜਾਂਦਾ ਇੰਨਾ ਉੱਪਰ ਨਾ ਪ੍ਰੋਜੈਕਟ ਬਣਾਉਣ ਡਿਆ ਹੁੰਦਾ ਤੇ ਉਹ ਜਿਹੜਾ ਕੀ ਉਹ ਜਿਹੜਾ ਬੜੇ ਬੂਮਨ ਰਾਣੀ ਉਹ ਉਹਨਾਂ ਨੂੰ
1: ਕਹਿੰਦਾ ਬੂਮਨ ਰਾਣੀ
0: ਉਹੀ ਹੈ ਨਾ
1: ਬੂਮਨ ਰਾਣੀ
0: ਬੂਮਨ ਅੱਛਾ ਇਹ
1: ਜਿਵੇਂ ਬੂਮਨ ਹਾਲ ਹੈ
0: ਆ ਉਹੀ ਮੈਂ ਕਹਿ ਲੱਗਾ ਮੈਂ ਕਿ ਇਹਦੇ ਨਾਂ ਤੇ ਹੀ ਬਣਿਆ ਤੇ ਨਹੀਂ ਬੂਮਨ ਹਾਲ ਸਾਡਾ ਅੱਛਾ ਤੇ ਉਹ ਜਦੋਂ ਨਾ 3 ਇਡੀਅਟ ਵਿੱਚ ਉਹਨੂੰ ਦਿੰਦਾ ਨਹੀਂ ਹੈ ਪ੍ਰੋਜੈਕਟ ਨਾ
1: ਹਾਂਜੀ ਹਾਂਜੀ ਉਹ
0: ਬੜੀ ਮਿਹਨਤ ਕਰਦਾ ਤੇ
1: ਜਿੰਮੀ ਸ਼ੇਰਗਿੱਲ ਲੈ ਲੈਂਦਾ ਨਹੀਂ ਜਿੰਮੀ
0: ਸ਼ੇਰਗਿੱਲ ਨਹੀਂ ਨਹੀਂ ਨਹੀਂ ਜਿੰਮੀ ਸ਼ੇਰਗਿੱਲ ਨਹੀਂ ਜਿੰਮੀ ਸ਼ੇਰਗਿੱਲ
1: ਉਹ ਹੁੰਦਾ ਆਪਣਾ ਫੁਕਰੇ ਵਾਲਾ ਮੁੰਡਾ ਅਲੀ ਅਲੀ
0: ਅਲੀ ਹਾਂ ਨਹੀਂ ਉਹ ਨਹੀਂ ਮਤਲਬ ਉਹ ਫਿਰ ਅਮੀਰ ਖਾਨ ਹੀ ਬਣਾਉਂਦਾ ਉਹਦਾ ਪ੍ਰੋਜੈਕਟ ਉਹ ਨਾ ਉਹ ਹੁੰਦਾ ਜਿੱਦਾਂ ਇਹਦਾ ਵੀਡੀਓ ਬਣਾਉਣ ਵਾਲਾ
1: ਡਰੋਨ
0: ਬਣਾਉਣਾ ਉਹ ਜਦੋਂ ਫਿਰ ਡਰੋਨ ਉਹਦੇ ਟੇਟੇ ਉੱਥੇ
1: ਜਾਂਦਾ ਸਰ ਉਹ ਫਿਲਮ ਦੇਖੀ ਹੈ ਸਾਰਿਆਂ ਨੇ ਤੁਸੀਂ ਇਹ ਜੀ ਕਿਹੜੀ ਚੀਜ਼ ਦੱਸ ਰਹੇ ਹੋ ਜਿਹੜੀ ਕਿਸੇ ਨੂੰ ਪਤਾ
0: ਸਮਝਿਆ ਕਿਤੇ ਤੁਹਾਨੂੰ ਪਤਾ ਨਹੀਂ ਹੈ
1: ਨਹੀਂ ਮਤਲਬ 3 ਇਡੀਅਟ ਕਿਨੇ ਨਹੀਂ ਦੇਖੀ
0: ਅੱਛਾ ਠੀਕ ਹੈ ਮੈਂ 3-4 ਵਾਰੀ ਦੇਖੀ ਆ ਹਾਂ
1: ਤੁਸੀਂ ਇਹ ਫਿਲਮ ਦੀ ਜਦੋਂ ਸਟੋਰੀ ਦੱਸਦੇ ਹੋ ਨਾ ਫਿਰ ਉਹ 3 ਨਹੀਂ ਰਹਿੰਦੇ 4 ਹੋ ਜਾਂਦੇ
0: ਜਿਹੜਾ ਸੁਣਦਾ ਜਾਂ ਜਿਹੜਾ ਸੁਣਾਉਂਦਾ ਤੇ ਉਦੋਂ ਹੀ ਇਹ ਚੀਜ਼ ਹੋ ਜਾਣੀ ਚਾਹੀਦੀ ਪਰ ਨਹੀਂ ਫਿਰ ਵੀ ਚਲੋ ਬਹੁਤ ਵਧੀਆ ਵੀ ਇਹ ਪੱਖੇ ਜਿਹੜੇ ਆ ਥੱਲੇ ਲਾਤੇ ਆ ਕਿਉਂਕਿ ਹੋਰ ਵੀ ਜਿਹੜੇ ਕਾਲਜ ਆ ਉਹ ਵੀ ਏਦਾਂ ਕਰਨ ਇਹ ਕਿਉਂਕਿ ਇਹ ਚੀਜ਼ ਤਾਂ ਕਿਤੇ ਵੀ ਹੋ ਸਕਦੀ ਆ
1: ਠੀਕ ਹੈ
0: ਤੇ ਇਹ ਆਪਾਂ ਬਹੁਤ ਵਧੀਆ ਖਬਰ ਸੁਣਾਈ ਸੀ ਜੀ ਤੁਹਾਨੂੰ ਤੁਸੀਂ ਇੱਥੇ ਉਹ ਕਰ ਸਕਦੇ
1: ਹੋ ਆਪਾਂ ਪਿਛਲੀ ਵਾਰ ਜਿਹੜੀਆਂ ਹੋਟਲਸ ਦੱਸੇ ਸੀਗੇ ਹਨਾ ਫਲਾਈਟਸ ਦੱਸੀਆਂ ਸੀਗੀਆਂ ਐਤਕੀ ਵੀ ਕੁਝ ਦੱਸ ਦਿਆਂ
0: ਫਲਾਈਟ ਵਾਲੀ ਐਤਕੀ
1: ਟੋਪ 10 ਫਲਾਈਟਸ ਨਹੀਂ ਸੀ ਦੱਸਿਆ
0: ਉਹ ਨਹੀਂ ਨਹੀਂ ਟੋਪ 10 ਤੁਸੀਂ ਉਹ ਦੱਸੇ ਸੀ
1: ਅੱਛਾ ਮੈਂ ਫੇਰ ਖਬਰਾਂ 'ਚ ਦੱਸੀਆਂ
0: ਹਾਂ ਤੁਸੀਂ
1: ਚਲੋ ਅੱਜ ਤੁਹਾਨੂੰ ਦੱਸਾਂਗੇ ਟੋਪ 25 ਡੈਸਟੀਨੇਸ਼ਨਸ ਵਰਲਡ ਦੇ ਵਿੱਚ ਕਿੱਥੇ ਘੁੰਮਣ ਜਾ ਸਕਦੇ ਹੋ
0: ਤੁਸੀਂ ਓ ਵਾਹ
1: ਲੈ ਉਹਨਾਂ ਦੇ ਬਾਰੇ ਅੱਜ ਦੇ ਦਿਨ
0: ਦੱਸ ਦਿਓ ਫਿਰ ਅੱਜ ਤੋਂ ਦਾ
1: ਨਾਲੇ ਇਵੈਂਟ ਦੱਸ ਦਈਏ
0: ਅੱਛਾ ਹਾਂ ਉਹ ਵੀ ਦੱਸ ਦਈਏ

0: ਓਕੇ
1: ਸਾਤ ਸਮੁੰਦਰ ਪਾਰ ਮੈਂ ਭਾਜੀ ਇੱਥੇ ਆ ਗਿਆ ਭਾਜੀ ਸੱਤ ਸਮੁੰਦਰ ਆਪਾਂ ਪਾਰ ਕਰਕੇ ਆਏ
2: ਸੱਤ ਸਮੁੰਦਰ ਪਾਰ ਤੁਹਾਨੂੰ ਮੈਂ ਦੁਨੀਆ ਦੀਆਂ ਅਲੱਗ ਅਲੱਗ ਥਾਵਾਂ ਤੇ ਲੈ ਕੇ ਜਾਣਾ ਗਾਣਾ ਕਿੰਨਾ ਵਧੀਆ ਫਿੱਟ ਹੋ ਗਿਆ
1: ਬਹੁਤ ਵਧੀਆ ਫਿੱਟ ਕਰਦਾ
2: ਸੋ ਲੋਨਲੀ ਪਲੈਨਟ ਸੁਣਿਆ ਤੁਸੀਂ ਉਹਦੇ ਤੇ ਆਉਂਦਾ ਹੁੰਦਾ ਸੀਗਾ ਨੈਸ਼ਨਲ ਜੋਗ੍ਰਾਫੀ ਦੇ ਉੱਤੇ ਆਉਂਦਾ ਹੁੰਦਾ ਸੀ ਨਾ ਲੋਨਲੀ ਪਲੈਨਟ ਕਰਕੇ
1: ਅੱਛਾ ਉੱਥੇ ਮਤਲਬ ਕੋਈ ਨਹੀਂ ਆਉਂਦਾ
2: ਤੁਸੀਂ ਕੋਈ ਵੀ ਸ਼ੋਅ ਦੇਖਿਆ ਡਿਸਕਵਰੀ ਤੇ ਜਾਂ ਨੈਸ਼ਨਲ ਜੋਗ੍ਰਾਫੀ ਦੇ
1: ਨਹੀਂ ਮੈਂ ਡਿਸਕਵਰੀ ਤੇ ਜਦੋਂ ਲਾਉਣਾ ਹੁੰਦਾ ਮੈਂ ਉਸ ਵੇਲੇ ਬੰਦ ਕਰ ਦਿੰਦਾ ਹੁੰਦਾ ਹਾਂ ਮੈਂ ਵਧੀਆ ਨਹੀਂ ਲੱਗਣ ਡਿਆ ਮੈਨੂੰ
2: ਲੋਨਲੀ ਪਲੈਨਟ ਨੇ ਦੱਸਿਆ ਕਿ ਦੁਨੀਆ ਦੀਆਂ ਟੋਪ 25 ਡੈਸਟੀਨੇਸ਼ਨ ਕਿੱਥੇ ਨੇ ਜਿੱਥੇ ਤੁਸੀਂ ਘੁੰਮਣ ਜਾ ਸਕਦੇ ਹੈ
1: ਉਹ ਵੈਰੀ ਗੁੱਡ
2: ਇੰਜੋਏ ਕਰ ਸਕਦੇ ਹੈ
1: ਹਾਂਜੀ ਠੀਕ ਹੈ
2: ਹੁਣ ਉਹਦੇ ਚ ਆਸਟ੍ਰੇਲੀਆ ਦੀਆਂ ਵੀ ਨੇ ਕੁਛ ਡੈਸਟੀਨੇਸ਼ਨ ਮਤਲਬ ਆਸਟ੍ਰੇਲੀਆ ਦੀ ਚੜ੍ਹਾਈ ਹੈ ਉਸ ਲਿਸਟ ਦੇ ਵਿੱਚ
1: ਵੈਰੀ ਗੁੱਡ
2: ਬਟ ਉਹਦੇ ਚ ਪਹਿਲੇ ਨੰਬਰ ਦੇ ਉੱਤੇ ਆਸਟ੍ਰੇਲੀਆ ਦੀ ਜਿਹੜੀ ਹੈਗੀ ਹੈ
1: ਹਾਂਜੀ
2: ਤੁਸੀਂ ਕਹੋਗੇ ਗੋਲਡ ਕੋਸਟ ਹੈ ਹਨਾ ਜਾਂ ਤੁਸੀਂ ਸਿਡਨੀ ਦੱਸ ਸਕਦੇ ਹੋ ਜਾਂ ਵੋਲੋਂਗੋਂਗ ਨਿਊ ਕਾਸਲ ਜਾਂ
1: ਸਹੀ ਗੱਲ ਹਾਂ
2: ਫ੍ਰੀਮੈਂਟਲ ਹੋ ਗਿਆ ਪਰਥ ਹੋ ਗਿਆ ਹਨਾ ਜਾਂ ਐਡੀਲੇਡ ਤਸਮੇਨੀਆ ਨੋ ਸਰ ਨੋ
1: ਕਿਹੜਾ ਫਿਰ
2: ਓ ਨੋ
1: ਕੋਣ ਆ ਗਿਆ
2: ਨੋ ਨੋ ਨੋ
1: ਮਾਰਕੀਟ ਚ ਨਵਾ ਗਿਆ
2: ਨੋ ਨੋ ਨੋ
1: ਪਾਜੀ ਦੱਸ ਵੀ ਦੋ ਨੋ ਨੋ ਨੋ
2: ਬਾਇਰਨ ਬੇ ਜਿਹੜਾ ਐਨਐਸਡਬਲਯੂ ਚ
1: ਬਾਇਰਨ ਬੇ
2: ਹਾਂਜੀ ਹਾਂਜੀ ਹਾਂਜੀ ਬਾਇਰਨ ਬੇ ਜਿਹੜੀ ਹੈ ਪਹਿਲੇ ਨੰਬਰ ਦੇ ਉੱਤੇ ਤੁਸੀਂ ਚਲੋ ਛੱਡੋ ਸਰ
1: ਆਪਾਂ ਬਾਅਦ ਚੋਂ ਗੱਲ
2: ਤੁਸੀਂ ਇੱਥੇ ਹੀ ਨਹੀਂ ਗਏ ਬਾਇਰਨ ਬੇ ਜਿਹੜੀ ਹੈ ਇੱਥੇ ਦੀ ਟੋਪ ਡੈਸਟੀਨੇਸ਼ਨ ਦੇ ਵਿੱਚੋਂ ਇੱਕ ਆਉਂਦੀ ਹੈ ਵੈਸੇ ਦੈਟਸ ਨੋਟ ਓਨਲੀ ਲਿਮਿਟਡ ਟੂ ਬਾਇਰਨ ਬੇ ਬਟ ਉਹਦੇ ਚ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ ਬੇਸਿਕਲੀ ਕੀ ਹੈ ਬਾਇਰਨ ਬੇ ਵੈਸੇ ਉਹ ਆਪਣਾ ਆਸਟ੍ਰੇਲੀਆ ਦੇ ਵਨ ਆਫ ਦੀ ਓਨਲੀ ਫਿਊ ਨਿਊਡ ਬੀਚਿਸ ਦੇ ਵਿੱਚੋਂ ਇੱਕ ਹੈਗਾ
1: ਓਕੇ
2: ਪਰ ਬੜੀ ਸੋਹਣੀ ਜਗ੍ਹਾ ਹੈਗੀ ਹੈ ਜਦੋਂ ਤੁਸੀਂ ਕੌਫ ਸਾਰਬਰ ਨੂੰ ਜਾਂਦੇ ਹੋ ਨਾ ਇੱਧਰੋਂ ਆਪਣਾ ਟਵੀਡ ਹੈਡਸ ਤੋਂ ਅੱਗੇ ਇਨਫੈਕਟ ਉਹ ਜਿਹੜਾ ਟਵੀਡ ਦਾ ਪੂਰਾ ਏਰੀਆ ਹੈਗਾ
1: ਓਕੇ
2: ਉਹ ਆਸਟ੍ਰੇਲੀਆ ਦੇ ਵਿੱਚ ਨੰਬਰ ਮਤਲਬ ਉਹ ਵਰਲਡ ਦੇ ਵਿੱਚ ਜਿਹੜਾ ਹੈਗਾ ਉਹ ਟੋਪ 25 ਤੇ ਹੈ ਪਹਿਲੇ ਨੰਬਰ ਦੇ ਉੱਤੇ ਹੈ ਜਪਾਨ ਦਾ ਓਕੀਨਾਵਾ ਦੂਜੇ ਨੰਬਰ ਤੇ ਹੈਗਾ ਅਮਰੀਕਾ ਚ ਨਿਊ ਮੈਕਸੀਕੋ ਇਹ ਮੈਕਸੀਕੋ ਵਾਲਾ ਮੈਕਸੀਕੋ ਨਹੀਂ ਹੈਗਾ ਨਿਊ ਮੈਕਸੀਕੋ ਅਮਰੀਕਾ ਨੇ ਕਬਜ਼ਾ ਲਿਆ ਸੀ ਮੈਕਸੀਕੋ ਤੋਂ
1: ਅੱਛਾ ਠੀਕ ਹੈ
2: ਉਹਨੂੰ ਨਿਊ ਮੈਕਸੀਕੋ ਕਹਿੰਦੇ ਤੇ ਤੀਜੇ ਨੰਬਰ ਤੇ ਹੈ ਕ੍ਰੋਏਸ਼ੀਆ ਦਾ
1: ਕ੍ਰੋਏਸ਼ੀਆ
2: ਉਹ ਜਿਹੜੀ ਸੋਕਰ ਵਾਲੀ ਟੀਮ
1: ਕਰੋਏਸ਼ੀਆ
2: ਚੌਥੇ ਨੰਬਰ ਤੇ ਆਉਂਦਾ ਵੀਅਤਨਾਮ ਦਾ ਦਨੰਗ
1: ਦਨੰਗ
2: ਦਨੰਗ ਦਨੰਗ ਦਨੰਗ ਪੰਜਵੇਂ ਨੰਬਰ ਤੇ ਆਸਟ੍ਰੇਲੀਆ ਦਾ ਟਵੀਡ
1: ਟਵੀਡ
2: ਤੇ ਛੇਵੇਂ ਨੰਬਰ ਤੇ ਹੈ ਮਾਲਦੀਵਸ ਦਾ ਫੁਲੀਹੂ
1: ਫੁਲੀਹੂ
2: ਨਿਕਰਾਗੁਆ ਦੇ ਵਿੱਚ ਗ੍ਰਾਂਡਾ
1: ਗ੍ਰਾਂਡਾ
2: ਤੇ ਸੱਤਵੇਂ ਅੱਠਵੇਂ ਨੰਬਰ ਤੇ ਜਰਮਨੀ ਦਾ ਦੇਸੂ ਤੇ ਨੌਵੇਂ ਨੰਬਰ ਤੇ ਕੈਨੇਡਾ ਦਾ ਪ੍ਰਿੰਸ ਐਡਵਰਡ ਆਈਲੈਂਡ ਤੇ ਦਸਵੇਂ ਨੰਬਰ ਤੇ ਅਗੇਨ ਅਮਰੀਕਾ ਦਾ ਮੈਰੀਲੈਂਡ ਆਹ ਵਾਲਾ
1: ਮੈਰੀਲੈਂਡ ਇਹ ਵਾਲਾ ਇਹ ਮੈਰੀਲੈਂਡ ਜਿਹਦਾ
2: ਇਹ ਆਸਟ੍ਰੇਲੀਆ ਦੇ ਵੀ ਸੌਵੇਂ ਨੰਬਰ ਤੇ ਹੋਣਾ ਸ਼ਾਇਦ
1: ਇੱਥੇ ਤਾਂ ਸਹੀ ਗੱਲ ਆ ਮੈਰੀਲੈਂਡ ਦਾ ਇਹ ਵਾਲਾ ਲੜਾਈ ਆ
2: ਹਾਂ ਇੱਥੇ ਜਿਹੜਾ ਗਿਆ ਕਹਿੰਦੇ ਇੱਕ ਵਾਰ ਫਿਰ ਵਾਪਸ ਨਹੀਂ ਆਉਂਦਾ ਨਿਊਜ਼ੀਲੈਂਡ ਸਪੇਨ ਪਨਾਮਾ ਮੋਨਾਕੋ ਇਹ ਹੈਗੇ ਨੇ ਬਟ ਟੋਪ 25 ਦੇ ਵਿੱਚ ਐਗਜੈਕਟਲੀ ਉੱਥੇ ਮੈਂ ਤੁਹਾਨੂੰ ਰੋਕਿਆ ਸੀਗਾ ਇੰਡੀਆ ਦਾ ਇਹ ਟੋਪ 25 ਦੇ ਵਿੱਚ ਗੁਜਰਾਤ ਡੈਸਟੀਨੇਸ਼ਨ ਜਿਹੜੇ ਕਵੀ ਤੋਂ ਆਓ ਗੁਜਰਾਤ
1: ਅਮਿਤਾਭ ਬੱਚਨ ਸਾਹਿਬ ਨੇ
2: ਕਹਿੰਦੇ ਇਹ ਛੇ
1: ਮਤਲਬ ਗੁਜਰਾਤ ਕਿੰਨੇ ਨੰਬਰ ਤੇ
2: ਇਹ ਹੋਊਗਾ ਬੀਮੇ
1: ਪੰਜਵੀਂ ਦੇ ਵਿੱਚ
2: ਪਹਿਲੇ ਨੰਬਰ
1: ਵੈਰੀ ਗੁੱਡ ਚਲੋ ਹੈਗਾ ਲਾਜ ਰੱਖ ਲਈ ਗੁਜਰਾਤ ਨੇ
2: ਤੇ ਬੈਸਟ ਟੋਪ 25 ਡੈਸਟੀਨੇਸ਼ਨ ਦੀ ਜਦੋਂ ਗੱਲ ਆਉਂਦੀ ਹੈਗੀ ਹੈ ਐਕਸਪੀਰੀਅੰਸ ਦੀ ਸੋਰੀ
1: ਵੀ
2: ਤੁਸੀਂ ਕਿੱਥੇ ਜਾ ਕੇ ਸਭ ਤੋਂ ਆਪਣਾ ਬੈਸਟ ਐਕਸਪੀਰੀਅੰਸ ਤੁਹਾਡਾ ਹੋਇਆ ਉਹ ਚ ਦੂਜੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਜਾ ਚੁੱਕੇ ਹੋ
1: ਓ ਵਾਓ
2: ਪਹਿਲੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਕਦੇ ਵੀ ਨਹੀਂ ਜਾਓਗੇ ਉਹ ਹੈਗੀ ਹੈ ਐਂਟਾਰਟਿਕਾ ਐਂਟਾਰਟਿਕਾ ਚ ਜਾ ਕੇ ਪੋਲਰ ਪਲੰਜ ਕਰੋ ਉਹ ਐਕਸਪੀਰੀਅੰਸ ਤੁਹਾਨੂੰ ਲਾਈਫ ਟਾਈਮ ਨਹੀਂ ਕਦੇ ਮਿਲਣਾ
1: ਓ ਅੱਛਾ
2: ਦੂਜੇ ਨੰਬਰ ਤੇ ਹੈਗਾ ਆਬੂ ਧਾਬੀ ਦੇ ਵਿੱਚ ਮਿਊਜ਼ੀਅਮ
1: ਓ ਹਾਂ ਮਿਊਜ਼ੀਅਮ ਹੈ
2: ਨਾ ਯੂਏਈ ਦਾ ਉੱਥੇ ਜਾਓ
1: ਓਕੇ
2: ਤੇ ਇਸ ਤੋਂ ਇਲਾਵਾ ਯੂਐਸਏ ਦੇ ਵਿੱਚ ਮਿਨਸੋਟਾ ਦੇ ਉੱਤੇ ਸੇਵਰ ਦੀ ਸਲੋ ਰੋਡ ਦਾ ਐਕਸਪੀਰੀਅੰਸ ਹੈ ਇਹਦੇ 'ਚ ਮੈਂ ਆਸਟ੍ਰੇਲੀਆ ਦਾ ਦੇਖ ਰਿਹਾ ਸੀਗਾ ਕੋਈ ਮਿਲਿਆ ਨਹੀਂ ਪਰ ਇੰਡੀਆ ਦੇ ਵਿੱਚ ਜਿਹੜਾ ਹਿਮਾਲਿਆ ਰੀਜਨ ਦੇ ਵਿੱਚ ਦਾਰਜਲਿੰਗ ਦੀ ਜਿਹੜੀ ਟ੍ਰੇਨ ਹੈ ਉਹ ਰਾਈਡ ਤੁਸੀਂ ਕਰੋ, ਉਹ ਕਹਿੰਦੇ ਵੀ ਘੈਂਟ ਹੈ, ਉਹ ਵਨਸ ਇਨ ਅ ਲਾਈਫ ਐਕਸਪੀਰੀਅੰਸ ਹੈਗਾ।
1: ਵੈਰੀ ਗੁੱਡ। ਬੋਲਾ ਉਧਰ ਟ੍ਰੇਨ ਤੇ ਮੇਰੇ ਖਿਆਲ ਨਾਲ ਮੈਂ ਵੀਡੀਓ ਚ ਦੇਖੀ ਹੋਏਗੀ ਸ਼ਾਇਦ।
2: ਹਾਂ, ਆਸਟ੍ਰੇਲੀਆ ਦਾ ਇੱਕੋ ਹੀ ਮਿਲਿਆ, ਮੈਂ ਕਦੇ ਸੁਣਿਆ ਵੀ ਨਹੀਂ ਹੈਗਾ। ਇਮੈਂਸ ਯੂਅਰ ਸੈਲਫ ਇਨ ਆਰਟ ਇਨ ਦੀ ਰੈੱਡ ਸੈਂਟਰ, ਇਹ ਕਿਹੜਾ ਰੈੱਡ ਸੈਂਟਰ ਕਿਹੜਾ ਇੱਥੇ?
1: ਰੈੱਡ ਸੈਂਟਰ ਪਤਾ ਨਹੀਂ
2: ਮੈਨੂੰ, ਮੈਂ ਆਸਟ੍ਰੇਲੀਆ ਦਾ ਐਕਸਪੀਰੀਅੰਸ ਮੈਂ ਕਦੇ ਲਿਆ ਵੀ ਨਹੀਂ ਹੈਗਾ। ਸੋ ਇਹ ਵਨਸ ਇਨ ਅ ਲਾਈਫ ਵਾਲੇ ਐਕਸਪੀਰੀਅੰਸ ਹੈਗੇ ਨੇ ਜੇ ਕਦੇ ਤੁਸੀਂ ਲੈਣੇ ਹੋਏ। ਐਨੀਵੇਜ਼, ਛੁੱਟੀਆਂ ਆ ਗਈਆਂ ਨੇ ਜੀ, ਤੇ ਇੱਕ ਤਾਂ ਰਾਣੀ ਜਿੰਦਾ ਦਾ ਸ਼ੋਅ ਆ ਰਿਹਾ ਹੈਗਾ, ਕਦੋਂ ਆ ਰਿਹਾ ਦੱਸੋ?
1: 24 ਅਕਤੂਬਰ ਨੂੰ ਆ ਰਿਹਾ ਭਾਜੀ, ਤੇ ਤੁਸੀਂ ਸਾਰਿਆਂ ਨੇ ਫੈਮਿਲੀ ਦੇ ਨਾਲ ਆਉਣਾ, ਤੇ ਆਪਾਂ ਰੇਡੀਓ
2: ਆਪਾਂ ਦੇ ਰਹੇ ਹਾਂ, ਡਿਸਕਾਊਂਟ ਦੇ,
1: ਡਿਸਕਾਊਂਟ ਵੀ ਹੈ। ਤੇ ਭਾਜੀ ਆਪਾਂ ਮੇਰੇ ਖਿਆਲ ਨਾਲ ਰੇਡੀਓ 15
2: ਰੇਡੀਓ 15
1: ਹਾਂਜੀ ਹਾਂਜੀ 15 ਹਾਂ ਹਾਂਜੀ 15 ਦਾ ਡਿਸਕਾਊਂਟ ਕੂਪਨ ਹੈ।
2: ਹਾਂਜੀ 15
1: ਦਾ, ਜਦੋਂ ਤੁਸੀਂ ਲਾਸਟ ਤੇ ਕਰਨਾ ਤੇ ਕੂਪਨ ਪਾਉਣਾ ਹੈ, ਹਾਂਜੀ 15, ਤੇ ਤੁਹਾਨੂੰ 15% ਡਿਸਕਾਊਂਟ ਮਿਲੇਗਾ। ਵੈਸੇ ਵੀ ਅਗਰ ਤੁਸੀਂ 10 ਟਿਕਟਾਂ ਖਰੀਦਦੇ ਹੋ ਤੇ 15 ਹੈ, ਤੇ ਨਹੀਂ 4 ਟਿਕਟਾਂ ਖਰੀਦਦੇ ਹੋ ਤੇ 15% ਹੈ, ਤੇ 10 ਖਰੀਦਦੇ ਹੋ ਤੇ 20% ਹੈ।
2: ਰਾਈਟ,
1: ਤੇ 24 ਅਕਤੂਬਰ ਨੂੰ ਹੈ ਵੀ ਭਾਜੀ ਬਲੈਕ ਟਾਊਨ ਦੇ ਲਾਗੇ ਪਲੰਪਟਨ ਹਾਈ ਸਕੂਲ, ਗ੍ਰੇਟ ਵੈਸਟਰਨ ਸਿਡਨੀ ਪਰਫਾਰਮਿੰਗ ਆਰਟਸ।
2: ਠੀਕ ਹੈ,
1: ਸ਼ਾਮ ਨੂੰ 5 ਵਜੇ ਗੇਟ ਖੁੱਲਣਗੇ।
2: ਠੀਕ ਹੈ
1: ਭਾਈ, 6 ਵਜੇ ਐਗਜੈਕਟ ਚਾਲੂ ਹੋ ਜਾਣਾ।
2: ਓਕੇ,
1: ਕਿਉਂਕਿ ਜਿਹੜਾ ਥੀਏਟਰ ਹੁੰਦਾ ਹੈ ਨਾ ਭਾਜੀ, ਥੀਏਟਰ ਆਲਵੇਜ਼ ਔਨ ਟਾਈਮ। ਮਤਲਬ ਇਹ ਆਪਾਂ ਜਿੱਦਾਂ ਕਈ ਵਾਰੀ ਹੁੰਦਾ ਨਾ ਵੀ ਲੇਟ ਕਰਾ ਦਈਏ,
2: ਨਹੀਂ ਸਿਨੇਮਾ ਵੀ ਟਾਈਮ ਤੇ ਹੀ ਹੁੰਦਾ,
1: ਉਹੀ ਸੇਮ ਥੀਏਟਰ ਹਮੇਸ਼ਾ ਉਹੀ ਟਾਈਮ ਤੇ ਹੋਏਗਾ, ਪਰ ਇਹ ਵੀ 5 ਵਜੇ ਆਪਾਂ ਗੇਟ ਖੋਲ ਦੇਣੇ ਆ।
2: ਠੀਕ ਹੈ, ਤੇ 6 ਵਜੇ ਸਟਾਰਟ ਕਰ ਦੇਣਾ ਤੁਸੀਂ ਬੈਠੋ। ਪਰ ਉਹਦੇ ਚ ਰਿਕੁਐਸਟ ਇਹ ਹੁੰਦੀ ਹੈ ਆਮ ਤੌਰ ਤੇ, ਕਿਉਂਕਿ ਮੈਂ ਜਦੋਂ ਮਤਲਬ ਮੈਂ ਕਦੇ ਰੰਗ ਮੰਚ ਦਾ ਹਿੱਸਾ ਤਾਂ ਨਹੀਂ ਬਣ ਸਕਿਆ ਕਦੇ,
1: ਹਾਂਜੀ
2: ਇੱਕ ਵਾਰ ਬਣਿਆ, ਪਰ ਗਏ ਜ਼ਰੂਰ ਆ। ਉਹਦੇ 'ਚ ਇੱਕ ਡਿਸਿਪਲਿਨ ਹੁੰਦਾ ਹੁੰਦਾ ਸੀ, ਉਹ ਇਹ ਹੈ ਕਿ ਜੇ ਤੁਸੀਂ ਚੱਲਦੇ ਸ਼ੋਅ ਦੇ ਵਿੱਚ ਐਂਟਰ ਕਰਦੇ ਹੋ ਨਾ, ਉਹ ਨਾਲੇ ਤਾਂ ਆਰਟਿਸਟ ਜਿਹੜੇ ਪਰਫਾਰਮ ਕਰ ਰਹੇ ਉਹਨਾਂ ਨੂੰ
1: ਡਿਸਟਰਬ ਕਰਦੇ
2: ਹੁੰਦੇ ਨੇ
1: ਸਾਰਾ ਬਹੁਤ,
2: ਤੇ ਵੈਸੇ ਵੀ ਇਹ ਮੰਨਿਆ ਜਾਂਦਾ ਹੈ ਤੁਹਾਨੂੰ ਇੱਕ ਬਹੁਤ ਬੈਡ ਪੰਕਚੁਅਲਿਟੀ ਜਿਹਨੂੰ ਹੈ ਨਹੀਂ ਬੰਦੇ
1: ਨੂੰ, ਸਾਰੇ ਦੇਖਦੇ ਆ ਨਾ, ਫਿਰ ਸਾਰੇ ਮੂੰਹ ਚੁੱਕੇ ਆ ਗਏ
2: ਹਨਾ, ਤੋ ਕਿਸੇ ਜਗ੍ਹਾ ਤਾਂ ਪੰਕਚੁਅਲਿਟੀ ਦਿਖਾਓ।
1: ਸਹੀ ਗੱਲ, ਔਰ ਪਲੱਸ ਭਾਜੀ
2: ਮਜਬੂਰੀ ਅੱਡ ਚੀਜ਼ ਹੈ,
1: ਮੋਬਾਈਲ ਨਹੀਂ ਆਪਾਂ ਕਰਦੇ ਹਮੇਸ਼ਾ ਸਾਈਲੈਂਟ, ਕਿਉਂਕਿ ਦੱਸਾਂ ਕੀ ਹੈ ਭਾਜੀ,
2: ਨਹੀਂ ਉਹ ਗੇਟ ਤੇ ਬੰਦਾ ਖੜਾ ਹੋਊਗਾ, ਉਹ ਚੈੱਕ ਕਰੂਗਾ ਜੀ ਸਾਈਲੈਂਟ ਤੇ ਕਰੋ, ਬੇਸ਼ੱਕ ਤੁਸੀਂ ਉਹ ਹੈਗਾ, ਪਰ ਉਹ ਤੁਹਾਡਾ ਕਹੂਗਾ ਰਿਕੁਐਸਟ ਕਰਕੇ ਜੀ ਪਲੀਜ਼ ਇੱਕ ਵਾਰ ਸਾਡੇ ਸਾਹਮਣੇ
1: ਸਾਈਲੈਂਟ ਕਰ ਦਿਓ, ਬਾਹਰ ਜਾ ਕੇ ਭਾਵੇਂ ਜੋ ਮਰਜ਼ੀ ਕਰ ਲਿਓ।
2: ਤੇ ਇਹ ਚੀਜ਼ ਹੈਗੀ ਹੈ 24 ਅਕਤੂਬਰ ਨੂੰ ਰਾਣੀ ਜਿੰਦਾ ਸ਼ੋਅ ਜਿਹੜਾ ਪਲੰਪਟਨ ਦੇ ਵਿੱਚ ਤੁਸੀਂ ਦੇਖਣ ਜਾਓ, ਹਾਂਜੀ 15 HAANJI ਜਦੋਂ ਪਾਓਗੇ, ਤੇ eventbaba.com.au ਦੇ ਉੱਤੇ ਤੁਸੀਂ ਜਾ ਕੇ ਟਿਕਟਾਂ ਲਓ, ਉੱਥੇ ਜਦੋਂ ਇਹ ਕੋਡ ਪਾਓਗੇ ਹਾਂਜੀ 15, ਆਟੋਮੈਟਿਕਲੀ ਤੁਹਾਡੀ ਟਿਕਟ ਦਾ ਰੇਟ ਥੱਲੇ ਆ ਜਾਣਾ, ਸੋ ਇਹ ਯੂਜ਼ ਕਰ ਲਿਓ। ਨਹੀਂ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਿਆ ਹੋਇਆ, ਬਾਰ ਬਾਰ ਪੁੱਛਣ ਦੀ ਬਜਾਏ ਹਾਂਜੀ ਦੇ ਫੇਸਬੁੱਕ ਪੇਜ ਤੇ ਜਾਓ ਸਿਡਨੀ ਦੇ, ਉੱਥੇ ਦੇਖੋ। 23 ਦਿਨ 179 ਇਵੈਂਟ ਹੋਣਗੇ ਪੈਰਾਮੈਟਾ ਦੇ ਵਿੱਚ, 7 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਓਪਨਿੰਗ ਫੈਸਟੀਵਲ ਹੋ ਰਿਹਾ ਪੈਰਾਮੈਟਾ ਮਿਊਜ਼ੀਅਮ ਦਾ,
1: ਉਹ
2: ਬੇਸ਼ੁਮਾਰ ਇਵੈਂਟਸ ਹੈਗੇ ਨੇ ਔਰ ਬੜੇ ਘੈਂਟ ਘੈਂਟ ਇਵੈਂਟਸ ਹੋਣਗੇ, ਸੋ ਫਾਈਨਲੀ ਪਾਵਰ ਹਾਊਸ ਪੈਰਾਮੈਟਾ ਜਿਹੜਾ ਖੁੱਲਣ ਜਾ ਰਿਹਾ ਹੈਗਾ,
1: ਤੇ
2: ਤੁਸੀਂ ਦੇਖੀ ਹੋਣੀ ਹੈ ਉਹ ਬਿਲਡਿੰਗ ਬੜੀ ਹੈ
1: ਜਿਹੜੀ ਟੇਢੀ ਜੀ, ਹਾਂ
2: ਹਾਂ
1: ਸਹੀ ਗੱਲ ਹੈ, ਸਹੀ ਗੱਲ ਹੈ। ਅੱਛਾ ਉਹ ਮਤਲਬ, ਅੱਛਾ ਮਤਲਬ 7 ਨਵੰਬਰ ਤੋਂ ਲੈ ਕੇ,
2: ਮਤਲਬ ਓਪਨਿੰਗ ਤਾਂ ਉਹਦੀ 7 ਨਵੰਬਰ ਤੋਂ ਸ਼ੁਰੂ ਹੋ ਜਾਣਾ, ਉਸ ਤੋਂ ਬਾਅਦ ਤੁਸੀਂ ਟਿਕਟਾਂ ਲੈ ਕੇ ਜਾ ਸਕਿਆ ਕਰੋਗੇ, ਬਟ ਜਿਹੜਾ ਓਪਨਿੰਗ ਦੇ ਲਈ ਉਹਨਾਂ ਨੇ 23 ਦਿਨ ਮਿੱਥੇ ਹੈਗੇ ਨੇ ਕਿ ਉਹ 23 ਦਿਨ ਇਵੈਂਟ ਚੱਲਦੇ ਹੀ ਰਹਿਣਗੇ, ਉਸ ਤੋਂ ਬਾਅਦ ਵੀ ਉਹਦੇ 'ਚ ਹੁੰਦੇ ਰਹਿਣਗੇ, ਬਟ ਓਪਨਿੰਗ ਇਵੈਂਟ ਜਿਹੜੇ ਹੈਗੇ ਨੇ ਉਹ ਤੁਹਾਨੂੰ ਦੇਖਣੇ ਬੰਦੇ ਹੈਗੇ ਨੇ ਉੱਥੇ, ਹਨਾ। ਇਨਫੈਕਟ ਉੱਥੇ ਨਾਸਾ ਦਾ ਇੱਕ ਐਗਜ਼ੀਬਿਸ਼ਨ ਹੈ, ਉਹਦੀ $15 ਦੀ ਟਿਕਟ ਹੈ, ਬੱਚਿਆਂ ਨੂੰ ਲੈ ਕੇ ਜਾਓ, ਬੱਚਿਆਂ ਦੇ ਲਈ ਫ੍ਰੀ ਹੈ, ਤੁਹਾਡੀ $15 ਦੀ ਹੈ, ਪੂਰਾ ਜਿਵੇਂ ਐਨ ਐਕਸਪੀਰੀਅੰਸ ਤੁਹਾਨੂੰ ਮਿਲੂਗਾ। ਇਨਫੈਕਟ ਉੱਥੇ ਐਸਟ੍ਰੋਨੋਟਸ ਵੀ ਮੌਜੂਦ ਹੋਣਗੇ।
1: ਓ ਅੱਛਾ, ਉਹ ਵਾਲਾ ਨਾਸਾ, ਮੈਂ ਬੁੱਲਾ ਕਹਿ ਲਗਾ ਬਾਅਦ ਚ ਬੁੱਲਾ ਦਾ ਵੀ ਹੈਗਾ, ਨਖਾ ਦਾ ਅੱਛਾ, ਨਾਸਾ ਨਹੀਂ ਹੈ ਨਾਸਾ।
2: ਇਨਫੈਕਟ ਉੱਥੇ ਡਾਂਸ ਫਾਰਮਸ ਹੋਣਗੇ, ਲੇਟ ਨਾਈਟ ਤੱਕ ਖੁੱਲਾ ਰਹੂਗਾ, 9 ਵਜੇ ਤੱਕ ਖੁੱਲਾ ਰਹੂਗਾ, ਪਰ ਉਸ ਤੋਂ ਬਾਅਦ ਨਹੀਂ, ਉਹ ਤੋਂ ਬਾਅਦ ਉਹ ਨਾਰਮਲੀ ਮਿਊਜ਼ੀਅਮ 5 ਵਜੇ ਬੰਦ ਹੋ ਜਾਂਦੇ ਨੇ, ਉਹ ਵੀ ਹੋਇਆ ਕਰੂਗਾ। ਤੇ ਹਰ ਇੱਕ ਦਿਨ ਜ਼ਿਆਦਾਤਰ ਇਵੈਂਟ ਜਿਹੜੇ ਨੇ ਉਹ ਫ੍ਰੀ ਨੇ, ਜ਼ਿਆਦਾਤਰ ਇਵੈਂਟ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਜਾਓ, ਜਿੱਥੇ ਮਰਜ਼ੀ ਜਾਓ, ਪਰ ਉਸ ਤੋਂ ਬਾਅਦ ਫਿਰ ਟਿਕਟਾਂ ਸ਼ੁਰੂ ਹੋਣੀਆਂ। ਸੋ ਆਈ ਵੁੱਡ ਸੁਜੈਸਟ ਕਿ ਜੇ ਤੁਸੀਂ ਰਹਿ ਰਹੇ ਹੋ ਉੱਥੇ ਪੈਰਾਮੈਟਾ 'ਚ ਜਾਂ ਆ ਰਹੇ ਹੋ ਬਾਹਰ,
1: ਲਾਗੇ ਲਾਗੇ
2: 7 ਤੋਂ ਲੈ ਕੇ 29 ਨਵੰਬਰ ਦੇ ਦਰਮਿਆਨ ਜਾ ਕੇ ਆਓ, ਜ਼ਰੂਰ ਨਜ਼ਾਰੇ ਆਣਗੇ। ਤੇ ਬਾਕੀ ਉੱਥੇ ਬੱਸ ਦੇ ਰਾਹੀਂ ਵੀ ਜਾ ਸਕਦੇ ਹੋ, ਲਾਈਟ ਰੇਲ ਵੀ ਉੱਥੇ ਰੁਕਦੀ ਹੈਗੀ ਹੈ, ਹਨਾ। ਤੇ ਬੜੀਆਂ ਘੈਂਟ ਘੈਂਟ ਚੀਜ਼ਾਂ ਉੱਥੇ ਲਿਆ ਕੇ ਉਹਨਾਂ ਨੇ ਰੱਖਤੀਆਂ। ਮਿਊਜ਼ੀਅਮ ਯਾਰ ਪਹਿਲੀ ਵਾਰ ਆਇਆ ਵੈਸਟਰਨ ਸਿਡਨੀ ਦੇ ਵਿੱਚ,
1: ਸਹੀ ਗੱਲ ਆ, ਨਹੀਂ ਨਹੀਂ
2: ਦੇਖਿਆ, ਮਿਊਜ਼ੀਅਮ ਦੇਖਣ ਦੇ ਲਈ ਸਿਟੀ ਵੱਲ ਜਾਣਾ ਪੈਂਦਾ ਸੀ, ਹੁਣ ਤੁਹਾਡੇ ਕੋਲ ਬਲੈਕ ਟਾਊਨ ਦੇ ਵਿੱਚ ਉਹ ਵੀ ਹੈਗਾ, ਵੈਟ ਐਂਡ ਵਾਈਲਡ ਹੈ ਨਾ,
1: ਬਲੈਕ
2: ਟਾਊਨ 'ਚ ਤੁਹਾਡੇ ਕੋਲ ਜ਼ੂ ਹੈਗਾ, ਪੈਰਾਮੈਟਾ 'ਚ ਤੁਹਾਡੇ ਕੋਲ ਮਿਊਜ਼ੀਅਮ ਹੈਗਾ, ਵੈਸਟਰਨ ਸਾਈਡ ਤੁਹਾਡੇ ਕੋਲ ਨਵਾਂ ਏਅਰਪੋਰਟ ਹੈਗਾ,
1: ਹੁਣ ਤਾਂ ਸਾਰਾ
2: ਕੁਝ ਤੁਹਾਡੇ ਕੋਲ ਵੈਸਟ ਦੇ ਵਿੱਚ ਹੁਣ ਸਿਡਨੀ ਦੇ ਵਿੱਚ ਹੈਗਾ, ਤੇ ਇੰਜੋਏ ਕਰੋ ਇੱਧਰਲੇ ਏਰੀਆਜ਼ ਨੂੰ।
1: ਬਿਲਕੁਲ ਬਿਲਕੁਲ,
2: ਪੈਨਰੇ ਚ ਬੀਚ ਵੀ ਹੈ
1: ਇਕਲੌਤਾ
2: ਬੀਚ ਹੋਣਾ ਜਿਹਨੂੰ ਗੇਟ ਲੱਗੇ ਹੋਏ ਨੇ ਕਮਾਲ ਹੈ ਯਾਰ
1: ਸਹੀ ਗੱਲ
2: ਨਹੀਂ ਚਲੋ ਠੀਕ ਹੈ ਦੇਖੋ ਇੰਜੋਏ ਕਰੋ ਗਵਰਨਮੈਂਟ ਇੰਨਾ ਕੁਝ ਦੇਰੀ ਹੈਗੀ ਵੈਸਟਰਨ ਸਿਡਨੀ ਵਾਲੇ ਪਾਸੇ ਤੇ ਸਾਨੂੰ ਦਿਓ ਇਜਾਜ਼ਤਾਂ ਫਿਰ ਹੈ ਜੀ
1: ਹਾਂਜੀ ਹਾਂਜੀ ਬਿਲਕੁਲ ਜੀ ਜਾਣਾ ਪੈਣਾ ਟਾਈਮ ਦਾ
2: ਓਕੇ ਟਾਟਾ ਬਾਏ ਬਾਏ
1: ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਿਹਤਾਂ ਦਾ ਰੱਖੋ ਖਿਆਲ ਤੇ ਮਿਲਦੇ ਆ ਫਿਰ ਨੈਕਸਟ ਵੀਕ ਸਾਡਾ ਸ਼ੋਅ ਹੈ ਖਬਰ ਬੜੀ ਬੇਕਾਰ ਬਾਏ ਬਾਏ ਇਹ ਵੀ ਬੜਾ ਘੈਂਟ ਹੈ ਆਹ ਨਹੀਂ ਸੀ ਨਹੀਂ ਸੰਗ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ, ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ, 2 ਈਅਰ, 2 ਆਈ, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: This station is now the ultimate power in the universe.
3: Radio Hanji 1674.
4: Star Studio 18 and Panorama Studios production present.
5: Main bete ke liye justice chahiye.
6: Mujhe justice nahi, badla chahiye.
4: Drishyam the conclusion starring Ajay Devgan, Tabu, Shreya Saran, Jaydeep Alawar and many more.
7: Is baar khatra kab kaise aur kahan se aayega batana mushkil hai.
4: The end we've been waiting for. Drishyam the conclusion in cinema 2nd October.
7: Kyunki kahani abhi khatam nahi hui hai. Aakhri hissa baki hai.
4: Overseas release by Z Studios.
8: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
9: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
10: I have many cow but favorite best cow Lali. He have 4 leg, 2 ear, 2 eye. Very good. She very fast cow.
9: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
11: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
10: ਨਾ ਪੁੱਤ,
12: ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
13: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
14: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
13: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ Long Road, Hoppers Crossing, Very B Toyota, the smart choice.
15: Australia vich immigration da masla, na jao idhar udhar, sidhe aao IME advisor. Apni maa boli vich samjhan tuhadi lod nu, naale varyan to skill visa 186 189 190 482 te 491, skill assessment, partner visa, parent visa cha student visa to PR tak, har immigration process layi expert guidance. Aaj hi parose naal sampark karo IME advisor, call 02-9063-1618. ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
16: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
17: ਉਹ ਜੋ ਹੁਕਮ ਮੇਰੀ ਸਰਕਾਰ।
16: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
17: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ,
16: ਯਾਨੀ ਹੁਣ 22-carat ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
17: ਆਹੋ ਜੀ ਆਹੋ,
16: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
18: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
19: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
18: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
19: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
15: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 490 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
11: ਹਾਂਜੀ ਹਾਂਜੀ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ, ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ। ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ, ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ। ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ ਨੇ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ, ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ। ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦੇਵੇ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾਲ ਲੰਘ ਜਾਣ। ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ, ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ ਇਸੇ ਹੀ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ। ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੋਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੋਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ। ਔਰ ਜਿਹੜੇ ਹੈਗੇ ਨੇ, ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ, ਅਤੇ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ, ਜੇ ਮੈਂ ਜਦੋਂ ਅਸੀਂ ਆਪਾਂ ਰੂਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਜੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਮਾਰਕਸਿਸਟ ਥਿਊਰੀ ਤੋਂ, ਲੈਨਿਨਵਾਦ ਤੋਂ, ਤਾਂ ਮੈਂ ਸਿਰਫ ਉਹਦੇ ਹੀ ਹੱਕ ਦੀ ਹੀ ਗੱਲ ਕਰਦੇ ਹੋਏ ਉਸ ਪੱਖ ਨੂੰ ਦੱਸਦਾ। ਇੱਕ ਨਿਊਟਰਲ ਤਰੀਕੇ ਦੇ ਨਾਲ ਆਪਾਂ USSR ਦੇ ਬਣਨ ਤੋਂ ਟੁੱਟਣ ਤੱਕ ਦੀ ਕਹਾਣੀ ਨਾ ਦੱਸਦੇ ਕਿਸੇ ਵੀ ਆਸਪੈਕਟ ਦੇ ਵਿੱਚ। ਹਾਂ, ਇੱਕ ਹਿਊਮਨ ਐਲੀਮੈਂਟ ਜ਼ਰੂਰ ਆ ਜਾਂਦਾ ਹੈਗਾ ਜਦੋਂ, ਫੋਰ ਐਗਜ਼ਾਮਪਲ ਮੈਂ ਆਪਣੇ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000, ਕਿੰਨੇ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ, ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ। ਬਟ ਇਟ ਡਜ਼ਨਟ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ, ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਚੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ। ਚਲੋ ਖੈਰ, ਅੱਜ ਸਾਊਦੀ ਅਰਬ ਅਤੇ ਹੂਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ 'ਤੇ ਰੀਲਸ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜ੍ਹਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ, ਅਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ। ਬਟ ਐਨੀਵੇਜ਼ ਉਹ ਮੇਅਰ ਵੀ ਬਣ ਗਏ, ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋਂ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ। ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੇ ਹੀ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮੈਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੋਣ ਦਿੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ, ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ, ਉੱਥੇ ਉਹਨੂੰ ਨਾ ਅਮੈਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ, ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿ ਦਿੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first. What's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Yeah, I told the president that we're going to have all of the members of the press here on the lawn, and that is something that I believe in as everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me, so I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay, okay, okay. Shush, shush, Trump saab. Chup, chup. Thodi der li chup. Hun ho gaya tusi. Media ne chup karata. Main pehla das dewan. Hun adda lamba jawab nahi sunana hega. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਤੋਂ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ, ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ। ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਐਮ ਐਸ ਨਾਓ, CNN ਅਤੇ ਇੱਕ ਕਿਹੜਾ ਤੀਜਾ ਪੋਲੀਟਿਕੋ, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ TV ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਹੁਣ ਨਾਲ ਹੀ ਟਰੰਪ ਖੜ੍ਹੇ ਸੀਗੇ, ਉਹ ਆਉਂਦੇ ਨੇ, ਵੈਸੇ ਤਾਂ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ। ਟਰੰਪ ਕਹਿੰਦੇ ਕਿ ਦੇਖੋ, ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ, ਕਿੱਥੇ ਹੈ ਹੁਣ? ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ, ਸਾਰੇ ਮੇਰੇ ਸਾਹਮਣੇ ਖੜ੍ਹੇ ਹੈਗੇ ਨੇ। ਦੈਟਸ ਕਾਇੰਡ ਆਫ ਯੂ ਨੋ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ, ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ। ਫਿਰ ਟਰੰਪ ਦਾ ਉਹੀ ਪੁਰਾਣਾ ਰਾਗ, ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ, ਕਹਿੰਦੇ ਮੈਂ ਚੋਣਾਂ ਜਿੱਤੀਆਂ, ਮੈਂ ਚੰਗੇ ਕੰਮ ਕੀਤੇ, ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ, ਮੈਂ 8 ਜੰਗਾਂ ਰੁਕਵਾਈਆਂ। ਸਰ, 8 ਜੰਗਾਂ ਨਹੀਂ ਸੀਗੀਆਂ, ਝੜੱਪਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁੱਗ ਬੁਗਾਹਟ ਵੀ ਤੁਹਾਡੀ ਹੀ ਸੀ, ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ। ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ, ਯੂਕਰੇਨ ਅਤੇ ਰੂਸ ਦੀ ਜੰਗ ਸੀ, ਇਹੀ ਕਹਿ ਕੇ ਆਏ ਸੀਗੇ ਕਿ ਰੁਕਵਾ ਦਾਂਗੇ। ਅਤੇ ਜੇ ਮੈਂ ਰਾਸ਼ਟਰਪਤੀ ਹੁੰਦਾ, ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ, ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ। ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ, ਹਾਲੇ ਤੱਕ ਨਹੀਂ ਕੁਛ ਹੋਇਆ। ਇਨਫੈਕਟ ਉਹ ਤਾਂ ਕੀ ਹੋਣੀ ਸੀਗੀ, ਈਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ? ਕਹਿੰਦੇ ਦੇਖੋ ਜੀ, ਟਰੰਪ ਸਾਹਿਬ ਐਨੀਵੇ ਜਵਾਬ ਦਿੰਦੇ, ਕਹਿੰਦੇ ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ, ਅਸੀਂ ਜੋ ਕੀਤਾ, ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ, ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ, ਮੈਨੂੰ ਨੈਗੇਟਿਵ ਹੀ ਮਿਲਦੀ ਹੈ। ਹੁਣ ਖੈਰ, ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ, MS Now ਤਾਂ ਉਹਨਾਂ ਨੇ ਨਾਮ ਬਦਲ ਕੇ, ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ। ਅਤੇ ਇਹਨਾਂ ਨੇ MS Now ਨੂੰ, ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ, ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ ਕਿ MSD ਤੋਂ ਡੈਮੋਕ੍ਰੇਟਿਕ ਐਂਡ ਤੋਂ ਨੈਸ਼ਨਲ, ਡੈਮੋਕ੍ਰੇਟਿਕ ਨੈਸ਼ਨਲ ਸਮਥਿੰਗ ਕੁਛ। ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ। ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ, ਉਹ ਤਾਂ ਡੈਮੋਕ੍ਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ, ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ। ਐਨੀਵੇਜ਼, ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ, ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ। ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ, ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ। ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ। ਬੜੀਆਂ ਸਾਰੀਆਂ ਰੀਲਾਂ, ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ, ਬਲਾ ਬਲਾ ਬਲਾ। ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ। ਸਪੈਸ਼ਲੀ ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ, ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ, ਜਵਾਬ ਤਾਂ 1 ਸੈਕਿੰਡ ਤੋਂ ਵੀ ਘੱਟ ਦਾ ਹੈਗਾ ਐਲਬਨੀਜ਼ ਦਾ। ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ।
4: Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
5: No.
0: So ida sawal da jawab sirf inna hi ke no. ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ, ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ। ਚਲੋ, ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਣਾ ਹੀ ਪਾਣਾ, ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ। ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਹੈ। ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ, ਔਰ ਇਜ਼ਰਾਈਲ ਆਸਟ੍ਰੇਲੀਆ ਨੂੰ, ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ। ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ, ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ। ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ, ਲੇਬਰ ਸਰਕਾਰ, ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਪਿਛਲੇ ਇੱਕ ਸਾਲ ਤਾਂ ਲਗਭਗ 2024 ਤੋਂ ਬਾਅਦ ਲਗਾਤਾਰ ਹਰ ਵੀਕੈਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜ੍ਹੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜ੍ਹੇ ਸੀ, ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਏਅਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ, ਔਰ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ। ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਈ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ ਸਾਜੀਦ ਅਤੇ ਨਾਵੀਦ ਅਕਰਮ ਲੈਟ ਮੀ ਟੈਲ ਯੂ ਇਜ਼ਰਾਈਲ ਦੇ ਆਰ ਨੋਟ ਆਸਟ੍ਰੇਲੀਆ ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ ਹਾਂ ਉਹਦੇ 'ਤੇ ਇੱਕ ਰੋਇਲ ਕਮਿਸ਼ਨ ਬੈਠਾ ਹੈਗਾ ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰੋਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੀਮੀਅਰ ਹੋਵੇ ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ ਸ਼ਾਇਦ ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ ਚੌਥੀ ਜਮਾਤ ਦੀਆਂ ਪੰਜਵੀਂ ਜਮਾਤ ਦੀਆਂ ਉਹਨਾਂ ਨੂੰ ਕਤਲ ਕਰ ਦਿੰਦੇ ਹੋ ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ ਉਹਨਾਂ ਦੇ ਬਾਰੇ ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ ਹਾਂ ਕੁਛ ਸਵਾਲ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ ਦੀਜ਼ ਦੈਟ ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ ਪਰ ਅਗੇਨ ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸੁੱਟੋ ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈਗਾ ਸੋ ਗਲੋਬਲ ਮਸਲਿਆਂ ਦੇ ਉੱਤੇ ਤਾਂ ਆਸਟ੍ਰੇਲੀਆ ਬਿਲਕੁਲ ਵੀ ਕਿਤੇ ਵੀ ਫੇਲ ਨਹੀਂ ਹੋਇਆ ਹੈਗਾ ਇਹ ਥੋੜ੍ਹੀ ਜਿਹੀ ਗੱਲ ਦੇਖਣੀ ਪਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਜਦੋਂ ਭੰਡਣ ਲੱਗਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਊਂਡ ਨਹੀਂ ਪਤਾ ਹੁੰਦੀ ਕਿ ਸਵਾਲ ਕਿਹਨੇ ਪੁੱਛਿਆ ਸੀ ਅਤੇ ਉਸ ਸਵਾਲ ਦੇ ਪਿੱਛੇ ਮਨਸ਼ਾ ਕੀ ਸੀਗੀ ਸੋ ਜ਼ਾਹਰ ਜਿਹੀ ਗੱਲ ਹੈ ਕਿ ਉਹ ਸਾਰਾ ਇੱਕ ਇਜ਼ਰਾਈਲੀ ਏਜੰਡਾ ਸੀ ਬਟ ਐਨੀਵੇਜ਼ ਇਹ ਗੱਲ ਖਤਮ ਹੋਈ ਹੁਣ ਇੱਥੇ ਹੁਣ ਜਿਹੜਾ ਅੱਜ ਦੇ ਟੌਪਿਕ ਜਿਹਦੇ ਉੱਤੇ ਮੈਂ ਗੱਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਨੀ ਚਾਹੁੰਦਾ ਸੀ ਉਹ ਹੈਗਾ ਸਾਊਦੀ ਅਰਬ ਅਤੇ ਜਿਹੜੇ ਹੂਤੀ ਬਾਗੀ ਹੈਗੇ ਨੇ ਖਬਰ ਇੱਥੋਂ ਸ਼ੁਰੂ ਹੁੰਦੀ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ ਐਂਡੀ ਬਰਨਮ ਨੇ ਕਿਹਾ ਕਿ ਜਿਹੜੇ ਹੂਤੀ ਬਾਗੀ ਹੈਗੇ ਨੇ ਉਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਬ੍ਰਿਟੇਨ ਸਾਥ ਦਊਗਾ ਹੁਣ ਸਾਊਦੀ ਅਰਬ ਦਾ ਇਹ ਮੇਰੇ ਲਈ ਵੀ ਥੋੜ੍ਹੀ ਜਿਹੀ ਇੰਟਰਸਟਿੰਗ ਨਿਊਜ਼ ਸੀਗੀ ਇਸ ਕਰਕੇ ਫਿਰ ਮੈਂ ਕਿਹਾ ਚਲੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਹੁਣ ਗੱਲ ਕਰ ਹੀ ਲਈਏ ਇੰਟਰਸਟਿੰਗ ਕਿਵੇਂ ਦੋ ਤਿੰਨ ਚੀਜ਼ਾਂ ਨੇ ਪਹਿਲਾਂ ਤਾਂ ਬ੍ਰਿਟੇਨ ਨੇ ਕਿਹਾ ਕਿ ਸਾਊਦੀ ਅਰਬ ਨੂੰ ਡਿਫੈਂਸਿਵ ਏਅਰ ਟੂ ਏਅਰ ਰੀਫਿਊਲਿੰਗ ਅਸੀਂ ਦੇਵਾਂਗੇ ਏਅਰ ਟੂ ਏਅਰ ਰੀਫਿਊਲਿੰਗ ਦਾ ਤੁਹਾਨੂੰ ਖਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਅਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਉਹ ਅੱਗੇ ਫਿਰ ਗੇੜੇ ਕੱਢਦੇ ਰਹਿੰਦੇ ਨੇ ਅਤੇ ਅਟੈਕ ਕਰੀ ਜਾਂਦੇ ਨੇ ਹੁਣ ਇਹਦੇ ਨਾਲ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਫਾਈਟਰ ਜੈਟਸ ਨੇ ਉਹ ਬਾਰ ਬਾਰ ਥੱਲੇ ਬੇਸ 'ਤੇ ਆਉਣਗੇ ਜਾਣਗੇ ਇੱਕ ਤਾਂ ਉਹਦੇ 'ਚ ਫਿਊਲ ਵੀ ਜ਼ਿਆਦਾ ਲੱਗਦਾ ਪਲੱਸ ਉਹਦੇ 'ਚ ਜਿਹੜੇ ਟਾਰਗੇਟਸ ਨੇ ਉਹ ਵੀ ਮਿਸ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਗੀ ਇਸ ਕਰਕੇ ਏਅਰ ਟੂ ਏਅਰ ਰਿਫਿਊਲਿੰਗ ਜਿਹੜੀ ਹੈ डिफेंसिव एयर टू एयर रिफ्यूलिंग ये बड़ी ज़्यादा इंपॉर्टेंट हो जाती है जंग की स्थिति दे विच। सवाल यह है कि की जंग होगी है। साउदी अरब के खिलाफ हुतियां ने जंग छेड़ दी है, ये एक बहुत बड़ा सवाल सी। दूजा सवाल यह है कि वह ब्रिटेन जिहड़ा पहला अमेरिका नू मना कर गया सीगा कि ईरान दे उत्ते अटैक करना है, अमेरिका कहिंदा सीगा कि इंग्लैंड ना लाएगा साडे, इंग्लैंड कहिंदा ना, आस्ट्रेलिया ना लाएगा, आस्ट्रेलिया कहिंदा ना, फ्रांस इटली सारे मुकर गए। फिर अमरीका ने फिर इन्हां नू गालां कढ़ियां, यार तुसीं चंगे हो मैं कल्ला ही लड़ी जांदा, ते फिर यह सारिया कंट्रीज कहिंदे कल्ले थोड़े लड़ रहे हो भाई जी, तुसीं इजराइल भी तां तुहाडे नाल है, ते हाँ ठीक है फिर इजराइल नाल है, अमरीका कहिंदा फिर तुसीं भी आओ, कहिंदे असीं थोड़े कहा सीगा तुहानू वी ईरान दे उत्ते अटैक करो, इजराइल ने किता है तुसीं साथ दिता है, साढ़े तो पुछ के किता है। सो इस करके वो इंग्लैंड जिहड़ा उस वेले अमेरिका का साथ नहीं सी दे रहा, आही हले फरवरी जुम्मा जुम्मा चार दिन नहीं हुए हैगे, फरवरी च किया सीगा ना अटैक, तो हुण साउदी अरब का साथ देने दे लई तैयार है। एंड यूनाइटेड किंगडम इज़ द फस्ट कंट्री जिहड़ी अगे आई है, हालांकि आना चाहिए सीगा तुर्की ते पाकिस्तान नू कि तुहाडी लड़ाई हो रही है भाई जी हूतियां दे नाल, असी सिखाने सबक, समझौता कदे लई किता, आपां हत्थां च हत्थां पा के गल च गले च बाहां पा के आपां बैठे तां सीगे, आपां कहा सीगा वी इक कंट्री ते अटैक दूजे ते होऊगा मन्निया जाऊगा, तो वह कित्थे गया पाकिस्तान, वह कित्थे गया तुर्की, वह तां नहीं आ रहे हैगे। पर हूती बागियां दे खिलाफ साउदी अरब की जंग दे विच इंग्लैंड नू आना पै रहा, इस करके क्योंकि एक ता कि साउदी अरब दे कोल गल्लां ही ने, हथियार नहीं हैगे, हुती रियाद दे विच आके अटैक कर गए, लाल सागर दे विच बलैस्टिक मिजाइलां चला गए, एक पूरे दे पूरे स्ट्रेट दे उत्ते उन्होंने कब्जा किया पे है, और साउदी अरब इनफैक्ट मक्का शहर दे उत्ते भी अटैक कर गए। इस तो बाद के की हो सकता है, अरामको जिहड़ी रिफाइनरी है दुनिया की सब तो वड्डी उहदे ते अटैक कर गए। हुती गुट इन्ने मजबूत किवें हैगे ने, वह सारिया गल्लां तुहानू दसदे आ, पर पहला लाल सागर के बारे थोड़ी जी खबरां दे विच भी दस्या सी, थोड़ा जिहा यह भी समझो कि लाल सागर इन्ना अहम क्यों हैगा। एक तां ईरान वाले पासे जिहड़ा ईरान ने हॉर्मू स्ट्रेट के उत्ते कब्जा लिया है, हॉर्मू स्ट्रेट

ਪਾਸਾ ਵੀ ਸੀ ਇਹ ਸੀਗਾ ਈਸਟਰਨ ਸਾਈਡ ਇੱਕ ਵੈਸਟਰਨ ਸਾਈਡ ਵੀ ਹੈ ਸਾਊਦੀ ਅਰਬ ਦੇ ਸਾਊਦੀ ਅਰਬ ਜਾਂ ਮਿਡਲ ਈਸਟ ਜਿਹੜਾ ਹੈਗਾ ਦੋ ਸਮੁੰਦਰੀ ਰਸਤਿਆਂ ਦੇ ਵਿਚਕਾਰ ਹੈ ਸਮੁੰਦਰੀ ਰਸਤੇ ਸਮੁੰਦਰਾਂ ਦੇ ਵਿਚਕਾਰ ਨਹੀਂ ਸਮੁੰਦਰੀ ਰਸਤਿਆਂ ਦੇ ਵਿਚਕਾਰ ਦੂਜਾ ਰਸਤਾ ਜਿਹੜਾ ਉਹ ਵੈਸਟਰਨ ਸਾਈਡ ਹੈਗਾ ਉਹ ਉੱਧਰਲੇ ਪਾਸੇ ਪੈਂਦਾ ਲਾਲ ਸਾਗਰ ਹੁਣ ਲਾਲ ਸਾਗਰ ਦੇ ਨਾਲ ਜੁੜੀ ਕਹਾਣੀ ਹੈਗੀ ਹੈ ਇਹ ਤੋਂ ਪਹਿਲਾਂ ਜਨਵਰੀ 2024 'ਚ ਬ੍ਰਿਟੇਨ ਨੇ ਅਮੈਰੀਕਾ ਦੇ ਨਾਲ ਲੜ ਕੇ ਇਕੱਠੇ ਲੜੇ ਸੀਗੇ ਉਦੋਂ ਵੀ ਯਮਨ ਦੇ ਉੱਤੇ ਅਟੈਕ ਕੀਤੇ ਸੀਗੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ ਉਦੋਂ ਆਪਣੇ ਆਹ ਕਿਹੜਾ ਸਾਧੂ ਵਾਲਾ ਬੰਦਾ ਸੀਗਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਹੁੰਦੇ ਸੀਗੇ ਉਦੋਂ ਅਤੇ ਉਹਨਾਂ ਨੇ ਕਿਹਾ ਸੀਗਾ ਕਿ ਅਸਲ 'ਚ ਹੂਤੀਆਂ ਨੇ ਜਿਹੜੇ ਲਾਲ ਸਾਗਰ ਦੇ ਵਿੱਚੋਂ ਬ੍ਰਿਟਿਸ਼ ਕਾਰਗੋ ਸ਼ਿਪਸ ਗੁਜ਼ਰ ਰਹੇ ਸੀਗੇ ਅਤੇ ਹੂਤੀਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤੇ ਇਸ ਕਰਕੇ ਅਸੀਂ ਆਤਮ ਰੱਖਿਆ 'ਚ ਕਾਰਵਾਈ ਕੀਤੀ ਹੈ ਉਹ ਤੋਂ ਬਾਅਦ ਫਿਰ ਜਿਹੜੇ ਹੂਤੀ ਸੀਗੇ ਉਹਨਾਂ ਦੇ ਨਾਲ ਥੋੜ੍ਹਾ ਚਿਰ ਉਹ ਹੂਤੀ ਵੀ ਸ਼ਾਂਤ ਰਹੇ ਸੰਘਰਸ਼ ਵੀ ਥੋੜ੍ਹਾ ਜਿਹਾ ਸ਼ਾਂਤ ਰਿਹਾ ਪਰ ਹੁਣ ਪਿਛਲੇ ਇੱਕ ਦੋ ਜਾਂ ਤਿੰਨ ਹਫ਼ਤਿਆਂ ਤੋਂ ਥੋੜ੍ਹਾ ਜਿਹਾ ਤਣਾਅ ਥੋੜ੍ਹਾ ਨਹੀਂ ਬਲਕਿ ਕਾਫ਼ੀ ਜ਼ਿਆਦਾ ਵੱਧ ਗਿਆ ਇਨਫੈਕਟ ਮਤਲਬ ਰਿਆਦ ਮਤਲਬ ਡੂ ਅੰਡਰਸਟੈਂਡ ਇੱਕ ਪਾਵਰ ਹਾਊਸ ਹੈ ਮਿਡਲ ਈਸਟ ਦੇ ਵਿੱਚ ਐਡਾ ਵੱਡਾ ਸ਼ਹਿਰ ਹੈ ਨਾ ਪਹਿਲਾਂ ਦੁਬਈ ਦੇ ਉੱਤੇ ਵੀ ਦੋਹਾ ਦੇ ਉੱਤੇ ਵੀ ਹੋਏ ਹਮਲੇ ਹਾਲਾਂਕਿ ਉਹ ਛੋਟੇ ਮੋਟੇ ਸੀਗੇ ਉੱਥੇ ਤਾਂ ਸਿਰਫ ਡਰੋਨ ਦੇ ਮਲਬੇ ਡਿੱਗੇ ਸੀਗੇ ਆ ਕੇ ਬਟ ਸਾਊਦੀ ਅਰਬ 'ਚ ਮੱਕਾ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ ਉਹਦੇ 'ਚ ਕਾਬਾ ਦੇ ਨੇੜੇ ਆ ਕੇ ਡਰੋਨ ਵੱਜਦਾ ਹੈਗਾ ਫਿਰ ਜਿਹੜਾ ਰਿਆਦ ਸਿਟੀ ਹੈ ਜਿੱਥੇ ਮਤਲਬ ਵੱਡੇ ਵੱਡੇ ਇਨਵੈਸਟਰਸ ਰਹਿੰਦੇ ਹੈਗੇ ਨੇ ਰੋਨਾਲਡੋ ਵੀ ਉੱਥੇ ਆ ਕੇ ਰੁਕਦਾ ਨਾ ਰਿਆਦ ਦੇ ਵਿੱਚ ਵੱਡੇ ਵੱਡੇ ਹੋਟਲਾਂ 'ਚ ਅਤੇ ਦੁਨੀਆ ਦੇ ਵੱਡੇ ਇਨਵੈਸਟਰ ਉੱਥੇ ਹੈਗੇ ਨੇ ਇਨਫੈਕਟ ਵਰਲਡ ਦੀ ਸਭ ਤੋਂ ਵੱਡੀਆਂ ਰਿਫਾਇਨਰੀਜ਼ ਦੇ ਵਿੱਚੋਂ ਇੱਕ ਆਰਾਮਕੋ ਦਾ ਹੈੱਡਕੁਆਟਰ ਹੈ ਹੈੱਡਕੁਆਟਰ ਨਹੀਂ ਕਹਿ ਸਕਦੇ ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ ਰਿਆਦ ਇਜ਼ ਲਾਈਕ ਇਕੋਨਮੀ ਹੱਬ ਦੁਬਈ ਨਹੀਂ ਹੈਗਾ ਇਕੋਨਮੀ ਹੱਬ ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ ਰਿਆਦ ਇੱਕ ਰੀੜ ਦੀ ਹੱਡੀ ਹੈਗਾ ਹੈ ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਜਿਹੜਾ ਉਹ ਟਰੇਡ ਰੂਟ ਹੈ ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ ਹੈ ਉੱਥੇ ਵੀ ਹੁਤੀ ਕਬਜ਼ਾ ਲੈ ਲੈਂਦੇ ਹੈਗੇ ਨੇ ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ ਹੁਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਇਨਫੈਕਟ ਸਾਊਦੀ ਅਰਬ ਨੂੰ ਪਤਾ ਹੈ ਕਿ ਯਮਨ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੂਤੀ ਬਾਗੀ ਬਹੁਤ ਮਜ਼ਬੂਤ ਨੇ ਔਰ ਇਹ ਅੱਜ ਤੋਂ ਨਹੀਂ ਹੈਗੇ ਬਹੁਤ ਪਹਿਲਾਂ ਤੋਂ ਹੈਗੇ ਨੇ ਸਾਊਦੀ ਅਰਬ ਆਪਣੀ ਫੌਜੀ ਮਦਦ ਉਹਨਾਂ ਨੂੰ ਦਿੰਦਾ ਰਹਿੰਦਾ ਯਮਨ ਦੀ ਫੌਜ ਨੂੰ ਪਰ ਜਿਹੜਾ ਲਾਲ ਸਾਗਰ ਵਾਲਾ ਇਲਾਕਾ ਉਹਦੇ 'ਤੇ ਕਬਜ਼ਾ ਕਰਨ ਦਾ ਮਤਲਬ ਬਾਬ ਅਲ ਮੰਦੇਬ ਕਹਿੰਦੇ ਨੇ ਉਸ ਸਟ੍ਰੇਟ ਨੂੰ ਉਸ ਸਮੁੰਦਰੀ ਰਾਹਦਾਰੀ ਨੂੰ ਬਾਬ ਅਲ ਮੰਦੇਬ ਉਹ ਵੀ ਹੋਰਮੁਜ਼ ਸਟ੍ਰੇਟ ਜਿੰਨਾ ਇੰਪੋਰਟੈਂਟ ਤਾਂ ਨਹੀਂ ਬਟ ਉਹ ਤੋਂ ਘੱਟ ਇੰਪੋਰਟੈਂਟ ਵੀ ਨਹੀਂ ਹੈਗਾ ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ ਹੁਣ ਇਹ ਅਲਟਰਨੇਟ ਰੂਟ ਸੀਗਾ ਉਹਦੇ 'ਤੇ ਹੁਤੀਆਂ ਨੇ ਕਬਜ਼ਾ ਲੈ ਲਿਆ ਹੈਗਾ ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਮੋਖਾ ਦੇ ਕੋਲ ਆ ਕੇ ਉੱਥੇ ਹੁਤੀ ਬਾਗੀ ਬੈਠੇ ਨੇ ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ ਸੋ ਹੁਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ ਉੱਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ ਆਂਢੀ ਗੁਆਂਢੀ ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ ਅਤੇ ਹੁਣ ਸਾਊਦੀ ਅਰਬ ਅਤੇ ਹੁਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ ਬੈਠਕ ਕੀ ਹੋਈ ਸੀਗੀ ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ ਜਾਵਾਂਗੇ ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ

ਉਰੇ ਹੈਗੇ ਨੇ ਔਰ ਇਹਦੇ 'ਚ ਹੂਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਨਾਂ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ ਇਹੀ ਇੰਗਲੈਂਡ ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ ਉਹ ਜਾ ਰਹੇ ਸੀਗੇ ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ ਅਤੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ ਅਤੇ ਹੂਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਬੂਤੀ ਜਬੂਤੀ ਅਤੇ ਯਮਨ ਆਹਮੋ ਸਾਹਮਣੇ ਨੇ ਜਿਹੜਾ ਬਾਬਲ ਮਨਦੇਵ ਸਟ੍ਰੇਟ ਹੈ ਨਾ ਜਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ ਪਰ ਦੁਨੀਆ 'ਚ ਮਾਰਕ ਮਾਈ ਵਰਡ ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਬੂਤੀ ਹੈ ਜਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ ਸਾਲ 2003 ਤੋਂ ਅਮੈਰੀਕਾ ਜਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਿਹਾ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ ਹੈ 3-5 ਕਰ ਦਿੰਦਾ ਤਾਂ ਉੱਥੇ ਵੀ ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮੈਰੀਕਾ ਦਾ ਫੌਜੀ ਅੱਡਾ ਪਰ ਜਬੂਤੀ 'ਚ ਸਭ ਤੋਂ ਵੱਡਾ ਹੈਗਾ ਬਟ ਜਬੂਤੀ 'ਚ ਸਿਰਫ ਅਮੈਰੀਕਾ ਦਾ ਨਹੀਂ ਹੈਗਾ ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ ਇੰਗਲੈਂਡ ਨੂੰ ਵੀ ਅਮੈਰੀਕਾ ਨੂੰ ਵੀ ਚਾਈਨਾ ਨੂੰ ਵੀ ਬਦਲ ਕੀ ਹੋ ਰਿਹਾ ਜਬੂਤੀ ਦੇ ਵਿੱਚ ਸੋ ਇਹ ਮੈਨੂੰ ਜਦੋਂ ਆਹ ਰਿਪੋਰਟ ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆ 'ਚ ਐਨੀਵੇਜ਼ ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ ਇਨਫੈਕਟ ਚਾਈਨਾ ਨੇ ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ ਹਵਾਈ ਅੱਡਾ ਹੈ ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ ਪਰ ਜਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੂਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੂਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਈਲ ਚਲਾਉਣ ਦਿਓ ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ ਤਾਂ ਜਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ ਵਾਇਸਾ ਵਰਸਾ ਅੱਛਾ ਹੂਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ ਸ਼ੀਆ ਜੈਦੀ ਭਾਈਚਾਰਾ ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ ਹੂਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਅਤੇ ਹਥਿਆਰਬੰਦ ਗੁੱਟ ਹੈਗਾ ਔਰ ਇਸ ਭਾਈਚਾਰੇ ਇਸ ਗੁੱਟ ਦੇ ਇਸ ਕਮਿਊਨਿਟੀ ਨੇ 1990ਵਿਆਂ ਦੇ ਦਹਾਕੇ 'ਚ ਉਦੋਂ ਰਾਸ਼ਟਰਪਤੀ ਹੁੰਦੇ ਸੀ ਯਮਨ ਦੇ ਅਲੀ ਅਬਦੁੱਲਾ ਸਾਲੇ ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ ਇੱਕ ਗੁੱਟ ਤਿਆਰ ਕੀਤਾ ਸੀ ਇੱਕ ਜਮਾਤ ਤਿਆਰ ਕੀਤੀ ਸੀਗੀ ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੂਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ ਹੂਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ ਹਾਂ ਹੂਤੀ ਇਹਦਾ ਨਾਮ ਕਿਵੇਂ ਪਿਆ ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੂਤੀ ਉਹਦੇ ਨਾਮ ਦੇ ਉੱਤੇ ਹੂਤੀ ਪਿਆ ਹੂਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ ਖੁਦਾ ਹੈਗਾ ਅਤੇ ਅਸੀਂ ਖੁਦਾ ਦੇ ਸਾਥੀ ਹਾਂ ਵੀ ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ ਐਨੀਵੇਜ਼ 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ ਉਦੋਂ ਹੂਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ ਹੂਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਇਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ ਇੱਕ ਇਹ ਅਨਸੈਡ ਗੁੱਟ ਹੈ ਇੱਕ ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੂਤੀ ਮੰਨਦੇ ਨੇ ਨਾ ਹਿਜਬੁੱਲਾ ਮੰਨਦਾ ਨਾ ਹਮਾਸ ਮੰਨਦਾ ਅਤੇ ਨਾ ਹੀ ਇਰਾਨ ਮੰਨਦਾ
ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ, ਉਹਨਾਂ ਕੋਲ ਵੀ ਹਥਿਆਰ ਹੈਗੇ ਨੇ, ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ। ਹਮਾਸ ਗਜ਼ਾ ਦੇ ਵਿੱਚ ਹੈਗਾ, ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ, ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ ਅਤੇ ਹਮਾਸ ਉੱਥੇ ਬੈਠਾ ਅਤੇ ਜਿਹੜੇ ਹੁਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ। ਸੋ ਲੈਬਨਾਨ, ਯਮਨ ਅਤੇ ਇਜ਼ਰਾਈਲ, ਪਤਾ ਨਹੀਂ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ, ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ। ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ, ਇਹਨਾਂ ਨੂੰ ਪੈਸੇ, ਇਹਨਾਂ ਨੂੰ ਹਥਿਆਰ ਇਰਾਨ ਦਿੰਦਾ ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ, ਹੈ ਨਾ। ਸੋ ਇਸ ਕਰਕੇ ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ, ਹਮਾਸ ਦਾ ਜਾਂ ਹਿਜਬੁੱਲਾ ਦਾ ਜਾਂ ਇਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ, ਉਹ ਇਜ਼ਰਾਈਲ ਹੈ। ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ, ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ। ਵੈਸਟਰਨ ਕੰਟਰੀਜ਼, ਅਮੈਰੀਕਾ, ਇਜ਼ਰਾਈਲ, ਇਜ਼ਰਾਈਲ ਤਾਂ ਹੈਗਾ ਹੀ ਹੈਗਾ, ਅਮੈਰੀਕਾ ਵੀ ਹੈਗਾ ਹੀ ਹੈਗਾ, ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ। ਹੁਣ ਹੁਤੀ ਖੁੱਲ੍ਹ ਕੇ ਇਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ, ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੁਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ, ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਇਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੁਤੀ ਵਿੱਚ ਆ ਗਏ। ਹੁਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮੈਰੀਕਾ ਅਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਇਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਇਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ, ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੂਤੀਆਂ ਦਾ ਕੰਟਰੋਲ ਹੈ। ਹੁਣ ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਆ ਉਹ ਹੂਤੀਆਂ ਦੇ ਕੋਲ ਜਾਂਦੀ ਹੈ, ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਇਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੂਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਇਹ ਗੱਲ ਕਿ ਹੂਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ, ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ ਯੂ ਐਸ ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੂਤੀ ਬਾਗੀ ਹਿਜਬੁੱਲਾ ਨੂੰ ਆਪਣਾ ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ ਅਤੇ ਹਿਜਬੁੱਲਾ ਤੋਂ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ ਕੰਬੈਟਿੰਗ ਟੈਰਰਿਜ਼ਮ ਸੈਂਟਰ, ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੂਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ ਲੜਨਾ ਇੱਦਾਂ ਲੜਨਾ, ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮੀਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਇਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਇਰਾਨ ਦੇ ਵਿੱਚੋਂ ਟ੍ਰੇਨ ਹੋ ਕੇ ਉੱਥੇ ਜਾਂਦੇ ਨੇ। ਐਨੀਵੇਜ਼, 2014 ਦੀ ਸ਼ੁਰੂਆਤ ਦੇ ਵਿੱਚ ਜਿਹੜੇ ਹੂਤੀ ਸੀਗੇ ਉਹ ਪੋਲੀਟੀਕਲੀ ਬੜੇ ਮਜ਼ਬੂਤ ਹੋਣ ਲੱਗ ਪਏ ਯਮਨ ਦੇ ਵਿੱਚ, ਅਤੇ ਐਸੇ ਹੀ ਸਮੇਂ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਸੀ ਅਬਦਰ ਮੂਹ ਮਨਸੂਰ ਹਾਦੀ, ਉਹਦੇ ਖਿਲਾਫ਼ ਇੱਕ ਫਿਰ ਤੋਂ ਬਗਾਵਤ ਸ਼ੁਰੂ ਕਰਤੀ ਸੀ, ਜਿਵੇਂ 90s ਦੇ ਡੈਕੇਡ ਦੇ ਵਿੱਚ ਕੀਤੀ ਸੀਗੀ ਨਾ। ਹਾਦੀ ਅਲੀ ਅਬਦੁੱਲਾ ਜਿਹੜੇ ਸੀਗੇ ਉਹ ਹਾਦੀ ਜਿਹੜੇ ਸੀਗੇ ਮਨਸੂਰ ਹਾਦੀ ਉਹ ਅਬਦੁੱਲਾ ਸਾਲੇਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਬਣੇ ਸੀਗੇ, ਅਤੇ ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਾਲੇਹ ਦੇ ਨਾਲ ਸਮਝੌਤਾ ਕਰ ਲਿਆ ਅਤੇ ਫਿਰ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ, ਵੀ ਸਾਲੇਹ ਦੇਖ ਤੇਰੀ ਅਤੇ ਸਾਡੀ ਬਣਦੀ ਨਹੀਂ ਸੀਗੀ, ਹੂਤੀ ਕਹਿੰਦੇ,
ਪਰ ਆਹ ਜਿਹੜਾ ਹਾਦੀ ਹੈ ਨਾ, ਮਨਸੂਰ ਹਾਦੀ, ਇਹਨੂੰ ਆਪਾਂ ਨੇ ਹਟਾਉਣਾ ਕੁਰਸੀ ਤੋਂ। ਸੋ ਹੂਤੀਆਂ ਨੇ ਯਮਨ ਦੇ ਨੌਰਦਰਨ ਸਟੇਟਸ ਦੇ ਵਿੱਚ, ਸਾਦਾ ਕਰਕੇ ਇੱਕ ਸਟੇਟ ਹੈ, ਉੱਥੇ ਕੰਟਰੋਲ ਲੈ ਲਿਆ। ਉਹ ਤੋਂ ਬਾਅਦ 2015 ਦੀ ਸ਼ੁਰੂ 'ਚ ਉਹਨਾਂ ਨੇ ਯਮਨ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਨਾ, ਕੈਪੀਟਲ ਸਿਟੀ ਉੱਥੇ ਦੀ, ਉਹਦੇ 'ਤੇ ਵੀ ਕਬਜ਼ਾ ਲੈ ਲਿਆ। ਅਤੇ ਉਹ ਤੋਂ ਬਾਅਦ ਫਿਰ ਹਾਦੀ ਜਿਹੜਾ ਸੀਗਾ ਉਹ ਯਮਨ ਛੱਡ ਕੇ ਭੱਜ ਗਿਆ ਸੀਗਾ। ਸ਼ਾਇਦ ਸਾਊਦੀ ਅਰਬ ਨੇ ਪ੍ਰੋਟੈਕਟ ਕੀਤਾ ਸੀ, ਔਰ ਹਾਲੇ ਵੀ ਕਹਿੰਦੇ ਨੇ ਉਹ ਸਾਊਦੀ ਅਰਬ ਦੀ ਉਹਦੇ ਵਿੱਚ ਪਨਾਹ ਦੇ ਵਿੱਚ ਚਲਾ ਗਿਆ ਸੀ। ਸੋ ਯਮਨ ਦਾ ਗੁਆਂਢੀ ਦੇਸ਼ ਹੈ ਸਾਊਦੀ ਅਰਬ। ਸਾਊਦੀ ਅਰਬ ਨੇ ਫੌਜੀ ਦਖਲ ਅੰਦਾਜ਼ੀ ਦੇਣੀ ਸ਼ੁਰੂ ਕੀਤੀ ਕਿ ਇਹ ਕੀ ਕਰ ਰਹੇ ਹੋ ਤੁਸੀਂ, ਚੁਣਿਆ ਹੋਇਆ ਰਾਸ਼ਟਰਪਤੀ ਸੀਗਾ ਮਨਸੂਰ ਹਾਦੀ, ਉਹਨੂੰ ਕਿਉਂ ਤੁਸੀਂ ਭਜਾਤਾ। ਸੋ ਹੂਤੀਆਂ ਨੂੰ ਹਟਾ ਕੇ ਹਾਦੀ ਨੂੰ ਫਿਰ ਤੋਂ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਊਦੀ ਅਰਬ ਨੇ ਇੱਕ ਫੌਜੀ ਮੁਹਿੰਮ ਸ਼ੁਰੂ ਕਰਤੀ ਸੀ, ਔਰ ਇਸ ਮੁਹਿੰਮ ਦੇ ਵਿੱਚ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਹੂਤੀਓ, ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ UAE ਅਤੇ ਬਹਿਰੀਨ ਵੀ ਹੈਗਾ। ਅਤੇ ਆਏ ਸੀਗੇ, ਵਾਕਈ ਉਦੋਂ ਆਏ ਵੀ ਸੀਗੇ, ਹੋਰ ਨਾਲ ਰਲ ਕੇ ਉਹਨਾਂ ਨੇ ਅਟੈਕ ਕੀਤੇ ਸੀ। ਔਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ, ਉਦੋਂ ਈਰਾਨ ਵਿੱਚ ਆਇਆ ਨਹੀਂ ਸੀਗਾ ਉਸ ਜੰਗ ਦੇ, ਪਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ UAE, ਬਹਿਰੀਨ ਔਰ ਸਾਊਦੀ ਅਰਬ ਵਰਗੀਆਂ ਕੰਟਰੀਜ਼ ਦੇ ਖਿਲਾਫ ਟਾਕਰਾ ਕੀਤਾ ਸੀਗਾ। ਔਰ ਇਨਫੈਕਟ ਉਹਨਾਂ ਨੇ ਹੂਤੀਆਂ ਨੂੰ ਭਜਾਉਣਾ ਤਾਂ ਕੀ ਸੀ, ਯਮਨ ਦੇ ਇੱਕ ਬਹੁਤ ਵੱਡੇ ਹਿੱਸੇ 'ਤੇ ਹੂਤੀਆਂ ਨੇ ਕੰਟਰੋਲ ਲੈ ਲਿਆ ਸੀ। ਅਤੇ 2017 ਦੇ ਵਿੱਚ ਸਾਲੇਹ ਦੀ ਉਹਨਾਂ ਨੇ ਹੱਤਿਆ ਵੀ ਕਰਤੀ ਸੀ, ਕਤਲ ਵੀ ਕਰਤਾ ਸੀਗਾ। ਸਾਲੇਹ ਨੇ ਹੂਤੀਆਂ ਤੋਂ ਆਪਣਾ ਗੱਠਜੋੜ ਤੋੜ ਕੇ ਸਾਊਦੀ ਅਰਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ, ਅਤੇ ਇਸ ਕਰਕੇ ਉਹਨੂੰ ਵੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਸਰ ਹੁਣ ਤੁਹਾਡੀ ਲੋੜ ਹੈ ਨਹੀਂ। ਸੋ ਇਹ ਹੂਤੀਆਂ ਦਾ ਇੱਕ ਕਿਸਮ ਦਾ ਇੱਕ ਇਤਿਹਾਸ ਰਿਹਾ। ਪਰ ਜਿਹੜਾ ਸਾਊਦੀ ਅਰਬ ਦਾ ਇਤਿਹਾਸ ਹੈ ਉਹ ਬੜਾ ਦਿਲਚਸਪ ਇਤਿਹਾਸ ਹੈ। ਐਸੇ ਅੱਜ ਇੰਨਾ ਸਮਾਂ ਹੈ ਨਹੀਂ, ਪਰ ਫਿਰ ਵੀ ਫਟਾਫਟ ਮੋਟੇ ਮੋਟੇ ਜਿਹੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਦੇ ਹਾਂ। ਇਸਲਾਮ ਦਾ ਬਰਥ ਪਲੇਸ ਮੰਨਿਆ ਜਾਂਦਾ ਸਾਊਦੀ ਅਰਬ ਨੂੰ, ਔਰ ਦੁਨੀਆ ਦੇ ਸਭ ਤੋਂ ਵੱਡੇ ਆਇਲ ਮੈਨੂਫੈਕਚਰਰ ਜਿਹੜੀਆਂ ਕੰਟਰੀਜ਼, ਮੈਨੂਫੈਕਚਰ ਤਾਂ ਥੋੜ੍ਹੇ ਕਰਦੇ ਨੇ, ਉਹ ਮਸ਼ੀਨਾਂ ਥੋੜ੍ਹੇ ਨੇ, ਤੇਲ ਪੈਦਾਵਾਰ ਕਹਿ ਸਕਦੇ ਹਾਂ ਕਿ ਉਤਪਾਦਕ ਦੇਸ਼, ਉੱਥੋਂ ਕੱਢਦੇ ਨੇ, ਉਹ ਆਇਲ ਪ੍ਰੋਡਿਊਸਰ ਕੰਟਰੀ ਹੈਗੀ ਹੈ। ਸੋ ਸਾਊਦੀ ਅਰਬ ਦਾ ਇਤਿਹਾਸ ਜਿਹੜਾ ਹੈ ਨਾ, ਉਹ ਦੋ ਤਿੰਨ ਅਲੱਗ ਅਲੱਗ ਸਟੇਜਿਸ ਦੇ ਵਿੱਚ ਤੁਸੀਂ ਵੰਡ ਕੇ ਦੇਖ ਸਕਦੇ ਹੋ, ਮੋਟੇ ਮੋਟੇ ਤੌਰ ਦੇ ਦੋ ਤਿੰਨ ਨਹੀਂ ਬਲਕਿ ਸਟੇਜਿਸ ਦੇ ਵਿੱਚ ਸਮਝੋ। ਇੱਕ ਤਾਂ ਇਸਲਾਮ ਤੋਂ ਪਹਿਲਾਂ ਦਾ ਸਮਾਂ ਸੀਗਾ, ਜਦੋਂ ਇਸਲਾਮ ਦੀ ਸਥਾਪਤੀ ਨਹੀਂ ਸੀ ਹੋਈ, ਮੁਹੰਮਦ ਸਾਹਿਬ ਨੇ ਇਸਲਾਮ ਨੂੰ ਸ਼ੁਰੂ ਹੀ ਨਹੀਂ ਸੀ ਕੀਤਾ, ਉਸ ਤੋਂ ਪਹਿਲਾਂ ਦਾ ਜਿਹੜਾ ਜਦੋਂ ਕਿਹਾ ਜਾਂਦਾ ਹੈ ਕਿ ਯਹੂਦੀ ਹੁੰਦੇ ਸੀ, ਹੋਰ ਵੀ ਜਿਹੜੇ ਉਸ ਵਕਤ ਦੇ ਜਿਹੜੇ ਧਰਮ ਹੁੰਦੇ ਸੀ, ਛੋਟੇ ਛੋਟੇ ਧਰਮ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਨਾਇਕ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਦੇਵਤੇ ਹੁੰਦੇ ਸੀ, ਦੇਵੀ ਦੇਵਤੇ, ਉਹਨਾਂ ਦਾ ਹੀ ਉੱਥੇ ਦਬਦਬਾ ਹੁੰਦਾ ਸੀਗਾ ਇਸਲਾਮ ਦੇ ਆਉਣ ਤੋਂ ਪਹਿਲਾਂ। ਕਬੀਲੇ ਰਹਿੰਦੇ ਹੁੰਦੇ ਸੀ ਛੋਟੇ ਛੋਟੇ, ਔਰ ਕਹਿੰਦੇ ਨੇ ਮੁੱਖ ਤੌਰ ਦੇ ਉੱਤੇ ਨੋਮੈਡਿਕ ਹੁੰਦੇ ਨੇ, ਜਿਹੜੇ ਕਿ ਕਿਵੇਂ ਕਹਿੰਦੇ ਆਪਾਂ, ਬੰਜਾਰੇ ਘੁੰਮਦੇ ਰਹਿੰਦੇ ਨੇ, ਘੁਮੱਕੜ ਜਿਹੜੇ ਹੁੰਦੇ ਨੇ। ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ, ਅਤੇ ਮੱਕਾ ਅਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ, ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ, ਇੰਡੀਆ ਵਾਲੇ ਪਾਸੇ, ਪਾਕਿਸਤਾਨ ਤਾਂ ਉਦੋਂ ਨਹੀਂ ਸੀਗਾ ਪੁਰਾਣੇ ਸਮਿਆਂ 'ਚ, ਇੰਡੀਆ ਹੀ ਬਹੁਤ ਵੱਡਾ ਸੀਗਾ, ਅਫਗਾਨਿਸਤਾਨ ਤੋਂ ਕਿਤੋਂ ਸ਼ੁਰੂ ਹੋ ਕੇ ਪਾਕਿਸਤਾਨ ਵਾਲਾ ਹਿੱਸਾ ਅੱਜ ਦੇ ਸਮੇਂ 'ਚ, ਅਫਗਾਨਿਸਤਾਨ ਅਲੱਗ ਸੀ ਪਰ ਪਾਕਿਸਤਾਨ, ਭਾਰਤ, ਬਾਂਗਲਾਦੇਸ਼, ਮਿਆਨਮਾਰ, ਇਹ ਸਾਰੇ ਇੰਡੀਆ ਹੀ ਸੀਗੇ। ਅਤੇ ਇੱਥੋਂ ਇਹ ਗੁਜ਼ਰ ਕੇ ਅਤੇ ਹੋਰ ਏਸ਼ੀਆ ਦੀਆਂ ਈਸਟਰਨ ਕੰਟਰੀਜ਼ ਦੇ ਵਿੱਚ ਇੱਥੋਂ ਲੋਕ ਜਾਂਦੇ ਹੁੰਦੇ ਸੀ। ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ ਹੈ 7ਵੀਂ ਸਦੀ ਦਾ ਸਮਾਂ, ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ, ਮੱਕਾ 'ਚ ਹੁੰਦਾ, ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ, ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ, ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ, ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ। ਅਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ, ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ, ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ, ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ, ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ
ਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬੰਦ ਹੈ। ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ। ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ, ਸੋ ਕਦੇ ਮੱਕਾ ਹੁੰਦਾ ਸੀਗਾ, ਮੱਕਾ ਮਦੀਨਾ, ਫਿਰ ਦਮਿਸ਼ਕ ਬਣਿਆ, ਫਿਰ ਬਗਦਾਦ ਬਣਿਆ। ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ, ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ, ਬਹੁਤ ਵੱਡੇ ਹੋਏ। ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ, ਖਾਸ ਤੌਰ 'ਤੇ ਮੱਕਾ, ਮਦੀਨਾ, ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ, 1744 ਤੋਂ ਪਹਿਲਾ ਸਾਊਦੀ ਜਿਹੜਾ ਸਾਊਦੀ ਰਾਜ, ਜਿਹੜਾ ਇੱਕ ਸਾਊਦੀ ਅੰਪਾਇਰ ਜਿਹੜਾ, ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ, ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ। ਪਹਿਲਾਂ ਮੁਹੰਮਦ ਬਿਨ ਸਾਊਦ, ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ, ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ, ਅਤੇ ਜਿਹੜਾ ਰਾਜਾ ਹੁੰਦਾ ਸੀਗਾ, ਜਿਹੜਾ ਸਲਤਨਤ ਜਿਹਦੇ ਕੋਲ ਸੀ, ਉਹ ਸੀ ਮੁਹੰਮਦ ਬਿਨ ਸਾਊਦ। ਉਹ ਦੋਵੇਂ ਫਿਰ ਰਲ ਜਾਂਦੇ ਨੇ, ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ, ਅਤੇ ਓਟੋਮਨ ਔਰ ਮਿਸਰ ਜਿਹੜਾ ਉਸ ਵਕਤ ਸੀਗਾ, ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿ ਦਿੰਦੇ ਹਾਂ, ਇਹਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਲਿਆ ਜਾਂਦਾ। ਫਿਰ ਦੂਜਾ ਸਾਊਦੀ ਰਾਜ ਆਉਂਦਾ ਹੈਗਾ 1824 ਦੇ ਵਿੱਚ, ਉਦੋਂ ਤੁਰਕੀ ਬਿਨ ਅਬਦੁੱਲਾ ਨੇ ਰਿਆਦ, ਜਿਹੜਾ ਅੱਜ ਦੀ ਤਰੀਕ ਦੇ ਵਿੱਚ ਰਾਜਧਾਨੀ ਆ, ਉਦੋਂ ਉਹਨਾਂ ਨੇ ਰਾਜਧਾਨੀ ਨੂੰ ਬਣਾਇਆ ਸੀਗਾ ਰਿਆਦ ਨੂੰ, ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ, ਜਿਹੜੇ ਵਿਰੋਧੀ ਕਬੀਲੇ ਸੀ, ਉਹਨਾਂ ਨੂੰ ਵੀ ਇਕੱਠਾ ਕਰਕੇ ਜਾਂ ਜੋੜ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਮਨਾ ਕੇ ਇੱਕ ਸਾਊਦੀ ਸਲਤਨਤ ਜਿਹੜੀ ਆ ਤਿਆਰ ਕੀਤੀ ਸੀ। ਇਹ ਤੋਂ ਬਾਅਦ ਕੱਟ ਟੂ ਤੁਸੀਂ ਆ ਜਾਓ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਹੋ ਜਾਂਦੀ ਹੈ, ਉਦੋਂ ਇਬਨ ਸਾਊਦ ਜਿਹੜਾ ਸੀਗਾ 1902 ਦੇ ਵਿੱਚ ਇਬਨ ਸਾਊਦ ਦਾ ਸਾਊਦੀ ਅਰਬ ਦੇ ਉੱਤੇ ਕਬਜ਼ਾ ਹੁੰਦਾ, ਅਤੇ ਅਗਲੇ 30 ਸਾਲ ਤੁਸੀਂ ਕਹਿ ਸਕਦੇ ਹੋ, 3 ਡੈਕਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ। ਰਿਆਦ ਤਾਂ ਸੀਗਾ ਹੀ, ਪਰ ਰਿਆਦ ਤੋਂ ਇਲਾਵਾ ਨਜਦ, ਹਿਜਾਜ਼, ਇਹ ਹਿੱਸੇ ਵੀ। ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਓਫਿਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ। ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ, ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦਇਨ 5-6 ਈਅਰਸ ਦੇ ਵਿੱਚ ਹੁੰਦੀ ਹੈ, ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ, ਉੱਥੇ ਕਹਿੰਦੇ ਤੇਲ ਮਿਲਦਾ, ਤੇਲ ਦਾ ਭੰਡਾਰ ਮਿਲਦਾ, ਔਰ ਇੱਦਾਂ ਨਹੀਂ ਕੋਈ ਮਾੜਾ ਮੋਟਾ, ਮਤਲਬ ਟਣਾਂ ਦੇ ਵਿੱਚ, ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ। ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ, ਕਿੱਥੇ ਤਾਂ ਇੱਥੇ ਊਂਠਾਂ ਅੱਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ, ਕਿੱਥੇ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ, ਔਰ ਇੱਥੇ ਹੀ ਆਉਂਦੀ ਹੈ ਇਹ ਅਰਾਮਕੋ ਕੰਪਨੀ, ਜਿਹੜੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਅਤੇ ਇਸੇ ਹੀ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਅਰਾਮਕੋ ਨੇ, ਚਾਹੇ ਉਹ ਫੀਫਾ ਵਰਲਡ ਕੱਪ ਹੈ, ਚਾਹੇ ਕ੍ਰਿਕਟ ਵਰਲਡ ਕੱਪ ਹੈ, ਚਾਹੇ ਦੁਨੀਆ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ, ਉਹ ਅਰਾਮਕੋ ਕੰਪਨੀ ਹੀ ਚਲਾਉਂਦੀ ਹੈ। ਅਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ ਦੀ ਹੱਡੀ ਨਹੀਂ ਹੈਗੀ, ਅਰਾਮਕੋ ਦੁਨੀਆ ਦੀ ਵੀ ਰੀੜ ਦੀ ਹੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ, ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ, ਟੈਲਸਟਰਾ ਨੂੰ ਮੰਨ ਲੈਂਦੇ ਹਾਂ, ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ, ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ, ਜਿੱਦਾਂ ਬੋਇੰਗ ਹੈਗੀ ਹੈ, ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ, ਐਕਸ, ਸਪੇਸ ਐਕਸ ਹੈਗੀ ਹੈ, ਉੱਦਾਂ ਸਾਊਦੀ ਅਰਾਮਕੋ ਵੀ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ। ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ, ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 'ਚ ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ, ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ, ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਸਾਊਦੀ ਅਰਬ ਦੇ ਵਿੱਚ, ਔਰ ਉੱਥੋਂ ਹੀ ਅਰਾਮਕੋ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਨ ਸੀਗਾ, ਅਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ ਦਾਰਾਨ ਨੰਬਰ 5 ਹੈ, ਦਾਰਾਨ ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ, ਅਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਅਰਾਮਕੋ ਰੱਖਿਆ। ਅਰਾਮਕੋ ਮਤਲਬ ਏ ਆਰ ਏ
MCO 1944 ਦੇ ਵਿੱਚ ਇਹ ਕੰਪਨੀ ਦਾ ਨਾਮ ਆਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ ਹੈ, ਟੈਕਸਕੋ ਹੈਗੀ ਹੈ, ਐਕਸੋਨ ਹੈਗੀ ਹੈ, ਆਰਾਮਕੋ ਸਾਊਦੀ ਅਰਬ ਦੀ ਵੀ ਹੈ ਪਰ ਅਮੈਰੀਕਾ ਦੀ ਵੀ ਹੈਗੀ ਹੈ। ਸੋ ਇਸੇ ਕਰਕੇ ਦੁਨੀਆ ਦੇ ਸ਼ੇਅਰ ਬਾਜ਼ਾਰ ਦੇ ਉੱਤੇ ਇੱਕ ਵੱਡੇ ਨੈਸਟੈਕ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਸ਼ੇਅਰ ਬਾਜ਼ਾਰਾਂ 'ਚ ਆਰਾਮਕੋ ਹੈਗੀ ਹੈ। ਹੁਣ 1951 ਦੇ ਵਿੱਚ ਆਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ। ਇੱਕ ਤਾਂ ਇਹ 1951 'ਚ, ਫਿਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦਇਨ 6 ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫਿਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਆਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ ਵਰਲਡ ਦਾ, ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ ਜਿਹੜਾ ਨਾ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਆਰਾਮਕੋ ਦੇ ਕੋਲ ਹੈ। ਅਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ 70s ਦੇ ਵਿੱਚ 1973-74 ਦੇ ਵਿੱਚ ਆਰਾਮਕੋ ਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਆਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀ ਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਆਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ ਆਰਾਮਕੋ ਨਾਮ ਰੱਖਤਾ 1988 'ਚ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਕਬਜ਼ਾ ਲੈ ਲਿਆ ਸੀ ਇਹਦੇ 'ਤੇ ਪੂਰਾ ਦਾ ਪੂਰਾ। ਅਤੇ 90s ਦਾ ਜਿਹੜਾ ਡੈਕੇਡ ਸੀਗਾ ਉਹਨੇ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨ ਲਿਆਂਦਾ ਸੀ। ਦੁਨੀਆ 'ਚ ਪੈਟਰੋਲ, ਪੈਟਰੋਕੈਮੀਕਲ ਇਹਦੇ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਪਏ ਸੀਗੇ ਔਰ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇਸ ਕਰਕੇ ਸੀਗਾ ਕਿਉਂਕਿ ਇੱਥੋਂ ਦੀ ਸਰਕਾਰੀ ਕੰਪਨੀ ਜਾਂ ਇੱਥੋਂ ਦੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਂਦੀ ਹੈ ਪੈਟਰੋਕੈਮੀਕਲ ਦੇ ਬਿਜ਼ਨਸ ਦੇ ਵਿੱਚ। ਇਨਫੈਕਟ ਇਹਨਾਂ ਨੇ ਆਪਣੀਆਂ ਡਿਵੀਜ਼ਨਸ ਜਿਹੜੀਆਂ ਸੀਗੀਆਂ ਉਹ ਖੋਲ੍ਹਣੀਆਂ ਸ਼ੁਰੂ ਕਰਤੀਆਂ ਵੀ ਆਹ ਸਾਡੀ ਚਾਈਨਾ ਡਿਵੀਜ਼ਨ ਹੈ, ਆਹ ਸਾਊਥ ਕੋਰੀਆ ਹੈ, ਆਹ ਫਿਲੀਪੀਨਸ ਡਿਵੀਜ਼ਨ ਹੈ, ਆਹ ਯੂਰਪ ਯੂਨੀਅਨ ਹੈ, ਆਹ ਯੂਰਪ ਦੀ ਡਿਵੀਜ਼ਨ ਹੈ, ਅਮੈਰੀਕਾ ਦੀ ਡਿਵੀਜ਼ਨ ਹੈ। ਸੋ ਇੱਦਾਂ ਕਰਕੇ ਉੱਥੇ ਕੰਪਨੀਆਂ ਨੇ ਇਹ ਸਾਊਦੀ ਆਰਾਮਕੋ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵੱਡੀਆਂ ਲੀਡਿੰਗ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀਆਂ ਪਾ ਲਈਆਂ, ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਸਟੇਕਸ ਵਧਾ ਲਏ ਔਰ ਇਨਫੈਕਟ ਦੁਨੀਆ ਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਸਟੋਕ ਐਕਸਚੇਂਜ ਤੋਂ ਆਪਾਂ ਜਾਣਦੇ ਹਾਂ ਨਾ ਕਿ ਕਿਸ ਕੰਪਨੀ ਦੀ ਕਿੰਨੀ ਕੈਪੀਟਲ ਹੈ, ਦੁਨੀਆ ਦੇ ਇਤਿਹਾਸ 'ਚ ਸਭ ਤੋਂ ਵੱਡਾ IPO ਜੇ ਕਿਸੇ ਨੇ ਲਾਂਚ ਕੀਤਾ ਸੀ ਤਾਂ ਉਹ ਆਰਾਮਕੋ ਨੇ ਕੀਤਾ ਸੀਗਾ 2019 ਦੇ ਵਿੱਚ, 2019 ਦੇ ਵਿੱਚ, ਅਤੇ ਲਗਭਗ 29 billion ਅਮੈਰੀਕਨ ਡਾਲਰ ਦੇ ਵਿੱਚ ਇਹਨਾਂ ਨੇ ਸ਼ੇਅਰ ਇਕੱਠੇ ਕੀਤੇ ਸੀਗੇ। ਵੈਸੇ ਹੁਣ ਆਰਾਮਕੋ ਦੇ ਕੋਲ ਇੱਕ ਵਿਜ਼ਨ ਵੀ ਹੈਗਾ ਕਿਉਂਕਿ ਸਿਰਫ ਇਹਦੇ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ। ਆਰਾਮਕੋ ਨੇ ਆਪਣੇ ਵਿਜ਼ਨ ਨੂੰ ਡਾਇਵਰਸੀਫਾਈ ਕੀਤਾ ਫਿਊਲ ਤੋਂ ਇਲਾਵਾ, ਉਹ ਗ੍ਰੀਨ ਐਨਰਜੀ, ਹਾਈਡਰੋਜਨ ਇਹਦੇ 'ਚ ਵੀ ਇਨਵੈਸਟ ਕਰਨ ਵਾਲੇ ਹੈਗੇ ਨੇ ਅਤੇ ਇੱਧਰ ਆਉਣਾ ਚਾਹੁੰਦੇ ਨੇ। ਸੋ ਇਸ ਕਰਕੇ ਅਤੇ ਹੂਤੀਆਂ ਨੇ ਆਰਾਮਕੋ ਦੇ ਉੱਤੇ ਅਟੈਕ ਕੀਤਾ ਸੀਗਾ, ਇਸ ਕਰਕੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿੱਡੀ ਵੱਡੀ ਸ਼ੈ ਹੈਗੀ ਹੈ ਆਰਾਮਕੋ ਔਰ ਕਿਆ ਸ਼ੈ ਹੈਗੀ ਹੈ ਸਾਊਦੀ ਅਰਬ। ਦੁਨੀਆ ਦਾ 12ਵਾਂ ਸਭ ਤੋਂ ਵੱਡਾ ਜਿਹੜਾ ਆਬਾਦੀ ਦੇ ਮਾਮਲੇ ਦੇ ਵਿੱਚ ਮੁਲਕ ਹੈਗਾ ਔਰ 5ਵਾਂ ਸਭ ਤੋਂ ਵੱਡਾ ਮੁਲਕ ਜਿਹੜਾ ਉਹ ਏਸ਼ੀਆ ਦੇ ਵਿੱਚ ਹੈਗਾ ਆਬਾਦੀ ਔਰ ਏਰੀਆ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਜੋਰਡਨ ਹੈ, ਦੂਜੇ ਪਾਸੇ ਇਰਾਕ ਹੈ, ਕੁਵੈਤ ਹੈ, ਬਹਿਰੀਨ ਹੈ, ਕਤਰ ਹੈ ਅਤੇ ਯਮਨ ਹੈਗਾ। ਓਮਾਨ ਵੀ ਸਾਊਦੀ ਅਰਬ ਨੂੰ ਹੀ ਲੱਗਦਾ ਹੈਗਾ ਔਰ ਮੱਕਾ, ਮਦੀਨਾ, ਜਿਦਾ, ਰਿਆਦ ਇਹ ਸ਼ਹਿਰ ਜਿਹੜੇ ਨੇ, ਇਹ ਇਲਾਕੇ ਜਿਹੜੇ ਨੇ ਇੱਥੋਂ ਦੇ ਸਭ ਤੋਂ ਵੱਡੇ ਇਲਾਕੇ ਹੈਗੇ ਨੇ ਔਰ ਸਾਊਦੀ ਅਰਬ ਦੇ ਵਿੱਚ ਮੁਸਲਿਮ ਆਬਾਦੀ ਹੈ ਔਰ ਮੁਸਲਿਮ ਦੇ ਵਿੱਚੋਂ 85% ਸੁੰਨੀ ਆਬਾਦੀ ਹੈ ਅਤੇ 15% ਸ਼ੀਆ। ਵੈਸੇ ਸ਼ੀਆ ਨੂੰ ਉਹ ਜ਼ਿਆਦਾ ਇੰਨੀ ਤਵੱਜੋ ਦਿੰਦੇ ਨਹੀਂ ਹੈਗੇ ਅਤੇ ਜਿਹੜੇ ਹੂਤੀ ਨੇ ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹ ਖੁਦ ਨੂੰ
ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ ਅਤੇ ਧਰਮ ਦੀ ਲੜਾਈ ਵੀ ਇਹ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜਦੋਂ ਸ਼ੀਆ ਵਰਸਿਸ ਸੁੰਨੀ ਆਪਸ ਦੇ ਵਿੱਚ ਲੜਦੇ ਹੈਗੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਸ਼ੀਆ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਉਹ ਇਰਾਨ ਹੈ, ਅਤੇ ਇਸੇ ਕਰਕੇ ਸਾਊਦੀ ਅਰਬ ਦੀ, ਯੂ ਏ ਈ ਦੀ, ਬਹਿਰੀਨ ਦੀ, ਪਾਕਿਸਤਾਨ ਦੀ, ਜਿਹੜੇ ਜ਼ਿਆਦਾਤਰ ਸੁੰਨੀ ਆਬਾਦੀ ਵਾਲੇ ਮੁਲਕ ਨੇ ਉਹਨਾਂ ਦੀ ਇਰਾਨ ਦੇ ਨਾਲ ਘੱਟ ਬਣਦੀ ਹੈਗੀ ਹੈ। ਸੋ ਧਰਮ ਵੀ ਇਹਦੇ ਪਿੱਛੇ ਇੱਕ ਰੀਜ਼ਨ ਹੋ ਸਕਦਾ, ਫਾਈਨੈਂਸ ਤਾਂ ਇਹਦੇ ਪਿੱਛੇ ਹੈਗਾ ਹੀ ਰੀਜ਼ਨ, ਬਾਕੀ ਕੁਛ ਰੀਜ਼ਨ ਹਿਡਨ ਵੀ ਰਹਿ ਜਾਂਦੇ ਹੈਗੇ ਨੇ, ਸਾਰੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਹੈਗਾ, ਪਰ ਜਿੰਨੀਆਂ ਕੁ ਦਾ ਪਤਾ ਲੱਗਦਾ ਉਹ ਇਨਸਾਈਡ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਦੀਆਂ। ਫਿਲਹਾਲ ਅੱਜ ਦੇ ਇਸ ਇਨਸਾਈਡ ਰਿਪੋਰਟ ਸ਼ੋਅ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: हाँ भाई सिडनी वाले हो, तुसी सुन रहे हो सिडनी दा अपना इंडियन रेडियो स्टेशन रेडियो हांजी। हांजी हांजी रेडियो
1: रेडियो हांजी 1674 आस करते हैं दिन थोड़ा वधिया जा रहा होएगा। समा हो चुका अज की कहानी का। अज की कहानी प्यो ते धी की कहानी है, लिखी हरप्रीत सिंह जवंदा होरां ने। अजे आटा गुन्नना शुरू ही कर दी सी कि पापा जी का फोन आ जाता है। किन्ना किन्ना चिर गल्लां बातां करते रहिंदे, बस उही सवाल, तेरा कोलेस्ट्रोल किदां वा, तेरा हुण बीपी किदां वा, तेरी सिर पीड़ किदां वा, बच्चों का की हाल आ, घर वाले का की हाल आ, कारोबार किदां चलता। हर रोज लगभग उही गल्लां रिपीट हुंदियां। हर रोज उही जवाब, थोड़ा बहुत फर्क पा के। कई बार हैरानी होंदी कि हर रोज उही सवाल, फिर कुछ दिन बाद मेरी निक्की हुंदी दियां गल्लां छेड़ लैंदे। इस चक्कर दे विच मेरी लगभग हर रोज रोटी लेट हुंदी। किन्नी वारी समझाया कि थोड़ी पहलां कॉल कर लिया करो, जां फिर थोड़ी घट गल कर लिया करिए, थोड़ा अटक के कर लिया करो। पर पता नहीं क्यों बीजी दे जाण तों मगरों किदां दा सुभाअ हो गया ही पापा जी दा। पहला इदां नहीं सी करिया करदे, हुण हौली हौली सुभाअ बच्चां वर्गा हुंदा जांदा। एक दिन घर दे विच पार्टी सी, इन्हां दे कारोबार दे नाल संबंधित कोई पार्टी रखी सी, स्टाफ दे मैंबर आए सी, रोटी पानी करना ही, काफ़ी बिजी सी मैं भी, कदे आ बना कदे ओ बना, इधर जा उधर कर, घर दे विच बहुत सारे काम सी। ते फिर पापा जी का फोन आ गया। अज मैं थोड़ा जिहा खिज के बोली सी, मेरे खिज नूं समझ गए ते अगों हस के कहन लगे, चल कोई नहीं बच्चों दे नाल गल करा दे। निके नाल गल कराई, थोड़ी देर ते लगा रहा, बाद विच उन्हूं भी खेडन दा लालच सी, घर दे विच बच्चे आए ही, अपने गलों ला के निक्की नूं फड़ा गया। हुण उन्हूं पंगूड़े दे विच पई नूं ना बोलना आवे, ना कुछ उन्हूं समझ लगे, करे ते की करे। पर पता नहीं क्यों थोड़ी चिर बाद मैं रिलाइज़ कीता कि पापा जी उहदे नाल भी किन्नी देर गल्लां बातां करदे रहे। इदां लग रहे जिदां उह भी अगों हंगारा भर रही है, एक दूसरे दियां भावनावां दोवें समझण दी कोशिश कर रहे ने, शायद इस करके क्योंकि दोवें बच्चे जू हो गए ने। पापा जी भी तो हुण बच्चों वर्गे हो गए ने। किन्नी देर बाद थोड़ी जी वेल मिली, जाके वेख्या तां फोन कट्टिया पिया सी। मुड़ के पार्टी दे विच ऐसा रुझी कि कोई भी चीज़ याद ही नहीं रही, सारा कुछ चेता भुल गया, थके टुटे सौ गए। सवेरे तड़के उठे तो वीर का फोन आ गया, आखे हुणे ही आ जा, दार जी थोड़े ठीक नहीं गए। आटो फड़ के घरे पहुंची, अगे भीड़ लगी हुई सी, हदों वध बोलण वाला दार जी अज चुप चाप मंजे दे उत्ते लेटिया पिया सी। ते वीर कोलों भी गल ना होवे, आखण लगा जदों राती फोन कट्टिया गया ना, तो पहली बार मैं उदास वेखे। किन्ना चिर उदास वेख के फिर मैं कहा भी कि तुसी इन्ना इन्ना चिर फोन दे उत्ते लगे रहिंदे हो, गल ही है ना, कल कर लिओ, फिर की हो गया, अज उह बिजी होगी। कहन लगे गुड्डी नाल जदों गल हो जाती है ना, तो पता नहीं क्यों मन हल्का जा हो जाता, कदी गुड्डी दा नाल गल नहीं हुंदी। मैनूं इदां कई वारी लगता कि तेरी मां नाल भी नाल गल हो गई हुंदी है, ते जिहड़ी काका कल दी गल करदा है ना, ਕਿਹੜੀ ਕੱਲ ਦੀ ਗੱਲ ਕਰਦਾ। ਸਿਆਣੇ ਕਹਿੰਦੇ ਕੱਲ ਕਿੰਨੇ ਵੇਖੀ ਹੈ। ਅਜੀਬ ਜਿਹਾ ਜਵਾਬ ਦਿੱਤਾ ਉਹਨਾਂ ਨੇ, ਆਖੇ ਬਰਖੁਰਦਾਰ ਕਿਹੜੀ ਕੱਲ, ਉਦੋਂ ਤਾਂ ਸਮਝ ਨਹੀਂ ਆਈ, ਪਰ ਸਵੇਰੇ ਉੱਠ ਕੇ ਜਦੋਂ ਵੇਖਿਆ ਤੇ ਪਾਪਾ ਜੀ ਸੁੱਤੇ ਸੌਂ ਗਏ ਸੀ। ਸ਼ਾਇਦ ਉਹ ਇਸੇ ਪਾਸੇ ਇਸ਼ਾਰਾ ਕਰ ਰਹੇ ਸੀ। ਅ ਅੱਜ ਗਿਆਨ ਨੂੰ ਪੂਰਾ ਸਾਲ ਹੋ ਗਿਆ, ਅਜੇ ਵੀ ਜਦੋਂ ਅੱਟਣ ਵੇਲੇ ਮੈਂ ਆਟਾ ਗੁੰਨਣ ਲੱਗਦੀ ਹਾਂ ਤਾਂ ਫਿਰ ਵਧੋ ਵਧੀ ਧਿਆਨ ਫੋਨ ਦੇ ਉੱਤੇ ਚਲਿਆ ਜਾਂਦਾ। ਕਈ ਵਾਰ ਬੜਾ ਉਲਝ ਕੇ ਰਹਿ ਜਾਂਦੀ ਹਾਂ, ਇੱਦਾਂ ਲੱਗਦਾ ਕਿ ਹੁਣੇ ਫੋਨ ਵੱਜੂਗਾ, ਹੁਣੇ ਘੰਟੀ ਵੱਜੂਗੀ, ਫੋਨ ਵੱਲ ਕਿੰਨਾ ਕਿੰਨਾ ਚਿਰ ਵੇਖਦੀ ਰਹਿੰਦੀ ਹਾਂ। ਉਹ ਆਟਾ ਗੁੰਨਣ ਅੱਜ ਵੀ ਲੇਟ ਹੋ ਜਾਂਦਾ, ਫਿਰ ਕੰਧ 'ਤੇ ਲੱਗੀ ਫੋਟੋ ਵੱਲ ਵੇਖਦੀ ਹਾਂ, ਉਸੇ ਤਰ੍ਹਾਂ ਹੱਸਦੇ ਨਜ਼ਰ ਆਉਂਦੇ ਨੇ, ਮਹਿਸੂਸ ਹੁੰਦਾ ਕਿ ਉਹ ਮੇਰੇ ਆਸ ਪਾਸ ਹੀ ਨੇ, ਆਟਾ ਗੁੰਦੀ ਦੇ ਨਾਲ ਗੱਲਾਂ ਕਰ ਰਹੇ ਨੇ। ਜੱਗ ਵਾਲਾ ਮੇਲਾ ਗੁੱਟੀ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੀ, ਪਤਾ ਨਹੀਂ ਸਵੇਰ ਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਧੰਨਵਾਦ ਦੋਵਾਂ ਜਾਣਿਆਂ ਦਾ, ਇਹਨਾਂ ਰਿਸ਼ਤਿਆਂ ਵਿਚਲੇ ਜਜ਼ਬਾਤਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਪਰੋ ਕੇ ਜਵੰਦਾ ਸਾਹਿਬ ਇਹਨਾਂ ਕਹਾਣੀਆਂ ਦੇ ਜ਼ਰੀਏ ਸਾਡੇ ਸਾਹਮਣੇ ਰੱਖਦੇ ਨੇ। ਸ਼ਾਇਦ ਆਪਾਂ ਇੱਕ ਚੀਜ਼ ਨਹੀਂ ਸਮਝ ਪਾਉਂਦੇ ਕਿ ਬਜ਼ੁਰਗ ਇੱਕ ਸਮੇਂ ਆ ਕੇ ਸਾਡੇ ਕੋਲੋਂ ਵਧੇਰੇ ਸਮਾਂ ਚਾਹੁੰਦੇ ਨੇ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਛੋਟਾ ਬੱਚਾ ਵਧੇਰੇ ਸਮਾਂ ਚਾਹੁੰਦਾ। ਪਰ ਹੌਲੀ ਹੌਲੀ ਜਿੱਦਾਂ ਉਹਦੀ ਉਮਰ ਵੱਧਦੀ ਹੈ ਤਾਂ ਉਹ ਆਪਣੇ ਹੋਰ ਹੋਰ ਕੰਮਾਂ ਦੇ ਵਿੱਚ ਉਲਝ ਜਾਂਦਾ। ਫਿਰ ਮਾਂ ਪਿਓ ਭਾਵੇਂ ਲੱਖ ਖਹਿੜਾ ਕਰਦੇ ਰਹਿਣ, ਫਿਰ ਉਹ ਲਾਗੇ ਨਹੀਂ ਲੱਗਦਾ। ਇਸੇ ਤਰ੍ਹਾਂ ਦੇ ਨਾਲ ਬਜ਼ੁਰਗੀ ਦੀ ਵੀ ਉਹ ਅਵਸਥਾ ਆਉਂਦੀ ਹੈ। ਇੱਕ ਸਮਾਂ ਬੰਦਾ ਆਪ ਹੀ ਤੁਰਿਆ ਫਿਰਦਾ ਰਹਿੰਦਾ, ਉਹਦੇ ਕੋਲ ਸਮਾਂ ਨਹੀਂ ਹੁੰਦਾ, ਕਈ ਵਾਰੀ ਫੋਨ ਵੀ ਨਹੀਂ ਚੁੱਕਦਾ ਇੱਕ ਦੂਸਰੇ ਦਾ। ਹੌਲੀ ਹੌਲੀ ਜਦੋਂ ਵਿਹਲਾ ਹੁੰਦਾ ਵਾ, ਜਦੋਂ ਉਮਰ ਵੱਧਦੀ ਹੈ, ਫਿਰ ਉਹਦੇ ਕੋਲ ਸਮਾਂ ਹੁੰਦਾ ਵਾ, ਫਿਰ ਉਹ ਬੱਚਿਆਂ ਵਾਲੀ ਫਿਰ ਅਵਸਥਾ ਦੇ ਵਿੱਚ ਚਲਿਆ ਜਾਂਦਾ। ਫਿਰ ਉਹਨੂੰ ਲੱਗਦਾ ਕਿ ਮੈਂ ਕਿਸੇ ਦੇ ਨਾਲ ਗੱਲ ਕਰਾਂ, ਪੁਰਾਣੀਆਂ ਯਾਦਾਂ ਮੈਂ ਸਾਂਝੀਆਂ ਕਰਾਂ, ਕੁਛ ਸੁਣਾ, ਕੁਛ ਕਵਾਂ। ਮੁੱਕਦੀ ਗੱਲ ਕਿ ਉਹਨੂੰ ਸੁਣਨ ਵਾਲੇ ਕੰਨ ਚਾਹੀਦੇ ਨੇ, ਜਿੱਦਾਂ ਬੱਚੇ ਨੂੰ ਕੋਈ ਖਿਡਾਉਣ ਵਾਲਾ ਚਾਹੀਦਾ ਹੁੰਦਾ ਬਚਪਨ ਦੇ ਵਿੱਚ। ਪਰ ਬੜੀਆਂ ਚੀਜ਼ਾਂ ਸ਼ਾਇਦ ਜ਼ਬਾਨੋਂ ਬੋਲ ਕੇ ਨਹੀਂ ਦੱਸੀਆਂ ਜਾ ਸਕਦੀਆਂ, ਉਹ ਸਿਰਫ ਸਾਨੂੰ ਉੱਦਾਂ ਹੀ ਕਰਦੇ ਰਹਿਣਾ ਪੈਂਦਾ, ਅਤੇ ਇਹ ਸਾਨੂੰ ਕਰਦੇ ਹੀ ਰਹਿਣਾ ਚਾਹੀਦਾ। ਕੋਸ਼ਿਸ਼ ਕਰੀਏ ਆਪਾਂ ਬਜ਼ੁਰਗਾਂ ਦੇ ਨਾਲ ਬਹੁਤਾ ਖਿੱਝ ਕੇ ਗੱਲ ਨਾ ਕਰੀਏ। ਕੋਈ ਪਤਾ ਨਹੀਂ ਕਿਹਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕਿੱਦਾਂ ਦਾ ਚੱਲ ਰਿਹਾ, ਅਤੇ ਜਦੋਂ ਆਪਾਂ ਕਈ ਵਾਰੀ ਖਿੱਝ ਕੇ ਗੱਲ ਕਰ ਲੈਂਦੇ ਹਾਂ ਤਾਂ ਪਤਾ ਨਹੀਂ ਉਹਨਾਂ ਨੇ ਕੀ ਆਪਣੇ ਅੰਦਰੋਂ ਅੰਦਰੀ ਦੱਬ ਲਿਆ। ਸੋ ਕੋਸ਼ਿਸ਼ ਕਰੀਏ ਆਪਾਂ ਬਣਦਾ ਸਮਾਂ ਬਜ਼ੁਰਗਾਂ ਦੇ ਨਾਲ ਆਪਾਂ ਬਿਤਾਉਂਦੇ ਰਹੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।
0: ਹਾਂਜੀ ਰੇਡੀਓ, ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਹਾਂਜੀ ਹਾਂਜੀ

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: I have many cow, but favorite best cow Lali. He have 4 leg, 2 ear, 2 eye. Very good, she very fast cow.
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
4: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
2: है पुत पहला मैंने अंग्रेजी बोल के दिखा
3: आई हैव मेनी काओ बट फेवरेट बेस्ट काओ लाली ही हैव 4 legs, 2 ears, 2 eyes वेरी गुड शी वेरी फास्ट काओ
2: हूँ मेरी जेठानी नू पता लगू कि साडे घरे भी अंग्रेजी आ गई
4: तुसी अरदास भी अंग्रेजी च करदे हो
5: ना पुत इंसान नु परमात्मा नाल गल करन लई किसी जुबान दी लोड़ थोड़ी पेंदी है
6: सुनो जी गड्डी अक्षरा ज्वेलर्स वल ले लो
7: ओ जो हुकम मेरी सरकार
6: ओ आ किधर हैरी स्पार्क वल जाना तुसी आ किथे जा रहे हो
7: अक्षरा ज्वेलर्स दी दूजी लोकेशन रिवर्स टंच
6: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
7: आहो जी आहो
8: अक्षरा ज्वेलर अपनी दूजी लोकेशन 56 Garfield Road, East Riverston, which we to Hadi Seva Vich.
9: Star Studio 18 and Panorama Studios Production present.
10: Nahi beti ke liye justice chahiye.
11: Mujhe justice nahi, badla chahiye.
9: Drishyam The Conclusion, starring Ajay Devgan, Tabu, Shreya Saran, Jaydeep Alawar and many more.
12: Is baar khatra kab, kaise aur kahan se aayega, batana mushkil hai.
9: The end we've been waiting for. Drishyam The Conclusion in cinema 2nd October.
12: Kyunki kahani abhi khatam nahi hui hai. Aakhri hissa baki hai.
9: Overseas release by Z Studios.
0: Australia vich immigration da masla. Na jao idhar udhar. Sidhe aao IME advisor. Apni maa boli vich samjhan tuhadi lod nu. Naale varyan to skill visa. 186-189-190-482-491. Skill assessment, partner visa, parent visa, chan student visa to PR tak. Har immigration process lei expert guidance. Aaj hi parose naal sampark karo. IME advisor. Call 02-9063-1618. Hun Parameta Sydney ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
13: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
13: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ। ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਉਸੇ ਹੀ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ। ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ। ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ। ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦੇਵੇ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾ ਲੰਘ ਜਾਣ। ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ ਇਸੇ ਹੀ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੌਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੌਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ। ਔਰ ਜਿਹੜੇ ਹੈਗੇ ਨੇ, ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ ਅਤੇ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ, ਜੇ ਮੈਂ ਜਦੋਂ ਅਸੀਂ ਆਪਾਂ ਰੂਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਜੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਮਾਰਕਸਿਸਟ ਥਿਊਰੀ ਤੋਂ, ਲੈਨਿਨਵਾਦ ਤੋਂ, ਤਾਂ ਮੈਂ ਸਿਰਫ ਉਹਦੇ ਹੀ ਹੱਕ ਦੀ ਹੀ ਗੱਲ ਕਰਦੇ ਹੋਏ ਉਸ ਪੱਖ ਨੂੰ ਦੱਸਦਾ। ਇੱਕ ਨਿਊਟਰਲ ਤਰੀਕੇ ਦੇ ਨਾਲ ਆਪਾਂ USSR ਦੇ ਬਣਨ ਤੋਂ ਟੁੱਟਣ ਤੱਕ ਦੀ ਕਹਾਣੀ ਨਾ ਦੱਸਦੇ ਕਿਸੇ ਵੀ ਆਸਪੈਕਟ ਦੇ ਵਿੱਚ। ਹਾਂ, ਇੱਕ ਹਿਊਮਨ ਐਲੀਮੈਂਟ ਜ਼ਰੂਰ ਆ ਜਾਂਦਾ ਹੈਗਾ ਜਦੋਂ, ਫੋਰ ਐਗਜ਼ਾਮਪਲ, ਮੈਂ ਆਪਣੇ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000 ਕਿੰਨੇ ਹੀ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ, ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ। ਬਟ ਇਟ ਡਜ਼ਨਟ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ। ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਝੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ। ਚਲੋ ਖੈਰ, ਅੱਜ ਸਾਊਦੀ ਅਰਬ ਅਤੇ ਹੂਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ 'ਤੇ ਰੀਲਸ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜ੍ਹਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ, ਅਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ, ਬਟ ਐਨੀਵੇਜ਼ ਉਹ ਮੇਅਰ ਵੀ ਬਣ ਗਏ। ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ, ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੇ ਹੀ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮੈਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੋਣ ਦਿੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ, ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ ਉੱਥੇ, ਉਹਨੂੰ ਨਾ ਅਮੈਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ, ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿੰਦੇ ਹੁੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first. What's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Yeah, I told the president that we're going to have all of the members of the press here on the lawn, and that is something that I believe in as everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me. So I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay. Shush, Trump saab. Chup. Thodi der li chup. Hun ho gaya tusi. Media ne chup karata. Main pehla das dama. Hun adda lamba jawab nahi sunana hai ga. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਉਹ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ, ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ MS Now, CNN ਅਤੇ ਇੱਕ ਕਿਹੜਾ ਤੀਜਾ Politico, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ TV ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਨਾਲ ਹੀ ਟਰੰਪ ਖੜ੍ਹੇ ਸੀਗੇ, ਉਹ ਆਉਂਦੇ ਨੇ, ਵੈਸਾ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ। ਟਰੰਪ ਕਹਿੰਦੇ ਕਿ ਦੇਖੋ, ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ, ਕਿੱਥੇ ਹੈ ਹੁਣ? ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ, ਸਾਰੇ ਮੇਰੇ ਸਾਹਮਣੇ ਖੜ੍ਹੇ ਹੈਗੇ ਨੇ। ਦੈਟਸ ਕਾਇੰਡ ਆਫ ਯੂ ਨੋ ਅ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ, ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ। ਫਿਰ ਟਰੰਪ ਦਾ ਉਹੀ ਪੁਰਾਣਾ ਰਾਗ, ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ, ਕਹਿੰਦੇ ਮੈਂ ਚੋਣਾਂ ਜਿੱਤੀਆਂ, ਮੈਂ ਚੰਗੇ ਕੰਮ ਕੀਤੇ, ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ, ਮੈਂ 8 ਜੰਗਾਂ ਰੁਕਵਾਈਆਂ। ਸਰ, 8 ਜੰਗਾਂ ਨਹੀਂ ਸੀਗੀਆਂ, ਝੜੱਪਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁਗਬੁਗਾਹਟ ਵੀ ਤੁਹਾਡੀ ਹੀ ਸੀ, ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ। ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ, ਯੂਕਰੇਨ ਅਤੇ ਰੂਸ ਦੀ ਜੰਗ ਸੀ, ਇਹੀ ਕਹਿ ਕੇ ਆਏ ਸੀਗੇ ਕਿ ਇਹ ਰੁਕਵਾ ਦਾਂਗੇ। ਅਤੇ ਜੇ ਮੈਂ ਰਾਸ਼ਟਰਪਤੀ ਹੁੰਦਾ, ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ, ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ। ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ, ਹਾਲੇ ਤੱਕ ਨਹੀਂ ਕੁਛ ਹੋਇਆ। ਇਨਫੈਕਟ ਉਹ ਤਾਂ ਕੀ ਹੋਣੀ ਸੀਗੀ, ਈਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ? ਕਹਿੰਦੇ ਦੇਖੋ ਜੀ, ਟਰੰਪ ਸਾਹਿਬ ਐਨੀਵੇ ਜਵਾਬ ਦਿੰਦੇ, ਕਹਿੰਦੇ ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ, ਅਸੀਂ ਜੋ ਕੀਤਾ, ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ, ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ, ਮੈਨੂੰ ਨੈਗੇਟਿਵ ਹੀ ਮਿਲਦੀ ਹੈ। ਹੁਣ ਖੈਰ, ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ, MS Now ਤਾਂ ਉਹਨਾਂ ਨੇ ਨਾਮ ਬਦਲ ਕੇ, ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ। ਅਤੇ ਇਹਨਾਂ ਨੇ MS Now ਨੂੰ, ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ, ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ ਕਿ MSD ਤੋਂ ਡੈਮੋਕਰੇਟਿਕ ਐਂਡ ਤੋਂ ਨੈਸ਼ਨਲ, ਡੈਮੋਕਰੇਟਿਕ ਨੈਸ਼ਨਲ ਸਮਥਿੰਗ ਕੁਛ। ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ। ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ, ਉਹ ਤਾਂ ਡੈਮੋਕਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ, ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ। ਐਨੀਵੇਜ਼ ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ, ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ। ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ, ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ। ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ। ਬੜੀਆਂ ਸਾਰੀਆਂ ਰੀਲਾਂ ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ, ਬਲਾ ਬਲਾ ਬਲਾ। ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ, ਸਪੈਸ਼ਲੀ ਇੱਕ ਸਵਾਲ, ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ, ਜਵਾਬ ਤਾਂ 1 ਸੈਕਿੰਡ ਤੋਂ ਵੀ ਘੱਟ ਦਾ ਹੈਗਾ ਐਲਬਨੀਜ਼ ਦਾ, ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ।
4: Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
5: No.
0: So, ਇਹਦਾ ਸਵਾਲ ਦਾ ਜਵਾਬ ਸਿਰਫ ਇੰਨਾ ਹੀ ਕਿ no. ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ, ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ। ਚਲੋ, ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਣਾ ਹੀ ਪਾਣਾ, ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ। ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਆ। ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ, ਔਰ ਇਜ਼ਰਾਈਲ ਆਸਟ੍ਰੇਲੀਆ ਨੂੰ, ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ। ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ, ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ। ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ, ਲੇਬਰ ਸਰਕਾਰ, ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਪਿਛਲੇ ਇੱਕ ਸਾਲ ਤਾਂ ਲਗਭਗ 2024 ਤੋਂ ਬਾਅਦ ਲਗਾਤਾਰ ਹਰ ਵੀਕੈਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜ੍ਹੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜ੍ਹੇ ਸੀ, ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਏਅਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ, ਔਰ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ। ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਈ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ ਸਾਜੀਦ ਅਤੇ ਨਾਵੀਦ ਅਕਰਮ ਲੈਟ ਮੀ ਟੈਲ ਯੂ ਇਜ਼ਰਾਈਲ ਦੇ ਆਰ ਨੋਟ ਆਸਟ੍ਰੇਲੀਆ ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ ਹਾਂ ਉਹਦੇ 'ਤੇ ਇੱਕ ਰਾਇਲ ਕਮਿਸ਼ਨ ਬੈਠਾ ਹੈਗਾ ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਾਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੀਮੀਅਰ ਹੋਵੇ ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ ਸ਼ਾਇਦ ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ ਚੌਥੀ ਜਮਾਤ ਦੀਆਂ ਪੰਜਵੀਂ ਜਮਾਤ ਦੀਆਂ ਉਹਨਾਂ ਨੂੰ ਕਤਲ ਕਰ ਦਿੰਦੇ ਹੋ ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ ਉਹਨਾਂ ਦੇ ਬਾਰੇ ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ ਹਾਂ ਕੁਛ ਸਵਾਲ ਜਿਹੜੇ ਨੇ ਉਹ ਕਿਤੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ ਦੀਜ਼ ਦੈਟ ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ ਪਰ ਅਗੇਨ ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸੱਟੋ ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈਗਾ ਸੋ ਗਲੋਬਲ ਮਸਲਿਆਂ ਦੇ ਉੱਤੇ ਤਾਂ ਆਸਟ੍ਰੇਲੀਆ ਬਿਲਕੁਲ ਵੀ ਕਿਤੇ ਵੀ ਫੇਲ ਨਹੀਂ ਹੋਇਆ ਹੈਗਾ ਇਹ ਥੋੜ੍ਹੀ ਜਿਹੀ ਗੱਲ ਦੇਖਣੀ ਪਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਜਦੋਂ ਭੰਡਣ ਲੱਗਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਊਂਡ ਨਹੀਂ ਪਤਾ ਹੁੰਦੀ ਕਿ ਸਵਾਲ ਕਿਹਨੇ ਪੁੱਛਿਆ ਸੀ ਅਤੇ ਉਸ ਸਵਾਲ ਦੇ ਪਿੱਛੇ ਮਨਸ਼ਾ ਕੀ ਸੀਗੀ ਸੋ ਜ਼ਾਹਰ ਜਿਹੀ ਗੱਲ ਹੈ ਕਿ ਉਹ ਸਾਰਾ ਇੱਕ ਇਜ਼ਰਾਈਲੀ ਏਜੰਡਾ ਸੀ ਬਟ ਐਨੀਵੇਜ਼ ਇਹ ਗੱਲ ਖਤਮ ਹੋਈ ਹੁਣ ਇੱਥੇ ਹੁਣ ਜਿਹੜਾ ਅੱਜ ਦੇ ਟੌਪਿਕ ਜਿਹਦੇ ਉੱਤੇ ਮੈਂ ਗੱਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਨੀ ਚਾਹੁੰਦਾ ਸੀ ਉਹ ਹੈਗਾ ਸਾਊਦੀ ਅਰਬ ਅਤੇ ਜਿਹੜੇ ਹੁਤੀ ਬਾਗੀ ਹੈਗੇ ਨੇ ਖਬਰ ਇੱਥੋਂ ਸ਼ੁਰੂ ਹੁੰਦੀ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ ਐਂਡੀ ਬਰਨਮ ਨੇ ਕਿਹਾ ਕਿ ਜਿਹੜੇ ਹੁਤੀ ਬਾਗੀ ਹੈਗੇ ਨੇ ਉਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਬ੍ਰਿਟੇਨ ਸਾਥ ਦਊਗਾ ਹੁਣ ਸਾਊਦੀ ਅਰਬ ਦਾ ਇਹ ਮੇਰੇ ਲਈ ਵੀ ਥੋੜ੍ਹੀ ਜਿਹੀ ਇੰਟਰਸਟਿੰਗ ਨਿਊਜ਼ ਸੀਗੀ ਇਸ ਕਰਕੇ ਫਿਰ ਮੈਂ ਕਿਹਾ ਚਲੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਹੁਣ ਗੱਲ ਕਰ ਹੀ ਲਈਏ ਇੰਟਰਸਟਿੰਗ ਕਿਵੇਂ ਦੋ ਤਿੰਨ ਚੀਜ਼ਾਂ ਨੇ ਪਹਿਲਾਂ ਤਾਂ ਬ੍ਰਿਟੇਨ ਨੇ ਕਿਹਾ ਕਿ ਸਾਊਦੀ ਅਰਬ ਨੂੰ ਡਿਫੈਂਸਿਵ ਏਅਰ ਟੂ ਏਅਰ ਰੀਫਿਊਲਿੰਗ ਅਸੀਂ ਦੇਵਾਂਗੇ ਏਅਰ ਟੂ ਏਅਰ ਰੀਫਿਊਲਿੰਗ ਦਾ ਤੁਹਾਨੂੰ ਖਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਅਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਉਹ ਅੱਗੇ ਫਿਰ ਗੇੜੇ ਕੱਢਦੇ ਰਹਿੰਦੇ ਨੇ ਅਤੇ ਅਟੈਕ ਕਰੀ ਜਾਂਦੇ ਨੇ ਹੁਣ ਇਹਦੇ ਨਾਲ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਫਾਈਟਰ ਜੈਟਸ ਨੇ ਉਹ ਬਾਰ ਬਾਰ ਥੱਲੇ ਬੇਸ 'ਤੇ ਆਉਣਗੇ ਜਾਣਗੇ ਇੱਕ ਤਾਂ ਉਹਦੇ 'ਚ ਫਿਊਲ ਵੀ ਜ਼ਿਆਦਾ ਲੱਗਦਾ ਪਲੱਸ ਉਹਦੇ 'ਚ ਜਿਹੜੇ ਟਾਰਗੇਟਸ ਨੇ ਉਹ ਵੀ ਮਿਸ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਗੀ ਇਸ ਕਰਕੇ ਏਅਰ ਟੂ ਏਅਰ ਰਿਫਿਊਲਿੰਗ ਜਿਹੜੀ ਹੈ डिफेंसिव एयर टू एयर रिफ्यूलिंग ये बड़ी ज़्यादा इंपॉर्टेंट हो जाती है जंग की स्थिति दे विच। सवाल ये है कि की जंग होगी है। साउदी अरब के खिलाफ हुतियां ने जंग छेड़ दी है, ये एक बहुत बड़ा सवाल सी। दूजा सवाल ये है कि वह ब्रिटेन जिहड़ा पहला अमेरिका नू मना कर गया सीगा कि ईरान के उत्ते अटैक करना, अमेरिका कहिंदा सीगा कि इंग्लैंड ना लाएगा साढ़े, इंग्लैंड कहिंदा ना, आस्ट्रेलिया ना लाएगा, आस्ट्रेलिया कहिंदा ना, फ्रांस इटली सारे मुकर गए। फिर अमरीका ने फिर इन्हों गाला कड़ियाँ, यार तुसी चंगे हो मैं कल्ला ही लड़ी जाना, तो फिर ये सारिया कंट्री कहते कल्ले थोड़े लड़ रहे हो भाई जी, तुसी इजराइल भी तुहाडे नाल है, तो हाँ ठीक है फिर इजराइल नाल है, अमरीका कहिंदा फिर तुसी भी आओ, कहिंदे असी थोड़े कहा सीगा तुहानू भी ईरान दे उत्ते अटैक करो, इजराइल ने किता तुसी साथ दिता साढ़े तो पुछ के किता। सो इस करके वो इंग्लैंड जिहड़ा उस वेले अमेरिका का साथ नहीं सी दे रहा, आही हाले फरवरी जुम्मा जुम्मा चार दिन नहीं हुए हैगे, फरवरी च किया सीगा ना अटैक, तो हुण साउदी अरब का साथ देने दे लई तैयार है। एंड यूनाइटेड किंगडम इज़ द फस्ट कंट्री जिहड़ी अगे आई है, हालांकि आना चाहिए सीगा तुर्की ते पाकिस्तान नू कि तुहाडी लड़ाई हो रही है भाई जी हूतियां दे नाल, असी सिखाने सबक, समझौता कदे लई किता, आपां हत्थां च हत्थां पा के गल च गले च बाहां पा के आपां बैठे तां सीगे, आपां कहा सीगा वी इक कंट्री ते अटैक दूजे ते होऊगा मन्निया जाऊगा, तो वह कित्थे गया पाकिस्तान, वह कित्थे गया तुर्की, वह तां नहीं आ रहे हैगे। पर हूती बागियां दे खिलाफ साउदी अरब की जंग दे विच इंग्लैंड नू आना पै रहा, इस करके क्योंकि एक तां कि साउदी अरब दे कोल गल्लां ही ने, हथियार नहीं हैगे, हुती रियाद दे विच आके अटैक कर गए, लाल सागर दे विच बलैस्टिक मिजाइलां चला गए, एक पूरे दे पूरे स्ट्रेट दे उत्ते उन्होंने कब्जा किया पे है, और साउदी अरब इनफैक्ट मक्का शहर दे उत्ते भी अटैक कर गए। इस तो बाद के की हो सकता है, आरामको जिहड़ी रिफाइनरी है दुनिया की सब तो वड्डी उहदे ते अटैक कर गए। हुती गुट इन्ने मजबूत किवें हैगे ने, वो सारिया गल्लां तुहानू दसदे आ, पर पहला लाल सागर दे बारे थोड़ी जी खबरां दे विच भी दस्या सी, थोड़ा जिहा इह वी समझो कि लाल सागर इन्ना अहम क्यों हैगा। एक तां ईरान वाले पासे जिहड़ा ईरान ने हॉर्मुज स्ट्रेट दे उत्ते कब्जा लिया है, हॉर्मुज स्ट्रेट है वह पानी का तंग जिहा राह जिथों साउदी अरब यूएई यमन यमन तो नहीं जॉर्डन या जिहड़े एक इंपॉर्टेंट मुल्क हैगा उत्थे बहरीन ते यूएई ये सारी कंट्रीज जिहड़े ने ओमान ये सारे ट्रेड करते हैं, उतों तेल कढ़ते हैं, तो दुनिया के अलग अलग देशों के थ्रू सी रूट जाता है, वो भीड़ा जहा रस्ता जिन्हों हॉर्मुज स्ट्रेट उहदे ईरान ने कब्जा लिया होया। एक उहदा इधरला पासा भी सी, ये सीगा ईस्टर्न साइड, एक वैस्टर्न साइड भी है साउदी अरब के, साउदी अरब या मिडल ईस्ट जिहड़ा हैगा दो समुद्री रस्तियां दे विचकार है, समुद्री रस्ते समुद्रां दे विचकार नहीं समुद्री रस्तियां दे विचकार, दूजा रस्ता जिहड़ा उह वैस्टर्न साइड हैगा उधरले पासे पैंदा लाल सागर। हुण लाल सागर दे नाल जुड़ी कहानी हैगी है, तो पहला जनवरी 2024 ब्रिटेन ने अमेरिका दे नाल लड़ के कट्ठे लड़े सीगे, उदों भी यमन दे उत्ते अटैक किते सीगे हूतियां दे टिकाणियां दे उत्ते, उदों अपने आह किहड़ा साधु वाला बंदा सीगा इंग्लैंड दा प्राइम मिनिस्टर रिशी सुनक, रिशी सुनक हुंदे सीगे उदों, ते उन्होंने कहा सीगा कि असल च हूतियां ने जड़े लाल सागर दे विच्चों ब्रिटिश कारगो शिप्स गुजर रहे सीगे ते हूतियां ने उन्हां दे उत्ते अटैक किते, इस करके असी आत्म रख्या च कार्रवाई कीती है। उस तो बाद फिर जड़े हूती सीगे उन्हां दे नाल थोड़ा चेर वह हूती भी शांत रहे, संघर्ष भी थोड़ा जिहा शांत रहा, पर हुण पिछले एक दो या तीन हफ्तियां तो थोड़ा जिहा तनाव थोड़ा नहीं बल्कि काफ़ी ज़्यादा वध गया। इनफैक्ट मतलब रियाद मतलब यू अंडरस्टैंड एक पावर हाउस है मिडल ईस्ट दे विच, एडा बड़ा शहर है ना, पहला दुबई दे उत्ते भी दोहा दे उत्ते भी होए हमले, हालांकि वह छोटे मोटे सीगे उत्थे तां सिर्फ ड्रोन दे मलबे डिगे सीगे आके, बट साउदी अरब च मक्का मुसलमाना दा सब तो पवित्र शहर उहदे च काबा दे नेड़े आके ड्रोन बजदा हैगा। फिर जिहड़ा रियाद सिटी है जिथे मतलब बड़े बड़े इन्वेस्टर्स रहिंदे हैगे ने, रोनाल्डो भी उत्थे आके रुकदा ना रियाद दे विच बड़े बड़े होटलां च, तो दुनिया दे बड़े इन्वेस्टर उत्थे हैगे ने। इनफैक्ट वर्ल्ड दी सब तो बड़ियां रिफाइनरीज दे विचों एक आरामको दा हैडक्वार्टर है ਹੈੱਡਕੁਆਰਟਰ ਨਹੀਂ ਕਹਿ ਸਕਦੇ ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ, ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ। ਰਿਆਦ ਇਜ਼ ਲਾਈਕ ਇਕੋਨਮੀ ਹੱਬ, ਦੁਬਈ ਨਹੀਂ ਹੈਗਾ ਇਕੋਨਮੀ ਹੱਬ, ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ। ਰਿਆਦ ਇੱਕ ਰੀੜ੍ਹ ਦੀ ਹੱਡੀ ਹੈਗਾ ਹੈ ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਜਿਹੜਾ ਉਹ ਟਰੇਡ ਰੂਟ ਹੈ, ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ, ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ ਹੈ, ਉੱਥੇ ਵੀ ਹੁਤੀ ਕਬਜ਼ਾ ਲੈ ਲੈਂਦੇ ਹੈਗੇ ਨੇ। ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ, ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ। ਹੁਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਇਨਫੈਕਟ

ਇੰਪੋਰਟੈਂਟ ਵੀ ਨਹੀਂ ਹੈਗਾ, ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ। ਹੁਣ ਇਹ ਅਲਟਰਨੇਟ ਰੂਟ ਸੀਗਾ, ਉਹਦੇ 'ਤੇ ਹੁੱਤੀਆਂ ਨੇ ਕਬਜ਼ਾ ਲੈ ਲਿਆ ਹੈਗਾ, ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ। ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ, ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ, ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਮੋਖਾ ਦੇ ਕੋਲ ਆ ਕੇ, ਉੱਥੇ ਹੁੱਤੀ ਬਾਗੀ ਬੈਠੇ ਨੇ, ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ। ਸੋ ਹੁੱਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ, ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ। ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ, ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ ਉੱਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ। ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ, ਆਂਢੀ ਗੁਆਂਢੀ, ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ, ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ। ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ। ਅਤੇ ਹੁਣ ਸਾਊਦੀ ਅਰਬ ਅਤੇ ਹੁਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ, ਬੈਠਕ ਕੀ ਹੋਈ ਸੀਗੀ, ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ। ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ, ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ ਜਾਵਾਂਗੇ। ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ ਹੋ ਰਹੇ ਹੈਗੇ ਨੇ, ਔਰ ਇਹਦੇ 'ਚ ਹੁਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ, ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਨਾਂ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ, ਇਹੀ ਇੰਗਲੈਂਡ, ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ। ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ, ਉਹ ਜਾ ਰਹੇ ਸੀਗੇ, ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ, ਅਤੇ ਹੁਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ। ਅਤੇ ਹੁਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ, ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ, ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ। ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ। ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ, ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਿਬੂਤੀ, ਜਿਬੂਤੀ ਅਤੇ ਯਮਨ ਆਹਮੋ ਸਾਹਮਣੇ ਨੇ, ਜਿਹੜਾ ਬਾਬ ਅਲ ਮੰਦੇਬ ਸਟ੍ਰੇਟ ਹੈ ਨਾ। ਜਿਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਿਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ, ਪਰ ਦੁਨੀਆ 'ਚ ਮਾਰਕ ਮਾਈ ਵਰਡ, ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਬੂਤੀ ਹੈ। ਜਿਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ। ਸਾਲ 2003 ਤੋਂ ਅਮੈਰੀਕਾ ਜਿਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਿਹਾ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ, ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ, 3-5 ਕਰ ਦਿੰਦਾ, ਤਾਂ ਉੱਥੇ ਵੀ, ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮੈਰੀਕਾ ਦਾ ਫੌਜੀ ਅੱਡਾ, ਪਰ ਜਿਬੂਤੀ 'ਚ ਸਭ ਤੋਂ ਵੱਡਾ ਹੈਗਾ। ਬਟ ਜਿਬੂਤੀ 'ਚ ਸਿਰਫ ਅਮੈਰੀਕਾ ਦਾ ਨਹੀਂ ਹੈਗਾ, ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ। ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ ਹੈ, ਇੰਗਲੈਂਡ ਨੂੰ ਵੀ, ਅਮੈਰੀਕਾ ਨੂੰ ਵੀ, ਚਾਈਨਾ ਨੂੰ ਵੀ। ਵੱਧ ਕੀ ਹੋ ਰਿਹਾ ਜਿਬੂਤੀ ਦੇ ਵਿੱਚ? ਸੋ ਇਹ ਮੈਨੂੰ ਜਦੋਂ ਆਹ ਰਿਪੋਰਟ, ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ, ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆ 'ਚ। ਐਨੀਵੇਜ਼, ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ, ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ। ਇਨਫੈਕਟ ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ। ਹਵਾਈ ਅੱਡਾ, ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ। ਪਰ ਜਿਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੁਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ, ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਿਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ। ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੁਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਈਲ ਚਲਾਉਣ ਦਿਓ, ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ, ਤਾਂ ਜਿਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ, ਵਾਇਸਾ ਵਰਸਾ। ਅੱਛਾ, ਹੁਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ ਸ਼ੀਆ ਜੈਦੀ ਭਾਈਚਾਰਾ ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ। ਹੁਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ, ਅਤੇ ਹਥਿਆਰਬੰਦ ਗੁੱਟ ਹੈਗਾ। ਔਰ ਇਸ ਭਾਈਚਾਰੇ, ਇਸ ਗੁੱਟ ਦੇ, ਇਸ ਕਮਿਊਨਿਟੀ ਨੇ
1990 ਦੇ ਦਹਾਕੇ 'ਚ ਉਦੋਂ

ਰਾਸ਼ਟਰਪਤੀ ਹੁੰਦੇ ਸੀ ਯਮਨ ਦੇ, ਅਲੀ ਅਬਦੁੱਲਾ ਸਾਲੇ, ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ, ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ, ਇੱਕ ਗੁੱਟ ਤਿਆਰ ਕੀਤਾ ਸੀ, ਇੱਕ ਜਮਾਤ ਤਿਆਰ ਕੀਤੀ ਸੀਗੀ, ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ। ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੁਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ, ਹੁਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ, ਹਾਂ ਹੁਤੀ ਇਹਦਾ ਨਾਮ ਕਿਵੇਂ ਪਿਆ, ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੁਤੀ, ਉਹਦੇ ਨਾਮ ਦੇ ਉੱਤੇ ਹੁਤੀ ਪਿਆ। ਹੁਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ, ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ, ਖੁਦਾ ਹੈਗਾ ਅਤੇ ਅਸੀਂ ਖੁਦਾ ਦੇ ਸਾਥੀ ਹਾਂ, ਵੀ ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ। ਐਨੀਵੇਜ਼ 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ, ਉਦੋਂ ਹੁਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ, ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ, ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ। ਹੁਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਇਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ, ਇੱਕ ਇਹ ਅਨਸੈਡ ਗੁੱਟ ਹੈ ਇੱਕ, ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੁਤੀ ਮੰਨਦੇ ਨੇ, ਨਾ ਹਿਜਬੁੱਲਾ ਮੰਨਦਾ, ਨਾ ਹਮਾਸ ਮੰਨਦਾ ਅਤੇ ਨਾ ਹੀ ਇਰਾਨ ਮੰਨਦਾ। ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ, ਉਹਨਾਂ ਕੋਲ ਵੀ ਹਥਿਆਰ ਹੈਗੇ ਨੇ, ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ। ਹਮਾਸ ਗਜ਼ਾ ਦੇ ਵਿੱਚ ਹੈਗਾ, ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ, ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ ਅਤੇ ਹਮਾਸ ਉੱਥੇ ਬੈਠਾ, ਅਤੇ ਜਿਹੜੇ ਹੁਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ। ਸੋ ਲੈਬਨਾਨ, ਯਮਨ ਅਤੇ ਇਜ਼ਰਾਈਲ, ਪਤਾ ਨਹੀਂ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ, ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ। ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ, ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ ਇਹਨਾਂ ਨੂੰ ਪੈਸੇ, ਇਹਨਾਂ ਨੂੰ ਹਥਿਆਰ ਇਰਾਨ ਦਿੰਦਾ, ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ, ਹੈ ਨਾ। ਸੋ ਇਸ ਕਰਕੇ, ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ, ਹਮਾਸ ਦਾ, ਜਾਂ ਹਿਜਬੁੱਲਾ ਦਾ, ਜਾਂ ਇਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ, ਉਹ ਇਜ਼ਰਾਈਲ ਹੈ। ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ, ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ, ਵੈਸਟਰਨ ਕੰਟਰੀਜ਼, ਅਮੈਰੀਕਾ, ਇਜ਼ਰਾਈਲ, ਇਜ਼ਰਾਈਲ ਤਾਂ ਹੈਗਾ ਹੀ ਹੈਗਾ, ਅਮੈਰੀਕਾ ਵੀ ਹੈਗਾ ਹੀ ਹੈਗਾ, ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ। ਹੁਣ ਹੁਤੀ ਖੁੱਲ੍ਹ ਕੇ ਇਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ, ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੁਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ, ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਇਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੁਤੀ ਵਿੱਚ ਆ ਗਏ। ਹੁਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮੈਰੀਕਾ ਅਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਇਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਇਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ, ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ, ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੁਤੀਆਂ ਦਾ ਕੰਟਰੋਲ ਹੈ। ਹੁਣ ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਉਹ ਹੁਤੀਆਂ ਦੇ ਕੋਲ ਜਾਂਦੀ ਹੈ, ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਇਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੁਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਹੈ ਗੱਲ ਕਿ ਹੁਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ, ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ ਯੂ ਐਸ ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੁਤੀ ਬਾਗੀ ਹਿਜਬੁੱਲਾ ਨੂੰ ਆਪਣਾ
ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ, ਅਤੇ ਹਿਜਬੁੱਲਾ ਤੋਂ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ, ਕੰਬੈਟਿੰਗ ਟੈਰਰਿਜ਼ਮ ਸੈਂਟਰ। ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੁਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ ਲੜਨਾ, ਇੱਦਾਂ ਲੜਨਾ, ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮੂਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਈਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਈਰਾਨ ਦੇ ਵਿੱਚੋਂ ਟ੍ਰੇਨ ਹੋ ਕੇ ਉੱਥੇ ਜਾਂਦੇ ਨੇ। ਐਨੀਵੇਜ਼, 2014 ਦੀ ਸ਼ੁਰੂਆਤ ਦੇ ਵਿੱਚ ਜਿਹੜੇ ਹੂਤੀ ਸੀਗੇ ਉਹ ਪੋਲੀਟੀਕਲੀ ਬੜੇ ਮਜ਼ਬੂਤ ਹੋਣ ਲੱਗ ਪਏ ਯਮਨ ਦੇ ਵਿੱਚ, ਅਤੇ ਐਸੇ ਹੀ ਸਮੇਂ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਸੀ ਅਬਦਰ ਮੂਹ ਮਨਸੂਰ ਹਾਦੀ, ਉਹਦੇ ਖਿਲਾਫ ਇੱਕ ਫਿਰ ਤੋਂ ਬਗਾਵਤ ਸ਼ੁਰੂ ਕਰਤੀ ਸੀ, ਜਿਵੇਂ 90s ਦੇ ਡੈਕੇਡ ਦੇ ਵਿੱਚ ਕੀਤੀ ਸੀਗੀ ਨਾ। ਹਾਦੀ ਅਲੀ ਅਬਦੁੱਲਾ ਜਿਹੜੇ ਸੀਗੇ ਉਹ ਮਨਸੂਰ ਹਾਦੀ ਉਹ ਅਬਦੁੱਲਾ ਸਾਲੇਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਬਣੇ ਸੀਗੇ, ਅਤੇ ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਾਲੇਹ ਦੇ ਨਾਲ ਸਮਝੌਤਾ ਕਰ ਲਿਆ, ਅਤੇ ਫਿਰ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ, ਵੀ ਸਾਲੇ ਦੇਖ ਤੇਰੀ ਤਾਂ ਸਾਡੀ ਬਣਦੀ ਨਹੀਂ ਸੀਗੀ, ਹੂਤੀ ਕਹਿੰਦੇ, ਪਰ ਆਹ ਜਿਹੜਾ ਹਾਦੀ ਹੈ ਨਾ ਮਨਸੂਰ ਹਾਦੀ ਇਹਨੂੰ ਆਪਾਂ ਨੇ ਹਟਾਉਣਾ ਕੁਰਸੀ ਤੋਂ। ਸੋ ਹੂਤੀਆਂ ਨੇ ਯਮਨ ਦੇ ਨੌਰਦਰਨ ਸਟੇਟਸ ਦੇ ਵਿੱਚ ਸਾਦਾ ਕਰਕੇ ਇੱਕ ਸਟੇਟ ਹੈ ਉੱਥੇ ਕੰਟਰੋਲ ਲੈ ਲਿਆ। ਉਹ ਤੋਂ ਬਾਅਦ 2015 ਦੀ ਸ਼ੁਰੂ 'ਚ ਉਹਨਾਂ ਨੇ ਯਮਨ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਨਾ, ਕੈਪੀਟਲ ਸਿਟੀ ਉੱਥੇ ਦੀ, ਉਹਦੇ 'ਤੇ ਵੀ ਕਬਜ਼ਾ ਲੈ ਲਿਆ, ਅਤੇ ਉਹ ਤੋਂ ਬਾਅਦ ਫਿਰ ਹਾਦੀ ਜਿਹੜਾ ਸੀਗਾ ਉਹ ਯਮਨ ਛੱਡ ਕੇ ਭੱਜ ਗਿਆ ਸੀਗਾ। ਸ਼ਾਇਦ ਸਾਊਦੀ ਅਰਬ ਨੇ ਪ੍ਰੋਟੈਕਟ ਕੀਤਾ ਸੀ, ਔਰ ਹਾਲੇ ਵੀ ਕਹਿੰਦੇ ਨੇ ਉਹ ਸਾਊਦੀ ਅਰਬ ਦੀ ਉਹਦੇ ਵਿੱਚ ਪਨਾਹ ਦੇ ਵਿੱਚ ਚਲਾ ਗਿਆ ਸੀ। ਸੋ ਯਮਨ ਦਾ ਗੁਆਂਢੀ ਦੇਸ਼ ਹੈ ਸਾਊਦੀ ਅਰਬ। ਸਾਊਦੀ ਅਰਬ ਨੇ ਫੌਜੀ ਦਖਲ ਅੰਦਾਜ਼ੀ ਦੇਣੀ ਸ਼ੁਰੂ ਕੀਤੀ ਕਿ ਇਹ ਕੀ ਕਰ ਰਹੇ ਹੋ ਤੁਸੀਂ, ਚੁਣਿਆ ਹੋਇਆ ਰਾਸ਼ਟਰਪਤੀ ਸੀਗਾ ਮਨਸੂਰ ਹਾਦੀ, ਉਹਨੂੰ ਕਿਉਂ ਤੁਸੀਂ ਭਜਾਤਾ। ਸੋ ਹੂਤੀਆਂ ਨੂੰ ਹਟਾ ਕੇ ਹਾਦੀ ਨੂੰ ਫਿਰ ਤੋਂ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਊਦੀ ਅਰਬ ਨੇ ਇੱਕ ਫੌਜੀ ਮੁਹਿੰਮ ਸ਼ੁਰੂ ਕਰਤੀ ਸੀ, ਔਰ ਇਸ ਮੁਹਿੰਮ ਦੇ ਵਿੱਚ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਹੂਤੀਓ ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ UAE ਅਤੇ ਬਹਿਰੀਨ ਵੀ ਹੈਗਾ, ਅਤੇ ਆਏ ਸੀਗੇ, ਵਾਕਈ ਉਦੋਂ ਆਏ ਵੀ ਸੀਗੇ, ਹੋਰ ਨਾਲ ਰਲ ਕੇ ਉਹਨਾਂ ਨੇ ਅਟੈਕ ਕੀਤੇ ਸੀ, ਔਰ ਹੂਤੀ ਬਾਗੀਆਂ ਨੇ ਇਕੱਲਿਆਂ ਨੇ, ਉਦੋਂ ਈਰਾਨ ਵਿੱਚ ਆਇਆ ਨਹੀਂ ਸੀਗਾ ਉਸ ਜੰਗ ਦੇ, ਪਰ ਹੂਤੀ ਬਾਗੀਆਂ ਨੇ ਇਕੱਲਿਆਂ ਨੇ ਹੀ UAE ਬਹਿਰੀਨ ਔਰ ਸਾਊਦੀ ਅਰਬ ਵਰਗੀਆਂ ਕੰਟਰੀਜ਼ ਦੇ ਖਿਲਾਫ ਟਾਕਰਾ ਕੀਤਾ ਸੀਗਾ। ਔਰ ਇਨਫੈਕਟ ਉਹਨਾਂ ਨੇ ਹੂਤੀਆਂ ਨੂੰ ਭਜਾਉਣਾ ਤਾਂ ਕੀ ਸੀ, ਯਮਨ ਦੇ ਇੱਕ ਬਹੁਤ ਵੱਡੇ ਹਿੱਸੇ 'ਤੇ ਹੂਤੀਆਂ ਨੇ ਕੰਟਰੋਲ ਲੈ ਲਿਆ ਸੀ, ਅਤੇ 2017 ਦੇ ਵਿੱਚ ਸਾਲੇਹ ਦੀ ਉਹਨਾਂ ਨੇ ਹੱਤਿਆ ਵੀ ਕਰਤੀ ਸੀ, ਕਤਲ ਵੀ ਕਰਤਾ ਸੀਗਾ। ਸਾਲੇਹ ਨੇ ਹੂਤੀਆਂ ਤੋਂ ਆਪਣਾ ਗੱਠਜੋੜ ਤੋੜ ਕੇ ਸਾਊਦੀ ਅਰਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ, ਅਤੇ ਇਸ ਕਰਕੇ ਉਹਨੂੰ ਵੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਸਰ ਹੁਣ ਤੁਹਾਡੀ ਲੋੜ ਹੈ ਨਹੀਂ। ਸੋ ਇਹ ਹੂਤੀਆਂ ਦਾ ਇੱਕ ਕਿਸਮ ਦਾ ਇੱਕ ਇਤਿਹਾਸ ਰਿਹਾ। ਪਰ ਜਿਹੜਾ ਸਾਊਦੀ ਅਰਬ ਦਾ ਇਤਿਹਾਸ ਹੈ ਉਹ ਬੜਾ ਦਿਲਚਸਪ ਇਤਿਹਾਸ ਹੈ, ਐਸੇ ਅੱਜ ਇੰਨਾ ਸਮਾਂ ਹੈ ਨਹੀਂ, ਪਰ ਫਿਰ ਵੀ ਫਟਾਫਟ ਮੋਟੇ ਮੋਟੇ ਜਿਹੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਦੇ ਹਾਂ। ਇਸਲਾਮ ਦਾ ਬਰਥ ਪਲੇਸ ਮੰਨਿਆ ਜਾਂਦਾ ਸਾਊਦੀ ਅਰਬ ਨੂੰ, ਔਰ ਦੁਨੀਆ ਦੇ ਸਭ ਤੋਂ ਵੱਡੇ ਆਇਲ ਮੈਨੂਫੈਕਚਰਰ ਜਿਹੜੀਆਂ ਕੰਟਰੀਜ਼, ਮੈਨੂਫੈਕਚਰ ਤਾਂ ਥੋੜ੍ਹੇ ਕਰਦੇ ਨੇ ਉਹ, ਮਸ਼ੀਨਾਂ ਥੋੜ੍ਹੇ ਨੇ, ਤੇਲ ਪੈਦਾਵਾਰ ਕਹਿ ਸਕਦੇ ਹਾਂ ਕਿ ਉਤਪਾਦਕ ਦੇਸ਼ ਉੱਥੋਂ ਕੱਢਦੇ ਨੇ ਉਹ, ਆਇਲ ਪ੍ਰੋਡਿਊਸਰ ਕੰਟਰੀ ਹੈਗੀ ਹੈ। ਸੋ ਸਾਊਦੀ ਅਰਬ ਦਾ ਇਤਿਹਾਸ ਜਿਹੜਾ ਹੈ ਨਾ ਉਹ ਦੋ ਤਿੰਨ ਅਲੱਗ ਅਲੱਗ ਸਟੇਜਿਸ ਦੇ ਵਿੱਚ ਤੁਸੀਂ ਵੰਡ ਕੇ ਦੇਖ ਸਕਦੇ ਹੋ, ਮੋਟੇ ਮੋਟੇ ਤੌਰ ਦੇ ਦੋ ਤਿੰਨ ਨਹੀਂ ਬਲਕਿ ਸਟੇਜਿਸ ਦੇ ਵਿੱਚ ਸਮਝੋ। ਇੱਕ ਤਾਂ ਇਸਲਾਮ ਤੋਂ ਪਹਿਲਾਂ ਦਾ ਸਮਾਂ ਸੀਗਾ, ਜਦੋਂ ਇਸਲਾਮ ਦੀ ਸਥਾਪਤੀ ਨਹੀਂ ਸੀ ਹੋਈ, ਮੁਹੰਮਦ ਸਾਹਿਬ ਨੇ ਇਸਲਾਮ ਨੂੰ ਸ਼ੁਰੂ ਹੀ ਨਹੀਂ ਸੀ ਕੀਤਾ, ਉਸ ਤੋਂ ਪਹਿਲਾਂ ਦਾ ਜਿਹੜਾ ਜਦੋਂ ਕਿਹਾ ਜਾਂਦਾ ਹੈ ਕਿ ਯਹੂਦੀ ਹੁੰਦੇ ਸੀ, ਹੋਰ ਵੀ ਜਿਹੜੇ ਉਸ ਵਕਤ ਦੇ ਜਿਹੜੇ ਧਰਮ ਹੁੰਦੇ ਸੀ, ਛੋਟੇ ਛੋਟੇ ਧਰਮ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਨਾਇਕ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਦੇਵਤੇ ਹੁੰਦੇ ਸੀ, ਦੇਵੀ ਦੇਵਤੇ, ਉਹਨਾਂ ਦਾ ਹੀ ਉੱਥੇ ਦਬਦਬਾ ਹੁੰਦਾ ਸੀਗਾ ਇਸਲਾਮ ਦੇ ਆਉਣ ਤੋਂ ਪਹਿਲਾਂ। ਕਬੀਲੇ ਰਹਿੰਦੇ ਹੁੰਦੇ ਸੀ ਛੋਟੇ ਛੋਟੇ, ਔਰ ਕਹਿੰਦੇ ਨੇ ਮੁੱਖ ਤੌਰ ਦੇ ਉੱਤੇ ਨੋਮੈਡਿਕ ਹੁੰਦੇ ਨੇ, ਜਿਹੜੇ ਕਿ ਕਿਵੇਂ ਕਹਿੰਦੇ ਆਪਾਂ ਬੰਜਾਰੇ ਘੁੰਮਦੇ ਰਹਿੰਦੇ ਨੇ, ਘੁਮੱਕੜ ਜਿਹੜੇ ਹੁੰਦੇ ਨੇ। ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ,
ਤੇ ਮੱਕਾ ਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ, ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ, ਇੰਡੀਆ ਵਾਲੇ ਪਾਸੇ, ਪਾਕਿਸਤਾਨ ਤਾਂ ਉਦੋਂ ਨਹੀਂ ਸੀਗਾ ਪੁਰਾਣੇ ਸਮਿਆਂ 'ਚ, ਇੰਡੀਆ ਹੀ ਬਹੁਤ ਵੱਡਾ ਸੀਗਾ ਅਫਗਾਨਿਸਤਾਨ ਤੋਂ ਕਿਤੋਂ ਸ਼ੁਰੂ ਹੋ ਕੇ ਪਾਕਿਸਤਾਨ ਵਾਲਾ ਹਿੱਸਾ ਅੱਜ ਦੇ ਸਮੇਂ 'ਚ। ਅਫਗਾਨਿਸਤਾਨ ਅਲੱਗ ਸੀ ਪਰ ਪਾਕਿਸਤਾਨ, ਭਾਰਤ, ਬਾਂਗਲਾਦੇਸ਼, ਮਿਆਨਮਾਰ ਇਹ ਸਾਰੇ ਇੰਡੀਆ ਹੀ ਸੀਗੇ, ਅਤੇ ਇੱਥੋਂ ਇਹ ਗੁਜ਼ਰ ਕੇ ਅਤੇ ਹੋਰ ਏਸ਼ੀਆ ਦੀਆਂ ਈਸਟਰਨ ਕੰਟਰੀਜ਼ ਦੇ ਵਿੱਚ ਇੱਥੋਂ ਲੋਕ ਜਾਂਦੇ ਹੁੰਦੇ ਸੀ। ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ 7ਵੀਂ ਸਦੀ ਦਾ ਸਮਾਂ, ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ, ਮੱਕਾ 'ਚ ਹੁੰਦਾ। ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ, ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ, ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ। ਅਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ, ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ। ਅਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬਣਦਾ, ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ, ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ। ਸੋ ਕਦੇ ਮੱਕਾ ਹੁੰਦਾ ਸੀਗਾ, ਮੱਕਾ ਮਦੀਨਾ, ਫਿਰ ਦਮਿਸ਼ਕ ਬਣਿਆ, ਫਿਰ ਬਗਦਾਦ ਬਣਿਆ। ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ, ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ, ਬਹੁਤ ਵੱਡੇ ਹੋਏ। ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ, ਖਾਸ ਤੌਰ 'ਤੇ ਮੱਕਾ, ਮਦੀਨਾ, ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ, 1744 ਤੋਂ ਪਹਿਲਾ ਸਾਊਦੀ ਜਿਹੜਾ ਸਾਊਦੀ ਰਾਜ ਜਿਹੜਾ ਇੱਕ ਸਾਊਦੀ ਅੰਪਾਇਰ ਜਿਹੜਾ ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ। ਪਹਿਲਾਂ ਮੁਹੰਮਦ ਬਿਨ ਸਾਊਦ ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ, ਅਤੇ ਜਿਹੜਾ ਰਾਜਾ ਹੁੰਦਾ ਸੀਗਾ ਜਿਹੜਾ ਸਲਤਨਤ ਜਿਹਦੇ ਕੋਲ ਸੀ ਉਹ ਸੀ ਮੁਹੰਮਦ ਬਿਨ ਸਾਊਦ। ਉਹ ਦੋਏ ਫਿਰ ਰਲ ਜਾਂਦੇ ਨੇ, ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ, ਅਤੇ ਓਟੋਮਨ ਔਰ ਮਿਸਰ ਜਿਹੜਾ ਉਸ ਵਕਤ ਸੀਗਾ ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿ ਦਿੰਦੇ ਆ, ਇਹਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਲਿਆ ਜਾਂਦਾ। ਫਿਰ ਦੂਜਾ ਸਾਊਦੀ ਰਾਜ ਆਉਂਦਾ ਹੈਗਾ 1824 ਦੇ ਵਿੱਚ, ਉਦੋਂ ਤੁਰਕੀ ਬਿਨ ਅਬਦੁੱਲਾ ਨੇ ਰਿਆਦ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਰਾਜਧਾਨੀ ਆ, ਉਦੋਂ ਉਹਨਾਂ ਨੇ ਰਾਜਧਾਨੀ ਨੂੰ ਬਣਾਇਆ ਸੀਗਾ ਰਿਆਦ ਨੂੰ, ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ ਜਿਹੜੇ ਵਿਰੋਧੀ ਕਬੀਲੇ ਸੀ ਉਹਨਾਂ ਨੂੰ ਵੀ ਇਕੱਠਾ ਕਰਕੇ ਜਾਂ ਜੋੜ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਮਨਾ ਕੇ ਇੱਕ ਸਾਊਦੀ ਸਲਤਨਤ ਜਿਹੜੀ ਆ ਤਿਆਰ ਕੀਤੀ ਸੀ। ਇਹ ਤੋਂ ਬਾਅਦ ਕੱਟ ਟੂ ਤੁਸੀਂ ਆ ਜਾਓ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਹੋ ਜਾਂਦੀ ਹੈ, ਉਦੋਂ ਇਬਨ ਸਾਊਦ ਜਿਹੜਾ ਸੀਗਾ 1902 ਦੇ ਵਿੱਚ ਇਬਨ ਸਾਊਦ ਦਾ ਸਾਊਦੀ ਅਰਬ ਦੇ ਉੱਤੇ ਕਬਜ਼ਾ ਹੁੰਦਾ, ਅਤੇ ਅਗਲੇ 30 ਸਾਲ ਤੁਸੀਂ ਕਹਿ ਸਕਦੇ ਹੋ, 3 ਡੈਕਿਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ। ਰਿਆਦ ਤਾਂ ਸੀਗਾ ਹੀ, ਪਰ ਰਿਆਦ ਤੋਂ ਇਲਾਵਾ ਨਜਦ, ਹਿਜਾਜ਼ ਇਹ ਹਿੱਸੇ ਵੀ। ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਔਫਿਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ। ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ, ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦ ਇਨ 5-6 ਈਅਰਸ ਦੇ ਵਿੱਚ ਹੁੰਦੀ ਹੈ, ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ ਉੱਥੇ ਕਹਿੰਦੇ ਤੇਲ ਮਿਲਦਾ, ਤੇਲ ਦਾ ਭੰਡਾਰ ਮਿਲਦਾ, ਔਰ ਐਦਾਂ ਨਹੀਂ ਕੋਈ ਮਾੜਾ ਮੋਟਾ, ਮਤਲਬ ਟਣਾਂ ਦੇ ਵਿੱਚ, ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ। ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ, ਕਿੱਥੇ ਤਾਂ ਇੱਥੇ ਊਂਠਾਂਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ, ਕਿੱਥੇ ਇਹ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ, ਔਰ ਇੱਥੇ ਹੀ ਆਉਂਦੀ ਹੈ ਇਹ ਅਰਾਮਕੋ ਕੰਪਨੀ, ਜਿਹੜੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਅਤੇ
ਇਸੇ ਹੀ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਅਰਾਮਕੋ ਨੇ, ਚਾਹੇ ਉਹ ਫੀਫਾ ਵਰਲਡ ਕੱਪ ਹੈ, ਚਾਹੇ ਕ੍ਰਿਕਟ ਵਰਲਡ ਕੱਪ ਹੈ, ਚਾਹੇ ਦੁਨੀਆ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ, ਉਹ ਅਰਾਮਕੋ ਕੰਪਨੀ ਹੀ ਚਲਾਉਂਦੀ ਹੈ। ਅਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ੍ਹ ਦੀ ਹੱਡੀ ਨਹੀਂ ਹੈਗੀ, ਅਰਾਮਕੋ ਦੁਨੀਆ ਦੀ ਵੀ ਰੀੜ੍ਹ ਦੀ ਹੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ, ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ, ਟੈਲਸਟਰਾ ਨੂੰ ਮੰਨ ਲੈਂਦੇ ਹਾਂ, ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ, ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ, ਜਿੱਦਾਂ ਬੋਇੰਗ ਹੈਗੀ ਹੈ, ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ, ਐਕਸ ਸਪੇਸ ਐਕਸ ਹੈਗੀ ਹੈ, ਉੱਦਾਂ ਸਾਊਦੀ ਅਰਾਮਕੋ ਵੀ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ। ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ, ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 'ਚ ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ, ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ, ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਹੈ ਸਾਊਦੀ ਅਰਬ ਦੇ ਵਿੱਚ, ਔਰ ਉੱਥੋਂ ਹੀ ਅਰਾਮਕੋ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਨ ਸੀਗਾ, ਅਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ ਦਾਰਾਨ ਨੰਬਰ 5 ਹੈ, ਦਾਰਾਨ ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ। ਅਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਅਰਾਮਕੋ ਰੱਖਿਆ, ਅਰਾਮਕੋ ਮਤਲਬ ARAMCO। 1944 ਦੇ ਵਿੱਚ ਇਹ ਕੰਪਨੀ ਦਾ ਨਾਮ ਅਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ ਹੈ, ਟੈਕਸਕੋ ਹੈਗੀ ਹੈ, ਐਕਸੋਨ ਹੈਗੀ ਹੈ, ਅਰਾਮਕੋ ਸਾਊਦੀ ਅਰਬ ਦੀ ਵੀ ਹੈ ਪਰ ਅਮੈਰੀਕਾ ਦੀ ਵੀ ਹੈਗੀ ਹੈ। ਸੋ ਇਸੇ ਕਰਕੇ ਦੁਨੀਆ ਦੇ ਸ਼ੇਅਰ ਬਾਜ਼ਾਰ ਦੇ ਉੱਤੇ ਇੱਕ ਵੱਡੇ ਨੈਸਟੈਕ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਸ਼ੇਅਰ ਬਾਜ਼ਾਰਾਂ 'ਚ ਅਰਾਮਕੋ ਹੈਗੀ ਹੈ। ਹੁਣ 1951 ਦੇ ਵਿੱਚ ਅਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ, ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ। ਇੱਕ ਤਾਂ ਇਹ 1951 'ਚ, ਫਿਰ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦ ਇਨ 6 ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫਿਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਅਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ, ਵਰਲਡ ਦਾ। ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ, ਜਿਹੜਾ ਨੋਰਥ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਅਰਾਮਕੋ ਦੇ ਕੋਲ ਹੈ। ਅਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ, ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ 70s ਦੇ ਵਿੱਚ 1973-74 ਦੇ ਵਿੱਚ ਅਰਾਮਕੋ ਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਅਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀ ਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਅਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ, ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ ਅਰਾਮਕੋ ਨਾਮ ਰੱਖਤਾ 1988 'ਚ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਕਬਜ਼ਾ ਲੈ ਲਿਆ ਸੀ ਇਹਦੇ 'ਤੇ ਪੂਰਾ ਦਾ ਪੂਰਾ। ਅਤੇ 90s ਦਾ ਜਿਹੜਾ ਡੈਕੇਡ ਸੀਗਾ ਉਹਨੇ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨ ਲਿਆਉਂਦਾ ਸੀ, ਦੁਨੀਆ 'ਚ ਪੈਟਰੋਲ, ਪੈਟਰੋਕੈਮੀਕਲ ਇਹਦੇ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਪਏ ਸੀਗੇ, ਔਰ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇਸ ਕਰਕੇ ਸੀਗਾ ਕਿਉਂਕਿ ਇੱਥੋਂ ਦੀ ਸਰਕਾਰੀ ਕੰਪਨੀ ਜਾਂ ਇੱਥੋਂ ਦੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਂਦੀ ਹੈ ਪੈਟਰੋਕੈਮੀਕਲ ਦੇ ਬਿਜ਼ਨਸ ਦੇ ਵਿੱਚ। ਇਨਫੈਕਟ ਇਹਨਾਂ ਨੇ ਆਪਣੀਆਂ ਡਿਵੀਜ਼ਨਸ ਜਿਹੜੀਆਂ ਸੀਗੀਆਂ ਉਹ ਖੋਲ੍ਹਣੀਆਂ ਸ਼ੁਰੂ ਕਰਤੀਆਂ ਵੀ ਆਹ ਸਾਡੀ ਚਾਈਨਾ ਡਿਵੀਜ਼ਨ ਹੈ, ਆਹ ਸਾਊਥ ਕੋਰੀਆ ਹੈ, ਆਹ ਫਿਲੀਪੀਨਸ ਡਿਵੀਜ਼ਨ ਹੈ, ਆਹ ਯੂਰਪ ਯੂਨੀਅਨ ਹੈ, ਆਹ ਯੂਰਪ ਦੀ ਡਿਵੀਜ਼ਨ ਹੈ, ਆਹ ਅਮੈਰੀਕਾ ਦੀ ਡਿਵੀਜ਼ਨ ਹੈ। ਸੋ ਇੱਦਾਂ ਕਰਕੇ ਉੱਥੇ ਕੰਪਨੀਆਂ ਨੇ, ਇਹ ਸਾਊਦੀ ਅਰਾਮਕੋ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵੱਡੀਆਂ ਲੀਡਿੰਗ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀਆਂ ਪਾ ਲਈਆਂ, ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਸਟੇਕਸ ਵਧਾ ਲਏ, ਔਰ ਇਨਫੈਕਟ ਦੁਨੀਆ ਦੇ ਇਤਿਹਾਸ ਦੇ ਵਿੱਚ ਸਟੋਕ ਐਕਸਚੇਂਜ ਤੋਂ ਆਪਾਂ ਜਾਣਦੇ ਹਾਂ ਨਾ ਕਿ ਕਿਸ ਕੰਪਨੀ ਦੀ ਕਿੰਨੀ ਕੈਪੀਟਲ ਹੈ, ਦੁਨੀਆ ਦੇ ਇਤਿਹਾਸ 'ਚ ਸਭ ਤੋਂ ਵੱਡਾ IPO ਜੇ ਕਿਸੇ ਨੇ ਲਾਂਚ ਕੀਤਾ ਸੀ ਤਾਂ ਉਹ ਅਰਾਮਕੋ ਨੇ ਕੀਤਾ ਸੀਗਾ।
2019 ਦੇ ਵਿੱਚ, 2019 ਦੇ ਵਿੱਚ, ਅਤੇ ਲਗਭਗ 29 ਬਿਲੀਅਨ ਅਮੈਰੀਕਨ ਡਾਲਰ ਦੇ ਵਿੱਚ ਇਹਨਾਂ ਨੇ ਸ਼ੇਅਰ ਇਕੱਠੇ ਕੀਤੇ ਸੀਗੇ। ਵੈਸੇ ਹੁਣ ਅਰਾਮਕੋ ਦੇ ਕੋਲ ਇੱਕ ਵਿਜ਼ਨ ਵੀ ਹੈਗਾ, ਕਿਉਂਕਿ ਸਿਰਫ ਇਹਦੇ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ। ਅਰਾਮਕੋ ਨੇ ਆਪਣੇ ਵਿਜ਼ਨ ਨੂੰ ਡਾਇਵਰਸੀਫਾਈ ਕੀਤਾ ਫਿਊਲ ਤੋਂ ਇਲਾਵਾ, ਉਹ ਗ੍ਰੀਨ ਐਨਰਜੀ, ਹਾਈਡਰੋਜਨ ਇਹਦੇ 'ਚ ਵੀ ਇਨਵੈਸਟ ਕਰਨ ਵਾਲੇ ਹੈਗੇ ਨੇ ਅਤੇ ਇੱਧਰ ਆਉਣਾ ਚਾਹੁੰਦੇ ਨੇ, ਸੋ ਇਸ ਕਰਕੇ। ਅਤੇ ਹੂਤੀਆਂ ਨੇ ਅਰਾਮਕੋ ਦੇ ਉੱਤੇ ਅਟੈਕ ਕੀਤਾ ਸੀਗਾ, ਇਸ ਕਰਕੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿੱਡੀ ਵੱਡੀ ਸ਼ੈਅ ਹੈਗੀ ਹੈ ਅਰਾਮਕੋ ਔਰ ਕਿਆ ਸ਼ੈਅ ਹੈਗੀ ਹੈ ਸਾਊਦੀ ਅਰਬ। ਦੁਨੀਆ ਦਾ 12ਵਾਂ ਸਭ ਤੋਂ ਵੱਡਾ ਜਿਹੜਾ ਆਬਾਦੀ ਦੇ ਮਾਮਲੇ ਦੇ ਵਿੱਚ ਮੁਲਕ ਹੈਗਾ, ਔਰ 5ਵਾਂ ਸਭ ਤੋਂ ਵੱਡਾ ਮੁਲਕ ਜਿਹੜਾ ਉਹ ਏਸ਼ੀਆ ਦੇ ਵਿੱਚ ਹੈਗਾ ਆਬਾਦੀ ਔਰ ਏਰੀਆ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਜਾਰਡਨ ਹੈ, ਦੂਜੇ ਪਾਸੇ ਇਰਾਕ ਹੈ, ਕੁਵੈਤ ਹੈ, ਬਹਿਰੀਨ ਹੈ, ਕਤਰ ਹੈ ਅਤੇ ਯਮਨ ਹੈਗਾ। ਓਮਾਨ ਵੀ ਸਾਊਦੀ ਅਰਬ ਨੂੰ ਹੀ ਲੱਗਦਾ ਹੈਗਾ। ਔਰ ਮੱਕਾ, ਮਦੀਨਾ, ਜਿੱਦਾ, ਰਿਆਦ, ਇਹ ਸ਼ਹਿਰ ਜਿਹੜੇ ਨੇ, ਇਹ ਇਲਾਕੇ ਜਿਹੜੇ ਨੇ ਇੱਥੋਂ ਦੇ ਸਭ ਤੋਂ ਵੱਡੇ ਇਲਾਕੇ ਹੈਗੇ ਨੇ। ਔਰ ਸਾਊਦੀ ਅਰਬ ਦੇ ਵਿੱਚ ਮੁਸਲਿਮ ਆਬਾਦੀ ਹੈ ਔਰ ਮੁਸਲਿਮ ਦੇ ਵਿੱਚੋਂ 85% ਸੁੰਨੀ ਆਬਾਦੀ ਹੈ ਅਤੇ 15% ਸ਼ੀਆ। ਵੈਸੇ ਸ਼ੀਆ ਨੂੰ ਉਹ ਜ਼ਿਆਦਾ ਇੰਨੀ ਤਵੱਜੋ ਦਿੰਦੇ ਨਹੀਂ ਹੈਗੇ। ਅਤੇ ਜਿਹੜੇ ਹੂਤੀ ਨੇ, ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹ ਖੁਦ ਨੂੰ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ ਅਤੇ ਧਰਮ ਦੀ ਲੜਾਈ ਵੀ ਹੈ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜਦੋਂ ਸ਼ੀਆ ਵਰਸਿਜ਼ ਸੁੰਨੀ ਆਪਸ ਦੇ ਵਿੱਚ ਲੜਦੇ ਹੈਗੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਸ਼ੀਆ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਉਹ ਇਰਾਨ ਹੈ, ਅਤੇ ਇਸੇ ਕਰਕੇ ਸਾਊਦੀ ਅਰਬ ਦੀ, ਯੂ ਏ ਦੀ, ਬਹਿਰੀਨ ਦੀ, ਪਾਕਿਸਤਾਨ ਦੀ, ਜਿਹੜੇ ਜ਼ਿਆਦਾਤਰ ਸੁੰਨੀ ਆਬਾਦੀ ਵਾਲੇ ਮੁਲਕ ਨੇ, ਉਹਨਾਂ ਦੀ ਇਰਾਨ ਦੇ ਨਾਲ ਘੱਟ ਬਣਦੀ ਹੈਗੀ ਹੈ। ਸੋ ਧਰਮ ਵੀ ਇਹਦੇ ਪਿੱਛੇ ਇੱਕ ਰੀਜ਼ਨ ਹੋ ਸਕਦਾ, ਫਾਈਨੈਂਸ ਤਾਂ ਇਹਦੇ ਪਿੱਛੇ ਹੈਗਾ ਹੀ ਰੀਜ਼ਨ, ਬਾਕੀ ਕੁਛ ਰੀਜ਼ਨ ਹਿਡਨ ਵੀ ਰਹਿ ਜਾਂਦੇ ਹੈਗੇ ਨੇ। ਸਾਰੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਹੈਗਾ, ਪਰ ਜਿੰਨੀਆਂ ਕੁ ਦਾ ਪਤਾ ਲੱਗਦਾ ਉਹ ਇਨਸਾਈਡ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਆਂ। ਫਿਲਹਾਲ ਅੱਜ ਦੇ ਇਸ ਇਨਸਾਈਡ ਰਿਪੋਰਟ ਸ਼ੋਅ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
4: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: ਚਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ ध्यान से इश्क कीजिए क्योंकि शादी भी हो सकती है। सो दोस्तों मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए मस्त रहिए नाचते रहिए खुश रहिए।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: रेडियो हाँ जी 1674
1: देखो हो गया फायर दौड़ होगी शुरू देखो क्या

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਦਾਸ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674
4: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
5: ਰੇਡੀਓ ਹਾਂਜੀ 1674 AM ਦਿਸ ਇਜ਼ ਯੂਅਰ ਆਪਣਾ ਆਰਜੇ ਪੁਨੀਤ। ਸਮਾਂ ਹੋ ਚੁੱਕਾ ਹੈ ਅੱਜ ਦਾ ਵਿਚਾਰ ਅੱਜ ਦੀ ਕਹਾਣੀ ਦਾ। ਕਹਾਣੀ ਕੋਈ ਮੋਟੀਵੇਸ਼ਨਲ ਜਾਂ ਫਿਰ ਇੰਸਪੀਰੇਸ਼ਨਲ ਨਹੀਂ ਹੈ, ਲੇਕਿਨ ਆਸ ਕਰਦੇ ਹਾਂ ਕਿ ਪਸੰਦ ਜ਼ਰੂਰ ਆਵੇਗੀ। ਅੱਧੀ ਰਾਤ ਭਾਂਡੇ ਖੜਕਣ ਦੀ ਆਵਾਜ਼, ਪਾਣੀ ਦੀ ਚੱਲਦੀ ਟੂਟੀ ਮਾਂ ਰਸੋਈ ਵਿੱਚ ਸੀ। ਤਿੰਨੇ ਨੂੰਹਾਂ ਪੁੱਤ ਕਾਦੇ ਸੌਂ ਗਏ ਸਨ, ਪਰ ਉਹ ਜਾਗਦੀ ਸੀ। ਖੁਰੇ ਵਿੱਚ ਖਿਲਰੇ ਜੂਠੇ ਭਾਂਡੇ, ਕੰਮ ਸਾਂਝੇ ਟੱਬਰ ਦਾ ਸੀ, ਪਰ ਉਹ ਖੁਦ ਹੀ ਸਾਰੀ ਜ਼ਿੰਮੇਵਾਰੀ ਸਮਝਦੀ ਸੀ। ਨਾਲੋ ਨਾਲ ਦੁੱਧ ਦਾ ਪਤੀਲਾ ਗਰਮ ਹੋ ਰਿਹਾ ਸੀ, ਅਜੇ ਜਾਗ ਵੀ ਲਾਉਣਾ ਬਾਕੀ ਸੀ ਤਾਂ ਜੋ ਸਾਰੇ ਅਗਲੀ ਸਵੇਰ ਤਾਜ਼ਾ ਦਹੀਂ ਖਾ ਸਕਣ। ਅਚਾਨਕ ਕੱਚ ਦਾ ਗਲਾਸ ਭੁੰਜੇ ਜਾ ਡਿੱਗਾ, ਸਿੱਧਾ ਸੱਜੇ ਪੈਰ ਦੇ ਅੰਗੂਠੇ 'ਤੇ। ਪੀੜ ਹੋਈ ਪਰ ਉਹ ਖੁਸ਼ ਸੀ, ਖੜਾਕ ਜੂ ਨਹੀਂ ਸੀ ਹੋਇਆ ਅਤੇ ਗਲਾਸ ਟੁੱਟਣੋਂ ਵੀ ਬਚ ਗਿਆ। ਪਰ ਫਿਰ ਵੀ ਸੁੱਤੇ ਪਏ ਜਾਗ ਪਏ। ਵੱਡੇ ਪੁੱਤਰ ਦੇ ਘਰੋਂ ਘਰਵਾਲੀ ਆਖਣ ਲੱਗੀ, ਅੱਧੀ ਰਾਤ ਹੋ ਗਈ, ਇਸਨੂੰ ਨੀਂਦਰ ਨਹੀਂ ਪੈਂਦੀ, ਨਾ ਆਪ ਸੌਂਦੀ ਨਾ ਕਿਸੇ ਹੋਰ ਨੂੰ ਸੌਣ ਦਿੰਦੀ। ਵਿਚਲੇ ਥਾਂ ਵਾਲੀ ਬੋਲੀ, ਹੁਣ ਵੇਖਣਾ ਸਵੇਰੇ ਤੜਕੇ 4 ਵਜੇ ਫਿਰ ਤੋਂ ਖੜਕੜ ਸ਼ੁਰੂ ਹੋ ਜਾਣੀ, ਨਾ ਆਪ ਚੈਨ ਲੈਣਾ ਨਾ ਕਿਸੇ ਹੋਰ ਨੂੰ ਚੈਨ ਲੈਣ ਦੇਣਾ। ਸਭ ਤੋਂ ਨਿੱਕੀ ਆਪਣੇ ਘਰ ਵਾਲੇ ਨੂੰ ਬੋਲੀ, ਪਲੀਜ਼ ਜਾ ਕੇ ਆ ਪਖੰਡ ਬੰਦ ਕਰਵਾਓ, ਅਖੇ ਆਥਣ ਵੇਲੇ ਜੂਠੇ ਹੋਏ ਅਗਲੀ ਸਵੇਰ ਤੱਕ ਨਹੀਂ ਛੱਡਣੇ ਚਾਹੀਦੇ, ਬਦਸ਼ਗਨੀ ਹੁੰਦੀ ਹੈ। ਛੋਟਾ ਗਿਆ ਪਰ ਉਦੋਂ ਤੱਕ ਮਾਂ ਸਭ ਭਾਂਡੇ ਸਾਂਭ ਚੁੱਕੀ ਸੀ, ਦੱਬੇ ਪੈਰ ਹੀ ਵਾਪਸ ਮੁੜ ਆਇਆ। ਲੱਕ ਦਾ ਕੁੱਬ, ਚਿਹਰੇ ਦੀਆਂ ਝੁਰੜੀਆਂ, ਢਿਲਕੀ ਹੋਈ ਚਮੜੀ, ਜੋੜਾਂ ਦਾ ਦਰਦ, ਗੋਡਿਆਂ ਦੀ ਤਕਲੀਫ, ਅੱਖਾਂ ਦਾ ਮੋਤੀਆ, ਸਰਫੇ ਦੇ ਦੰਦ, ਮੁੜਕੇ ਦੇ ਨਾਲ ਭਿੱਜਿਆ ਸਰੀਰ, ਪੈਰਾਂ ਦੀ ਲੜਖੜਾਹਟ, ਤਾਂ ਵੀ ਦੁੱਧ ਦਾ ਗਰਮ ਪਤੀਲਾ ਨੰਗੇ ਹੱਥਾਂ ਨਾਲ ਹੀ ਚੁੱਕ ਲਿਆ। ਇਹਨਾਂ ਨੂੰ ਵੇਖਿਆ ਘੜੀ ਦੀਆਂ ਸੂਈਆਂ ਵੀ ਬਰੋਬਰ ਹੋ ਗਈਆਂ। ਆਪਣੇ ਮੰਜੇ ਵੱਲ ਨੂੰ ਜਾਣ ਲੱਗੀ, ਫਿਰ ਵਾਪਸ ਪਰਤ ਆਈ, ਫਰਿੱਜ ਅੰਦਰੋਂ ਭਿੰਡੀਆਂ ਕੱਢੀਆਂ, ਸਾਰੀਆਂ ਕੱਟ ਦਿੱਤੀਆਂ ਅਤੇ ਫਿਰ ਗੰਢੇ ਅਤੇ ਅਦਰਕ ਵੀ। ਫਿਰ ਕੁਝ ਚੇਤਾ ਆਇਆ, ਸਰਾਣੇ ਥੱਲਿਓਂ ਪੋਟਲੀ ਕੱਢੀ, ਅੰਦਰੋਂ ਅੰਦਾਜ਼ੇ ਜਿਹੇ ਨਾਲ ਗੋਲੀਆਂ ਕੱਢ ਫੱਕਾ ਮਾਰ ਲਿਆ ਅਤੇ ਨਾਲ ਪਾਣੀ ਦੇ ਨਾਲ ਅੰਦਰ ਲੰਘਾ ਗਈ। ਕੋਲ ਖੰਘਦੇ ਹੋਏ ਘਰ ਵਾਲੇ ਨੇ ਪੁੱਛਿਆ, ਆ ਗਈ ਹੈ? ਆਖਿਆ ਤਾਂ ਸੀ ਅੱਜ ਤੇ ਰਸੋਈ ਵਿੱਚ ਕੋਈ ਖਾਸ ਕੰਮ ਹੀ ਨਹੀਂ। ਮਗਰੋਂ ਪਤਾ ਨਹੀਂ ਨੀਂਦਰ ਪਈ ਕਿ ਨਹੀਂ, ਪਰ ਤੜਕੇ ਅਲਾਰਮ ਬਾਅਦ ਵਿੱਚ ਵੱਜਿਆ, ਪਰ ਉਹ ਪਹਿਲਾਂ ਹੀ ਜਾਗ ਪਈ। ਪੋ ਮਾਗ ਦੀਆਂ ਠੰਡੀਆਂ ਸਵੇਰਾਂ ਨੂੰ ਵੀ ਸ਼ਾਇਦ ਹੀ ਕਦੇ ਤੱਤੇ ਪਾਣੀ ਨਾਲ ਨਹਾਤੀ ਹੋਵੇ, ਅਖੇ ਮੈਨੂੰ ਕਿਹੜੀ ਠੰਡ ਲੱਗਦੀ ਹੈ, ਪਰ ਹਰੇਕ ਨੂੰ ਵੱਖਰਾ ਗਰਮ ਪਾਣੀ ਕਰਕੇ ਦਿੰਦੀ। ਆਪ ਅਖਬਾਰ ਕਦੀ ਨਾ ਪੜ੍ਹਦੀ, ਪਰ ਗੇਟ ਲਾਗਿਓਂ ਚੁੱਕਣੀ ਉਸਦੀ ਜ਼ਿੰਮੇਵਾਰੀ ਸੀ। ਖੁਦ ਸਾਰੀ ਜ਼ਿੰਦਗੀ ਕਦੇ ਚਾਹ ਨਹੀਂ ਪੀਤੀ, ਪਰ ਬਾਕੀਆਂ ਦੇ ਲਈ ਪਿਆਲੀਆਂ ਢੱਕ ਕੇ ਜ਼ਰੂਰ ਰੱਖਦੀ। ਕਈ ਵਾਰ ਸੋਚਦਾ ਕਿ ਮਾਂ ਦੇ ਵਿਸ਼ੇ 'ਤੇ ਲਿਖਣਾ, ਬੋਲਣਾ, ਸੁਣਾਉਣਾ ਅਤੇ ਚਰਚਾ ਕਰਨਾ ਇਹ ਬੰਦ ਹੋਣਾ ਚਾਹੀਦਾ। ਇਸ ਰਿਸ਼ਤੇ ਨੂੰ ਕਿਸੇ ਕਸੌਟੀ 'ਤੇ ਪਰਖਣਾ ਵੀ ਪੂਰੀ ਤਰ੍ਹਾਂ ਵਰਜਿਤ ਹੋਣਾ ਚਾਹੀਦਾ। ਜੋ ਖੁਦ ਹੀ ਇੱਕ ਕਸੌਟੀ ਹੋਵੇ, ਉਹ ਦੂਜੀ ਕਸੌਟੀ 'ਤੇ ਕਿਵੇਂ ਪਰਖੀ ਜਾ ਸਕਦੀ ਹੈ? ਪਰ ਇਸ ਵਿਸ਼ੇ 'ਤੇ ਭਾਵੇਂ ਸਾਰੀ ਜ਼ਿੰਦਗੀ ਗੱਲਬਾਤ ਕਰਦੇ ਰਹੀਏ, ਕਦੇ ਨਹੀਂ ਮੁੱਕੇਗੀ। ਕਹਿੰਦੇ ਨੇ ਨਾ, ਗਮਾਂ ਦੀ ਰਾਤ ਲੰਮੀ ਹੈ ਜਾਂ ਮੇਰੇ ਗੀਤ ਲੰਮੇ ਨੇ, ਨਾ ਭੈੜੀ ਰਾਤ ਮੁੱਕਦੀ ਹੈ ਅਤੇ ਨਾ ਹੀ ਮੇਰੇ ਗੀਤ ਮੁੱਕਦੇ ਨੇ। ਹਾਂ, ਸੱਚ ਇੱਕ ਹੋਰ ਗੱਲ, ਜੇ ਸਭ ਕੁਝ ਸੁਣਦਿਆਂ ਰੋਣਾ ਆ ਜਾਵੇ ਤਾਂ ਲੁਕੋਇਓ ਨਾ ਅਤੇ ਨਾ ਹੀ ਡੱਕਿਆ ਕਰੇ। ਖੁੱਲ੍ਹ ਕੇ ਰੋ ਲੈਣਾ, ਭਾਰ ਹਲਕਾ ਹੋ ਜਾਵੇਗਾ ਸਿਰ ਵਜੂਦ ਅਤੇ ਜ਼ਮੀਰ 'ਤੇ ਪਿਆ ਹੋਇਆ। ਜੇ ਜਿਉਂਦੀ ਜਾਗਦੀ ਮਾਂ ਕੋਲ ਹੋਵੇ ਤਾਂ ਜੱਫੀ ਵਿੱਚ ਲੈ ਕੇ ਚੁੰਮ ਲੈਣਾ, ਅਤੇ ਜੇਕਰ ਪਹਿਲਾਂ ਹੀ ਰਵਾਨਗੀ ਪਾ ਗਈ ਹੈ ਤਾਂ ਉਸਦੀ ਸਭ ਤੋਂ ਪਿਆਰੀ ਚੀਜ਼ ਨੂੰ ਗਲਵੱਕੜੀ ਵਿੱਚ ਲੈ ਕੇ ਉਸਨੂੰ ਇੱਕ ਵਾਰ ਉੱਚੀ ਸਾਰੀ ਆਵਾਜ਼ ਜ਼ਰੂਰ ਦੇਣਾ, ਜਿੱਥੇ ਵੀ ਹੋਈ ਪਰ ਤਾਂ ਵੀ ਆਵਾਜ਼ ਦੇ ਵਿੱਚ ਜਵਾਬ ਜ਼ਰੂਰ ਦੇਵੇਗੀ। ਆਖਿਰਕਾਰ ਮਾਂ ਜੋ ਹੋਈ

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
2: है पुत, पहला मैंनू अंग्रेजी बोल के दिखा।
3: आई हैव मेनी काओ बट फेवरेट बेस्ट काओ लाली। ही हैव फोर लेग, टू ईयर, टू आई, वेरी गुड, शी वेरी फास्ट काओ।
2: हुण मेरी जठाणी नू पता लगू कि साडे घरे भी अंग्रेजी आ गई।
4: तुसी अरदास भी अंग्रेजी च करदे हो?
5: ना पुत, इंसान नू परमात्मा नाल गल करन लई किसी जुबान दी लोड़ थोड़ी पैंदी है।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: रेडियो हाँ जी 1674
3: में आए हाय कोली मारे अखियों से आए हाय कोली।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਕਰ ਰਹੇ ਹੋਗੇ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਚਿਹਰੇ 'ਤੇ ਹੋਵੇਗੀ ਖੁਸ਼ੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਆ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ, ਸਭ ਤੋਂ ਵੱਡਾ ਕਾਰੋਬਾਰੀ, ਸਭ ਤੋਂ ਵੱਧ ਕਮਾਈ, ਸਰਕਾਰੀ ਦਰਬਾਰੇ ਸਭ ਤੋਂ ਵੱਧ ਜਿਹਦੀ ਚੱਲਦੀ। ਇਸ ਸੇਠ ਦੇ ਬਾਰੇ ਇੱਕ ਚੀਜ਼ ਮਸ਼ਹੂਰ ਸੀ ਕਿ ਸਭ ਕੁਛ ਪੁੱਛ ਪਛਾ ਕੇ ਕਰਦਾ, ਯਾਨੀ ਕਿ ਟੇਵਾ ਲਵਾ ਕੇ ਕਰਦਾ, ਆਪਣੀ ਕੁੰਡਲੀ ਵਿਖਾ ਕੇ ਕਰਦਾ। ਕੋਈ ਵੀ ਕਿਸੇ ਕਿਸਮ ਦਾ ਸੌਦਾ ਕਰਨਾ ਤਾਂ ਪਹਿਲਾਂ ਆਪਣੇ ਰਾਜ ਦੇ ਵਿੱਚ ਮੌਜੂਦ ਉਹ ਪੰਡਿਤ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਸੀ ਉਹਨਾਂ ਨੂੰ ਪੁੱਛਦਾ ਕੀ ਆ ਸੌਦਾ ਕਰਨਾ ਚਾਹੀਦਾ। ਹੌਲੀ ਹੌਲੀ ਕਰਦਿਆਂ ਕਰਦਿਆਂ ਵਿਸ਼ਵਾਸ ਇੰਨਾ ਕੁ ਬਣ ਗਿਆ ਕਿ ਹਰ ਇੱਕ ਗੱਲ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਪੁੱਛ ਕੇ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਤਰੱਕੀ ਕੀਤੀ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ, ਇੱਦਾਂ ਕਹਿ ਲਓ ਕਿ ਸਰਕਾਰਾਂ ਦੇ ਨਾਲੋਂ ਵੀ ਵੱਧ ਚੱਲਣ ਲੱਗ ਪਈ। ਇੱਕ ਵਾਰੀ ਕੋਈ ਉਪਰੇ ਦੇਸ਼ ਤੋਂ ਕਿਸੇ ਕਿਸਮ ਦੀ ਵਪਾਰ ਦੀ ਔਫਰ ਆਈ ਤਾਂ ਟੇਵਾ ਵਿਖਾ ਕੇ ਪੁੱਛਿਆ ਕੀ ਇਹ ਕਰ ਲੈਣਾ ਚਾਹੀਦਾ, ਕਿਉਂਕਿ ਹਮੇਸ਼ਾ ਇਸ ਚੀਜ਼ ਦਾ ਬੜਾ ਫਾਇਦਾ ਸੇਠ ਜੀ ਨੇ ਚੁੱਕਿਆ ਸੀ, ਸੋ ਇਸ ਕਰਕੇ ਇਸ ਵਾਰੀ ਵੀ ਪੁੱਛ ਲਿਆ। ਪਰ ਇਸ ਵਾਰੀ ਇੱਦਾਂ ਹੋਇਆ ਨਹੀਂ। ਜੋ ਪੰਡਤਾਂ ਨੇ ਨਜ਼ੂਮੀਆਂ ਨੇ ਕਿਹਾ ਉਹਦੇ ਉਲਟ ਇਸ ਡੀਲ ਦੇ ਵਿੱਚ ਉਹ ਘਾਟਾ ਪੈ ਗਿਆ। ਫਿਰ ਦੁਬਾਰਾ ਤੋਂ ਕੋਈ ਸੌਦਾ ਆਇਆ। ਇਸ ਵਾਰੀ ਪੰਡਤਾਂ ਨੇ ਕਿਹਾ ਕਿ ਨਹੀਂ, ਇਹ ਤੁਹਾਨੂੰ ਡੀਲ ਨਹੀਂ ਕਰਨੀ ਚਾਹੀਦੀ, ਤੁਹਾਡਾ ਸਮਾਂ ਠੀਕ ਨਹੀਂ ਹੈ। ਇਸੇ ਤਰ੍ਹਾਂ ਦੇ ਨਾਲ ਇੱਕ ਦੋ ਹੋਰ ਡੀਲ ਜਦੋਂ ਆਈਆਂ ਤਾਂ ਸਮਾਂ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਗਿਆ। ਹੋਇਆ ਕੁਛ ਇਸ ਤਰ੍ਹਾਂ ਕਿ ਉਹ ਅਫਸਰ ਕਿਸੇ ਹੋਰ ਨੇ ਤੇ ਨਹੀਂ ਛੱਡਣਾ ਸੀ, ਸੇਠ ਜੀ ਨੇ ਨਹੀਂ ਲਿਆ ਠੇਕਾ ਤੇ ਹੋਰਾਂ ਨੇ ਲੈਣੇ ਸ਼ੁਰੂ ਕਰ ਦਿੱਤੇ। ਕਈਆਂ ਨੇ ਖੁੰਦਕ ਦੇ ਵਿੱਚ ਆ ਕੇ ਕਈ ਬੰਦੇ ਆਸ ਪਾਸ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਇੱਧਰ ਸੇਠ ਜੀ ਜਦੋਂ ਪੁੱਛਦੇ ਅੱਗੋਂ ਜਵਾਬ ਮਿਲਦਾ ਕਿ ਹਾਲੇ ਤੁਹਾਡਾ ਸਮਾਂ ਠੀਕ ਨਹੀਂ, ਸਮਾਂ ਠੀਕ ਨਹੀਂ ਹੈ ਇਸ ਕਰਕੇ ਕੋਈ ਡੀਲ ਨਹੀਂ ਸੀ ਚੱਲ ਰਹੀ। ਕੁਝ ਲੋਕ ਜਿਹੜੇ ਕਿ ਕੱਦ ਦੇ ਵਿੱਚ ਬਹੁਤ ਛੋਟੇ ਸੀ ਉਹ ਹੌਲੀ ਹੌਲੀ ਕੱਦ ਦੇ ਵਿੱਚ ਸਮਾਂ ਖੜ੍ਹਨਾ ਸ਼ੁਰੂ ਹੋ ਗਏ। ਇੱਕ ਸਮਾਂ ਆਇਆ ਜਦੋਂ ਸੇਠ ਜੀ ਦਾ ਕਾਰੋਬਾਰ ਘਾਟੇ 'ਚ ਜਾਣ ਲੱਗ ਪਿਆ ਅਤੇ ਦੂਸਰੇ ਕਈ ਸੇਠ ਬਣ ਕੇ ਉੱਭਰ ਆਏ। ਉਹ ਸਰਕਾਰੀ ਬੰਦੇ ਜਿਹੜੇ ਪਹਿਲਾਂ ਬੜਾ ਆਦਰ ਮਾਣ ਕਰਦੇ ਸੀ, ਉਹ ਰਾਜਨੇਤਾ ਜਿਹੜੇ ਕਿਸੇ ਨਾ ਕਿਸੇ ਕਾਰਨ ਵੱਸ, ਕਿਸੇ ਨਾ ਕਿਸੇ ਲਾਲਚ ਵੱਸ ਸੇਠ ਜੀ ਦੀ ਮਨ ਦੇ ਸੁਣਦੇ ਸੀ, ਹੁਣ ਉਹਨਾਂ ਨੇ ਵੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਸੇਠ ਜੀ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਸਮਾਂ ਵਾਕਈ ਮਾੜਾ। ਕਹਿੰਦੇ ਜਦੋਂ ਸਮਾਂ ਮਾੜਾ ਹੁੰਦਾ ਫਿਰ ਚੁੱਪ ਕਰਕੇ ਦਿਨ ਕੱਢ ਲੈਣੇ ਚਾਹੀਦੇ। ਸੇਠ ਜੀ ਵੀ ਚੁੱਪ ਕਰਕੇ ਦਿਨ ਕੱਢ ਰਹੀ, ਪਰ ਕਾਰੋਬਾਰ ਦਿਨੋ ਦਿਨ ਥੱਲੇ ਨੂੰ ਜਾ ਰਿਹਾ ਹੈ। ਜਦੋਂ ਬੰਦੇ ਦੇ ਦਿਨ ਮਾੜੇ ਹੋਣ, ਜਦੋਂ ਬੰਦਾ ਮੰਨ ਲਏ ਕਿ ਮੇਰਾ ਸਮਾਂ ਮਾੜਾ, ਅਤੇ ਜਦੋਂ ਕਾਰੋਬਾਰ ਤੁਹਾਡਾ ਹੇਠਾਂ ਜਾਣਾ ਸ਼ੁਰੂ ਹੁੰਦਾ ਫਿਰ ਉਸੇ ਕਾਰੋਬਾਰ ਦੇ ਵਿੱਚੋਂ ਸਰਕਾਰਾਂ ਨੂੰ ਨੁਕਸ ਵੀ ਦਿਖਣੇ ਸ਼ੁਰੂ ਹੋ ਜਾਂਦੇ। ਕਈ ਤਰ੍ਹਾਂ ਦੇ ਨੁਕਸ ਦਿਸੇ, ਕਈ ਤਰ੍ਹਾਂ ਦੀਆਂ ਛਾਣਬੀਣ ਹੋਈਆਂ ਮੁੱਕਦੀ ਗੱਲ। ਸੇਠ ਜੀ ਬਿਲਕੁਲ ਹੀ ਆਸ਼ੀ 'ਤੇ ਆ ਗਏ। ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਕਾਰੋਬਾਰ, ਸਾਰੇ ਸੌਦੇ ਵਿਕਣੇ ਸ਼ੁਰੂ ਹੋ ਗਏ। ਇੱਕ ਸਮਾਂ ਆਇਆ ਜਦੋਂ ਸੇਠ ਜੀ ਨੂੰ ਆਪਣਾ ਮਹਿਲ ਵਰਗਾ ਘਰ ਵੀ ਛੱਡ ਕੇ ਨਿਕਲਣਾ ਪਿਆ, ਘਰ ਦੀ ਵੀ ਨਿਲਾਮੀ ਹੋ ਗਈ। ਉਹ ਮਹਿਲਾਂ ਦੇ ਵਿੱਚ ਰਹਿਣ ਵਾਲਾ ਸੇਠ ਹੁਣ ਉਹਦੇ ਕੋਲ ਰਹਿਣ ਦੇ ਲਈ ਛੱਤ ਵੀ ਨਹੀਂ ਬਚੀ, ਯਾਰਾਂ ਦੋਸਤਾਂ ਨੇ ਵੀ ਕਿਨਾਰਾ ਕਰ ਲਿਆ।
ਹੁਣ ਸਾਰਾ ਟੱਬਰ ਬੈਠ ਕੇ ਜਦੋਂ ਵੀ ਗੱਲ ਕਰਦਾ ਤਾਂ ਹਮੇਸ਼ਾ ਸਮੇਂ ਨੂੰ ਦੋਸ਼ ਦਿੰਦੇ, ਸਾਡਾ ਸਮਾਂ ਠੀਕ ਨਹੀਂ ਚੱਲ ਰਿਹਾ। ਹੈਰਾਨੀ ਹੋਈ ਹੈ ਜਾਣ ਕੇ ਕਿ ਜਿਹੜੇ ਨਜੂਮੀ, ਜਿਹੜੇ ਪੰਡਿਤ ਟੇਵਾ ਲਾ ਕੇ ਦੱਸਦੇ ਸੀ, ਹੁਣ ਉਹ ਵੀ ਸੇਠ ਜੀ ਤੋਂ ਪਾਸਾ ਵੱਟਣਾ ਸ਼ੁਰੂ ਹੋ ਗਏ, ਕਿਉਂਕਿ ਹੁਣ ਉਹਨਾਂ ਨੂੰ ਦਾਨ ਦਕਸ਼ਿਣਾ ਨਹੀਂ ਸੀ ਮਿਲਦੀ। ਹੁਣ ਉਹਨਾਂ ਦਾ ਵੀ ਘਰ ਚੱਲਣਾ ਇਹਨਾਂ ਤੋਂ ਔਖਾ ਹੈ। ਔਖੇ ਹਾਲਾਂ ਦੇ ਵਿੱਚ ਦਿਨ ਕੱਟਦਿਆਂ ਸੇਠ ਜੀ ਇੰਤਜ਼ਾਰ ਕਰਨ ਲੱਗੇ ਕਿ ਕਦੋਂ ਮੇਰਾ ਸਮਾਂ ਚੰਗਾ ਆਊਗਾ ਅਤੇ ਕਦੋਂ ਫਿਰ ਦੁਬਾਰਾ ਰੋਟੀ ਸੌਖੀ ਚੱਲਦੀ ਹੋਊਗੀ। ਮਹਿਲਾਂ ਦੇ ਵਿੱਚ ਰਹਿਣ ਵਾਲਿਆਂ ਦੇ ਲਈ ਸਧਾਰਨ ਘਰਾਂ 'ਚ ਰਹਿਣਾ ਬੜਾ ਔਖਾ ਹੁੰਦਾ। ਇੱਕ ਵਾਰੀ ਕਿਸੇ ਨੇ ਦੱਸ ਪਾਈ ਕਿ ਇੱਥੇ ਲਾਗੇ ਕੋਈ ਸੰਤ ਮਹਾਤਮਾ, ਉਹ ਤੈਨੂੰ ਦੱਸ ਸਕਦਾ ਕਿ ਤੇਰਾ ਚੰਗਾ ਸਮਾਂ ਕਦੋਂ ਆਊਗਾ। ਹੁਣ ਉਹ ਲੋਕ ਜਿਹੜੇ ਪੈਸਾ ਲੈ ਕੇ ਦੱਸਦੇ ਸੀ, ਜਿਨ੍ਹਾਂ ਦੇ ਉੱਤੇ ਯਕੀਨ ਸੀ, ਉਹ ਤਾਂ ਹੁਣ ਤੇਰਾ ਟੇਵਾ ਫੜਨਾ ਵੀ ਚੰਗਾ ਨਹੀਂ ਸਮਝਦੇ, ਤੈਨੂੰ ਵੇਖਣਾ ਵੀ ਨਹੀਂ ਚੰਗਾ ਸਮਝਦੇ। ਪਰ ਸੁਣਨ ਦੇ ਵਿੱਚ ਆਉਂਦਾ ਕਿ ਇਹ ਵਾਲਾ ਜਿਹੜਾ ਸਾਧ ਆ, ਇਹਨੂੰ ਕੋਈ ਪੈਸੇ ਦਾ ਕੋਈ ਲਾਲਚ ਨਹੀਂ, ਅਤੇ ਇੱਕ ਦਿਨ ਟੇਵਾ ਲੈ ਕੇ ਉਹਦੇ ਕੋਲ ਪਹੁੰਚ ਗਿਆ। ਜਾ ਕੇ ਪੁੱਛਣ ਲੱਗਾ, ਜੀ ਮੇਰਾ ਸਮਾਂ ਮਾੜਾ ਚੱਲ ਰਿਹਾ, ਦੱਸ ਸਕਦੇ ਹੋ ਕਦੋਂ ਮੇਰਾ ਸਮਾਂ ਬਦਲੂਗਾ? ਤੋ ਸਾਧੂ ਮਹਾਤਮਾ ਨੇ ਹੱਸ ਕੇ ਕਿਹਾ, ਸਮਾਂ ਵੀ ਕਦੀ ਮਾੜਾ ਹੁੰਦਾ ਕਿਸੇ ਦਾ? ਤੈਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਬੰਦੇ ਦਾ ਸਮਾਂ ਤਾਂ ਕਦੀ ਮਾੜਾ ਹੁੰਦਾ ਹੀ ਨਹੀਂ। ਤੇ ਜੀ ਸਭ ਤੋਂ ਚੰਗਾ ਫਿਰ ਕਦੋਂ ਹੁੰਦਾ? ਕਹਿਣ ਲੱਗੇ, ਜਦੋਂ ਉਹ ਧਰਤੀ 'ਤੇ ਜਨਮ ਲੈਂਦਾ। ਮੈਂ, ਤੂੰ, ਅਸੀਂ ਸਾਰਿਆਂ ਜਦੋਂ ਧਰਤੀ 'ਤੇ ਜਨਮ ਲਿਆ ਸੀ, ਉਹ ਸਾਡਾ ਸਭ ਤੋਂ ਚੰਗਾ ਸਮਾਂ। ਅਤੇ ਫਿਰ ਰਹਿੰਦਾ ਕਦੋਂ ਤੱਕ ਹੈ ਚੰਗਾ? ਜਦੋਂ ਤੱਕ ਇਸ ਤੁਸੀਂ ਧਰਤੀ 'ਤੇ ਸਾਹ ਲੈਂਦੇ ਹੋ, ਯਾਨੀ ਕਿ ਜਿੰਨਾ ਦੇ ਤੱਕ ਇਨਸਾਨ ਜਿਉਂਦਾ ਉਹਦਾ ਸਮਾਂ ਮਾੜਾ ਨਹੀਂ ਹੁੰਦਾ, ਉਹਦਾ ਸਮਾਂ ਚੰਗਾ ਹੀ ਹੁੰਦਾ। ਇਸ ਚੰਗੇ ਸਮੇਂ ਨੂੰ ਹੀ ਭੋਗਣ ਦੇ ਲਈ ਤਾਂ ਉਹ ਇਸ ਦੁਨੀਆਂ 'ਤੇ ਆਇਆ। ਜੀ ਮੈਂ ਤਾਂ ਅੱਜ ਤੱਕ ਕੁਛ ਹੋਰ ਹੀ ਸੁਣਿਆ, ਅਤੇ ਜੇ ਮੇਰਾ ਸਮਾਂ ਜੰਮਣ ਤੋਂ ਲੈ ਕੇ ਮਰਨ ਤੱਕ ਚੰਗਾ ਹੀ ਆ, ਤਾਂ ਫਿਰ ਮੈਨੂੰ ਆਹ ਦਿਨ ਕਿਉਂ ਵੇਖਣੇ ਪੈ ਰਹੇ? ਸਾਧੂ ਨੇ ਕਿਹਾ, ਤੁਹਾਨੂੰ ਪਤਾ ਸਭ ਤੋਂ ਵੱਧ ਜ਼ਰੂਰੀ ਕੀ ਹੈ? ਇਨਸਾਨ ਨੂੰ ਲੱਗਦਾ ਕਿ ਸਮਾਂ ਚੰਗਾ ਜਾਂ ਮਾੜਾ ਉਹਦੇ ਲਈ ਸਭ ਤੋਂ ਬਿਹਤਰ ਹੈ। ਕਈ ਵਾਰੀ ਕਈ ਲੋਕ ਚੰਗੇ ਸਮੇਂ ਦਾ ਇੰਤਜ਼ਾਰ ਕਰਦਿਆਂ ਵੀ ਬੜੇ ਪਲ ਗਵਾ ਲੈਂਦੇ ਨੇ। ਪਰ ਵੇਖਿਆ ਜਾਵੇ ਤਾਂ ਸਭ ਤੋਂ ਜ਼ਰੂਰੀ ਹੈ ਤੁਹਾਡੀ ਸਿਹਤ। ਤੈਨੂੰ ਲੱਗਦਾ ਹੋਊਗਾ ਕਿ ਸਭ ਤੋਂ ਜ਼ਰੂਰੀ ਸਮਾਂ ਹੋਊਗਾ, ਸਭ ਤੋਂ ਜ਼ਰੂਰੀ ਸਮਾਂ, ਸਭ ਤੋਂ ਜ਼ਰੂਰੀ ਸਥਿਤੀਆਂ, ਅਤੇ ਸਭ ਤੋਂ ਜ਼ਰੂਰੀ ਉਹ ਸਾਥ ਜਿਹੜਾ ਤੁਸੀਂ ਉਸ ਸਮੇਂ ਵਿੱਚ ਮਾਣ ਰਹੇ ਹੁੰਦੇ ਹੋ। ਮੇਰੇ ਮੁਤਾਬਕ ਸਮਾਂ ਕੋਈ ਮਾੜਾ ਨਹੀਂ, ਪਰ ਤੁਹਾਡਾ ਸਾਥ ਮਾੜਾ ਹੋ ਸਕਦਾ, ਉਹ ਸਥਿਤੀਆਂ, ਉਹ ਸਰਕਮਸਟਾਂਸਿਸ ਮਾੜੇ ਹੋ ਸਕਦੇ ਨੇ, ਅਤੇ ਸਭ ਤੋਂ ਜ਼ਰੂਰੀ ਤੁਹਾਡੀ ਸਿਹਤ ਮਾੜੀ ਹੋ ਸਕਦੀ ਹੈ, ਜਿਹਦੇ ਕਰਕੇ ਤੁਹਾਨੂੰ ਸਮੱਸਿਆ ਆਉਂਦੀ। ਹੁਣ ਜੇ ਮੈਂ ਤੈਨੂੰ ਕਹਾਂ, ਇਸ ਮੌਕੇ ਦੇ ਉੱਤੇ ਮੈਂ ਇਹਨਾਂ ਸਾਰਿਆਂ ਦੇ ਵਿੱਚੋਂ ਤੇਰੀ ਇੱਕ ਸਮੱਸਿਆ ਦਾ ਹੱਲ ਕਰ ਸਕਦਾ, ਤੇ ਦੱਸ ਕਿਹੜੀ ਕਰਾਉਣਾ ਚਾਹੇਗਾ? ਰਟੀ ਰਟਾਈ ਗੱਲ ਫਿਰ ਮੂੰਹ ਦੇ ਵਿੱਚੋਂ ਨਿਕਲ ਗਈ। ਕਹਿਣ ਲੱਗਾ, ਜੀ ਬਸ ਦਿਨ ਪਲਟ ਜਾਣ, ਮੇਰਾ ਸਮਾਂ ਠੀਕ ਹੋ ਜਾਵੇ। ਅਤੇ ਸਾਧੂ ਹੱਸ ਕੇ ਕਹਿਣ ਲੱਗਾ, ਜੇ ਤੇਰੀ ਸਿਹਤ ਦੇ ਵਿੱਚ ਕੋਈ ਵਿਗਾੜ ਹੋਇਆ ਤਾਂ ਚੰਗੇ ਸਮੇਂ ਨੂੰ ਭਲਾ ਕੀ ਕਰੇਗਾ? ਸੇਠ ਦੇ ਦਿਮਾਗ ਦੇ ਵਿੱਚ ਇੱਕਦਮ ਸਾਰਾ ਪਿੱਛਾ ਦੌੜ ਗਿਆ, ਅਤੇ ਪਿੱਛੇ ਜਾ ਕੇ ਯਾਦ ਕੀਤਾ, ਜਦੋਂ ਇਹ ਸਿਲਸਿਲਾ ਚੱਲ ਰਿਹਾ ਸੀ ਤਾਂ ਵਾਕਈ ਉਦੋਂ ਮੇਰੀ ਸਿਹਤ ਦੇ ਵਿੱਚ ਵਿਗਾੜ ਪੈਦਾ ਸ਼ੁਰੂ ਹੋਇਆ ਸੀ। ਉਹਨੇ ਦਿਨੀ ਵਾਕਈ ਮੇਰੀ ਸਿਹਤ ਠੀਕ ਨਹੀਂ ਸੀ ਰਹਿੰਦੀ, ਸਿਹਤ ਠੀਕ ਨਹੀਂ ਸੀ ਰਹਿੰਦੀ ਤਾਂ ਕੁਛ ਚੰਗਾ ਨਹੀਂ ਸੀ ਲੱਗਦਾ, ਕੁਛ ਚੰਗਾ ਨਹੀਂ ਲੱਗਦਾ ਤਾਂ ਮੈਂ ਕੁਛ ਕਰਦਾ ਵੀ ਨਹੀਂ।
ਜਦੋਂ ਸਿਹਤ ਠੀਕ ਨਹੀਂ ਸੀ ਰਹਿੰਦੀ ਤਾਂ ਫਿਰ ਆਸ ਪਾਸ ਦੇ ਲੋਕਾਂ ਦੇ ਉੱਤੇ ਵੀ ਮੈਂ ਖਿੱਚ ਕੱਢਣੀ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਕੌੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਅਤੇ ਹੌਲੀ ਹੌਲੀ ਉਹ ਮੇਰਾ ਸਾਥ ਵੀ ਜਾਂਦਾ ਰਿਹਾ, ਚੰਗੇ ਲੋਕਾਂ ਦਾ ਸਾਥ ਚਲਾ ਗਿਆ ਅਤੇ ਗਲਤ ਲੋਕ ਆ ਕੇ ਗਲਤ ਸਲਾਹਾਂ ਦੇਣੀਆਂ ਸ਼ੁਰੂ ਕਰ ਗਏ। ਬਸ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਉਹ ਪਹਿਲਾਂ ਵਾਲੀ ਸਥਿਤੀ ਨਹੀਂ ਰਹੀ, ਸਰਕਮਸਟਾਂਸਿਸ ਬਦਲ ਗਏ ਅਤੇ ਹੁਣ ਸੇਠ ਜੋ ਬੈਠਾ ਬੈਠਾ ਸੋਚ ਰਿਹਾ, ਉਹਨੂੰ ਗੱਲ ਸਮਝ ਆ ਰਹੀ ਹੈ ਕਿ ਉਹ ਜਿਹੜਾ ਮੇਰਾ ਭਵਿੱਖ ਦੱਸਦੇ ਸੀ, ਉਹ ਜਿਹੜੇ ਦੱਸਦੇ ਸੀ ਤੇਰਾ ਸਮਾਂ ਹੁਣ ਚੰਗਾ ਜਾਂ ਤੇਰਾ ਸਮਾਂ ਮਾੜਾ, ਉਹ ਸ਼ਾਇਦ ਇਹੋ ਹੀ ਹਿਸਾਬ ਲਾਉਂਦੇ ਸੀ ਕਿ ਹੁਣ ਜੇ ਬੰਜੇ ਮੰਜੇ 'ਤੇ ਪਿਆ ਬਿਮਾਰ ਆ ਅਤੇ ਸਮਾਂ ਕਿੱਥੋਂ ਚੰਗਾ ਹੋ ਗਿਆ ਦਾ। ਇਹ ਜਿਹੜਾ ਹੁਣ ਸਾਡੇ ਨਾਲ ਕੋਈ ਪਿਆਰ ਦੇ ਚਾਰ ਬੋਲ ਨਹੀਂ ਬੋਲ ਸਕਦਾ, ਇਹ ਜਿਹਦੇ ਲਾਗੇ ਹੁਣ ਉਹ ਲੋਕ ਨਹੀਂ ਗਏ ਜਿਹੜੇ ਸਿਆਣੇ ਹੁੰਦੇ ਸੀ, ਸੁਲਝੇ ਹੁੰਦੇ ਸੀ, ਉਹਨਾਂ ਸਥਿਤੀਆਂ ਨੂੰ ਭਾਵ ਕੇ ਉਹ ਇਹੋ ਕਹਿੰਦੇ ਰਹੇ ਕਿ ਤੇਰਾ ਤੇਰਾ ਸਮਾਂ ਨਹੀਂ ਚੰਗਾ, ਜਦਕਿ ਵੇਖਿਆ ਜਾਵੇ ਤਾਂ ਨੁਕਸ ਕਿਤੇ ਹੋਰ ਸੀ। ਸ਼ਾਇਦ ਸੇਠ ਨੂੰ ਇਹ ਗੱਲਾਂ ਬੈਠੇ ਬੈਠੇ ਆਪ ਹੀ ਸਮਝ ਆ ਰਹੀਆਂ। ਸੋ ਜੇ ਸਾਡੇ ਵਿੱਚੋਂ ਵੀ ਕਿਸੇ ਨੂੰ ਇਹ ਲੱਗ ਰਿਹਾ ਕਿ ਮੇਰਾ ਸਮਾਂ ਬਹੁਤ ਮਾੜਾ ਚੱਲ ਰਿਹਾ, ਚੰਗੇ ਸਮੇਂ ਦੇ ਤੁਸੀਂ ਵੀ ਇੰਤਜ਼ਾਰ ਦੇ ਵਿੱਚ ਹੋ, ਅਤੇ ਬਾਕੀ ਪਹਿਲੇ ਪੈਰਾਮੀਟਰ ਜ਼ਰੂਰ ਚੈੱਕ ਕਰ ਲਿਓ ਕਿ ਤੁਹਾਡੀ ਸਿਹਤ ਠੀਕ ਚੱਲ ਰਹੀ ਹੈ। ਜੇ ਤੁਹਾਡੀ ਸਿਹਤ ਠੀਕ ਹੈ ਤਾਂ ਬਾਕੀ ਸਾਰਾ ਕੁਝ ਆਪਣੇ ਆਪ ਠੀਕ ਹੋ ਜਾਣਾ। ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਸਾਡੀ ਸਿਹਤ ਠੀਕ ਹੁੰਦੀ ਹੈ ਉਦੋਂ ਸਾਡਾ ਇਸ ਪਾਸੇ ਨੂੰ ਧਿਆਨ ਵੀ ਨਹੀਂ ਜਾਂਦਾ। ਜਦੋਂ ਸਾਡੀ ਸਿਹਤ ਚੰਗੀ ਆ, ਸਾਡੇ ਨਾਲ ਸਾਥ ਚੰਗਾ, ਸਾਡੇ ਸਰਕਮਸਟਾਂਸਿਸ ਠੀਕ ਨੇ, ਸੋਹਣਾ ਸਾਥ ਮਾਨਣ ਨੂੰ ਮਿਲ ਰਿਹਾ, ਤਾਂ ਫਿਰ ਕਦੀ ਇਹ ਮਨ ਦੇ ਵਿੱਚ ਆਉਂਦਾ ਵੀ ਨਹੀਂ ਆ ਕਿ ਸਾਡਾ ਸਮਾਂ ਮਾੜਾ। ਸਮਾਂ ਮਾੜਾ ਇਹ ਵਿਚਾਰ ਉਦੋਂ ਹੀ ਤੁਹਾਡੇ ਮਨ ਦੇ ਵਿੱਚ ਆਉਂਦਾ ਜਦੋਂ ਤੁਹਾਡੇ ਕੋਲ ਚੰਗਾ ਸਾਥ ਘੁੱਸ ਜਾਂਦਾ, ਜਦੋਂ ਤੁਹਾਡੀ ਸਿਹਤ ਤੁਹਾਡਾ ਸਾਥ ਨਹੀਂ ਦਿੰਦੀ। ਇਹ ਇੱਕ ਅਲੱਗ ਵਿਸ਼ਾ ਕਿ ਸਿਹਤ ਸਾਥ ਕਿਉਂ ਨਹੀਂ ਦਿੰਦੀ, ਸਿਹਤ ਦੇ ਵਿੱਚ ਵਿਗਾੜ ਕਿਉਂ ਪੈਂਦਾ, ਉਹਦੇ ਉੱਤੇ ਫਿਰ ਕਦੀ ਗੱਲ ਕਰਾਂਗੇ। ਪਰ ਜੇਕਰ ਤੁਹਾਨੂੰ ਇਹ ਲੱਗ ਰਿਹਾ ਕਿ ਮੇਰਾ ਵੀ ਸਮਾਂ ਮਾੜਾ ਅਤੇ ਮੈਂ ਚੰਗੇ ਸਮੇਂ ਦਾ ਇੰਤਜ਼ਾਰ ਕਰ ਰਿਹਾ, ਤਾਂ ਕੋਸ਼ਿਸ਼ ਕਰਿਓ ਪਹਿਲਾਂ ਦੂਜੀਆਂ ਚੀਜ਼ਾਂ ਦੇ ਵਿੱਚ ਆਪਾਂ ਸੁਧਾਰ ਕਰ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਵਨਾਮ ਭਤ ਜਨਾ ਕੈ ਮਨ ਬਿਸਰਾਮ ਸਲੂਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ
1: ਸਿਮਰੋ ਜਸ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏ ਕਾਖਰ
1: ਕੈਤ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਟੁੱਟਤ ਨਾਹੀ ਕੋ ਲਖਬਾਹੀ ਨਾਮ ਜਪੈਤਾ ਭਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਨੰਗਰ ਤੇ ਰੰਗ ਏ ਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਹਰ ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰੇ ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਣ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ਼ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੋ ਪੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਿਰ ਲੈ ਤਾਉ ਮੂੜਾ ਕਹੋ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणित साहो अपनी दे रास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न होवे।
1: जिसकी बस सागे राख है, पप की आज्ञा माने माथ है।
0: उसते चौगन करे निहाल, नानक साहिब सदा दयाल।
1: अनक पात माया के हे, सर पर होवत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंध अंधार।
0: बटाऊ सो जो लावे, नेह ताको हाथ ना आवे के हे।
1: मन हर के नाम की प्रीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साक्त की आर जा, साच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाए, मेघ बिना ज्यों खेती जाए।
1: गोविंद भजन बिन बिथे सब काम, जो कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु प्रवीण, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन जन प्राता।
0: करो बेनती पार ब्रह्म सब जानै, अपना किया आपह मानै।
1: आपे आप करत नवेरा, किसे दूर जिनावत किसे बुझावत नेरा।
0: उपाव स्यान सगल ते रहत, सब कछ जानै आत्म की रहत।
1: पावै तिसलै लड़ लाए, थान थन अंतर रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रशर नागति, कर प्रसाद गुरुदेव। सत नाम श्री वाहे गुरु अष्टपति।
1: जय प्रसाद क्षति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद वशिष्ठ मंदिर, तिसे त्याज सदा मन अंदर।
0: जय प्रसाद ग्रह संग सुख बसना, आठ पहर सिमर हो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तब लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुर सब को मान, मुक्ता को जस रसन बखाने।
1: जय प्रसाद ते रहता धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद औरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाके, मन सन्नी प्रभ ठाकर प्रभता कह।
0: जय प्रसाद तुझको न पहुंचे, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलक तना, राख पुरोई प्रभ अपने मना।
1: जिन तेरी मन बंत बनाई, उठत बैठत सत सहते आई।
0: सहते आ जो एक अलख है, इहा उहा नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुने करनाद, जय प्रसाद पेख है बिस्माद।
1: जय प्रसाद बोले अमृत रसना, जय प्रसाद सो सह जय बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सह समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपै जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: शर्म निधान प्रभ तेरी मैया, आपो कछु ना किन्हु लया।
0: जित जित लावो तित लगे हर नाथ, नानक किन कै कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਵਿਛੜ ਤਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਵਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਾਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਾਈ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ बखाने ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब श्रेष्ठ का करता ब्रह्म ज्ञानी सब जीव है नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत प्रभ नाम भगत जना कै मन विश्राम अठ अठ श्लोक
0: उरतार है जो अंतर नाम सर्व मैं पेख है भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन मैं पीत निरंजन दर्श
0: पर तेरे रूप न पेख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल तर्म
0: काहु फल की इच्छा नहीं बाछा है केवल भक्त कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ है अब रह नाम जपावे नानक हो वैष्णो परमगत पावे
1: भगवती भगवान भक्त का रंग सगल त्याग है दुष्ट का संग
0: मन ते बिनसै सगला भर्म कर पूजा सगल पार ब्रह्म
1: सत्संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंडित जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख मैं जाने स्थूल
0: सोमवार ना को दे उपदेश नानक उस पंडित को सदा आदेश
1: बीज मंत्र सर्व को ज्ञान चौवरना मैं जपे को नाम
0: जो जो जपे तिसकी गाथ होए साध संग पावे जन पोए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: आत्म नाम तिस नदरी आया दास संत भाय तिन पाया
0: सदा नित नित हर जान सो दास दरगै प्रवान
1: अपने दास को आप कृपा करे तिस दास को सब सो जी पर है
0: सगल संग आत्मो दास ऐसी जुगत नानक रामदास
1: की आ गया तुम हितावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा सुन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वरताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पब नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहे गुरु अष्टपति
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो ते तित लगना नानक करते की जाने करता रचना
1: कई कोट सिज्जति जोगी कई कोट राजे रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दान विंदर सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट के रतन समुंद कई कोट नाना प्रकार जंत
0: कई कोट किए चिरजीव कई कोट गिरी मेर स्वर्ण थी
1: कई कोट जंक न प्रसाच कई कोट भूत प्रे सुकर मिर्गा
0: सब ते नेरा सब हूते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन्म है जीव मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जह जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्य आस तिन को मिल्यो प्रभ बिनास
1: कई कोट मा गए सत्संग पार ब्रह्म तिन लागा रंग
0: जिन को है आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पसार सदा सदा एक एकंकार
0: कई कोट कीने बहु भात प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत के बेते सदा निहारे इसको नेत्रे
0: कई कोट नाम रस पीवै अमर भय सद सद ही जीवै
1: कई कोट नाम गुण गावै आत्म रस सहि समावै
0: अपने जन को सास सास समारे नानक कोई परमेश्वर के प्यारे
1: सुखमनि सुख अमृत प्रभ नाम भगत जना कै मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस भावै सोई होग
0: किन मैं थापो थाप नहारा अंत नहीं किछ पारा वारा
1: हुक्मै तार अतर रहावै हुक्मै उपजै हुक्म सुमावै
0: हुक्मै ऊंच नीच व्यवहार हुक्मै अनक रंग प्रकार
1: कर कर देखे अपनी वडियाई नानक सब में रहा समाई
0: प्रभावै मन गत पावै प्रभावै ता पाथर त्रावै
1: प्रभावै बिन शास्त्री राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोहसरे आकाश स्वामी खिलै विकसै अंतर जामी
0: जो भावै सो कार करावै नानक दृष्टि अवर न आवै
1: कहो मानक ते क्या होयावै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला दह दिसतावै निमुख माहे चार कुंट फिरावै
1: कर कृपा जिस अपनी भगत दे नानक ते जन नाम मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पलटावै
0: जाको अपनी करै बख्शीस ताका लेखा ना गनै जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाही इस हाथ करम करम सर्व को नाथ
0: आज्ञाकारी बपरा जियो जो तिस पावै सोई फुन थियो
1: कबहु ऊंच नीच में बसै कबहु शोक हर खरंग हसै
0: कबहु निंद चिंद व्यवहार कबहु उब काश पयाल
1: कबहु बेता ब्रह्म विचार नानक आप मिलावन हार
0: कबहु नृत करै बहु भांत कबहु सोए रहै दिन रात
1: कबहु महाक्रोध विकराल कबहु सर्व कियो त्रवाल
0: कबहु होए बह बड़ राजा कबहु पे खारी नीच का साजा
1: कबहु अप कीर्त में आवै कबहु भला भला कहावै
0: ज्यों प्रभु राखै तिहि रहै गुर प्रसाद नानक सच कहै
1: कबहु होए पंडित करे बख्यान कबहु मोहन धारी लावै ध्यान
0: कबहु तट तीर्थ स्नान कबहु सिद्ध साधक मुख ज्ञान
1: कबहु कीट हस पतंग होए जिया अनक जोन भरमै भरमिया
0: नाना रूप जो स्वांगी दिखावै ज्यों प्रा भावै तिवै नचावै
1: ज्यों तिस भावै सोई होए नानक दूजा अवर न कोए
0: कबहु साध संगत एहो पावै उस स्थान ते बहुर न आवै
1: अंतर होए ज्ञान प्रगास उस स्थान का नहीं विनाश
0: मन तन नामर ते करंग सदा विसै पार ब्रह्म कै संग
1: ज्यों जल मैं जल आए खटाना त्यों ज्योति संग जोत समान
0: मिट गए गमन पाए विश्राम नानक प्रभ कै सद कुर्बान
1: सुखमनि सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जानै मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावै
0: धन भूमगा जो करै गुमान सो मूर्ख अंधा अज्ञान
1: कर कृपा जिसके हृदय गरीबी विसावै नानक इहा मुक्त आगे सुख पावै
0: धनवंता होए कर गुरबावै तरन समान कछ संग न जावै
1: बहु लश्कर मान को ऊपर करे आसु पल पीतरता का होए बिना
0: सब ते आप जानै बलवंत खिन मैं होए जाए पसमंत
1: किसे ना बदे आप अहंकारी तरम राय तिस करे खुआरी
0: गुर प्रसाद जाका मिटै बिमान सो जान नानक दर गै परवान
1: कोट कर्म करे हो तारै श्रम पावै सगले बिरथारै
0: अनक तपस्या करे अहंकार नरक सुर्ग फिर अवतार
1: अनक यत्न करा तुम निद्रवै हर दर गै को कैसे गवै
0: आप सुखौ जो भला कहावै तिसै भलाई निकट न आवै
1: सर्व किरिंजा का मन होए कहो नानक ताकी निर्मल सोए
0: जब लग जानै मुझ ते कछ होए तब इसको सुख नाही कोए
1: जावे जाने मैं कुछ करता तब लग गर्भ जून मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटै गुर प्रसाद नानक हों छूटै
1: ऐस कटेला कोट तावै तृप्त न आवै माया पाछे पावै
0: अनक भोग बिख्या के करै नह तृप्तावै खप खप मरै
1: बिना संतोख नहीं को राजा सुपन मनोत बितै सब काज
0: नाम रंग सर्व सुख होए बड़ भागी किसै प्राप्त होए
1: करन करावन आपे आप सदा सदा नानक हर जाव
0: करन करावन ਸਾਵਨ ਕਰ ਨਿਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦਿਸ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਨ ਵਿਸਥਾਰ, ਸਭ ਕਾ ਛੁਸਕਾ ਉਹ ਕਰ ਨਿਹਾਰ।
1: ਤੇ ਬਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਪ ਕਰ ਨਿਹਾਰ, ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀ ਨਾ, ਕੋਟ ਵਧੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੇ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ।
1: ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨਾ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ।
0: ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅਜ ਬੀ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇਧਰ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੇ ਬਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਿਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਵਿਧੀ ਸਭ ਜਾਨੂ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕਛ ਨਾਹੀ ਹਾ।
0: ਤਿਸਕਾ ਹੁਕਮ ਬੂਡ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਮੈਨੋ ਪਿਵ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰ ਹੈ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋਜੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਉ ਹਰ ਜਨ ਨਹਿਤ।
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗ ਹੈ ਦੂਖ।
1: ਜਿਸ ਕੋ ਹਰ ਪਰ ਮਨ ਚਿਤ ਆਵੈ, ਸੋ

0: ਲਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡ ਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੋ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕੀ ਤਿਸ ਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪੁਰਸਾ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-15 ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਅਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

thy mind. Meditate on God. He who has no form, who has no sign,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਬੱਚਿਆਂ ਦੇ ਵਧੀਆ ਵਧੀਆ ਜੇ ਜੋਕਸ ਚੁਟਕਲੇ ਸ਼ਾਇਰੀ ਦਾ ਬੱਚੇ ਚਲੋ ਨਹੀਂ ਸੁਣਾਉਂਦੇ ਅੱਜ ਕੱਲ ਬਾਕੀ ਪਤਾ ਨੀ ਯੂਨੇਵਰ ਨੂੰ ਅੱਜ ਪਹਿਲੀ ਉਹ ਨਹੀਂ ਹੋ ਜਾਏ ਤੇ ਬੁਝਾਰਤਾਂ ਸੁਣਨ ਦਾ ਵੀ ਤੇ ਮੇਰੇ ਨਾਲ ਅੱਜ ਬੱਚਿਆਂ ਨੂੰ ਹੌਸਲਾ ਅਫਜ਼ਾਈ ਉਹਨਾਂ ਦੀ ਕਰਨ ਲਈ ਤੇ ਮੇਰੇ ਖਿਆਲ ਨਾਲ ਬੱਚਿਆਂ ਨੂੰ ਤੰਗ ਕਰਨ ਲਈ ਵੀ ਆ ਚੁੱਕੇ ਨੇ ਤੁਹਾਡੇ ਸਭ ਸਾਰਿਆਂ ਦੇ ਪਿਆਰੇ ਨੋਨੀਆ ਪੀ ਦਿਆਲ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ ਕ੍ਰਿਸ਼ਨਾ ਜੀ, ਇੰਨਾ ਸੋਹਣਾ ਤਰੀਕੇ ਨਾਲ ਇੰਟਰੋਡਿਊਸ ਕਰਾਉਣ ਲਈ, ਥੈਂਕ ਯੂ ਵੈਰੀ ਮੱਚ। ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੇ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰਿਆਂ ਦਾ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਆਸ ਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਦੀ ਕਰਦੇ ਹਾਂ। ਔਰ ਸੋਨੇ ਤੇ ਸੁਹਾਗਾ ਹੋ ਜਾਂਦਾ ਜਦੋਂ ਅਸੀਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਲਾਫਟਰ ਥੈਰੇਪੀ ਨਾਲ, ਉਦੋਂ ਜ਼ਿਆਦਾ ਇੱਕ ਹੋਰ ਸੁਹਾਗਾ ਹੋ ਜਾਂਦਾ ਜਦੋਂ ਲਾਫਟਰ ਥੈਰੇਪੀ 'ਚ ਬੱਚੇ ਆ ਜਾਂਦੇ ਨੇ।
2: ਇਹ ਵੀ ਗੱਲ ਠੀਕ ਹੈ ਨਾ,
1: ਸੋ ਕਿਡਸ ਐਂਡ ਦੈਨ ਲਾਫਟਰ ਥੈਰੇਪੀ ਇਸ ਜਸਟ ਫਨ ਫਨ ਫਨ। ਸੋ ਫਰਾਈਡੇ ਦਾ ਫਨ ਸਾਡਾ ਇਸ ਮੂਮੈਂਟ ਤੋਂ ਸ਼ੁਰੂ ਹੋ ਜਾਂਦਾ ਔਰ ਅੱਜ ਅਸੀਂ ਪੂਰਾ ਦਿਨ ਜਿੰਨੀ ਵੀ ਦੇਰ ਤੁਹਾਡੇ ਨਾਲ ਰਵਾਂਗੇ ਸਿਰਫ ਔਰ ਸਿਰਫ ਮਸਤੀ ਕਰਾਂਗੇ, ਹੋਰ ਕੁਛ ਨਹੀਂ ਕਰਾਂਗੇ। ਅਸੀਂ ਸੌਂਹ ਖਾ ਕੇ ਬੈਠੇ ਹਾਂ,
2: ਸੌਂਹ ਖਾਧੀ ਜੀ ਹਮਨੇ ਖਾਈ ਹੈ ਕਸਮ, ਔਰ ਇਸ ਕਸਮ ਕੋ ਪੂਰਾ ਕਰਨੇ ਕੇ ਲੀਏ ਸ਼ੁਰੂ ਕਰਤੇ ਹੈ ਜੀ।
1: ਮੈਂ ਆਈਪੈਡ ਪੇ ਹੱਥ ਰੱਖ ਕੇ ਕਸਮ ਖਾਤੀ ਹੂੰ, ਜੋ ਕਹੂੰਗੀ ਫਨ ਵਾਲਾ ਕਹੂੰਗੀ ਔਰ ਕੁਛ ਨਹੀਂ ਕਹੂੰਗੀ।
2: ਐਂਡ ਗਾਇਜ਼, ਇਸੇ ਦੇ ਨਾਲ ਐਪਲ ਦੇ ਸਾਰੇ ਸ਼ੇਅਰ ਡਿੱਗ ਗਏ ਨੇ ਇਕਦਮ ਉਸੇ ਤਰੀਕੇ ਨਾਲ ਜਿਸ ਤਰੀਕੇ ਐਪਲ ਨਿਊਟਨ ਦੇ ਸਿਰ ਤੇ ਡਿੱਗਿਆ ਸੀ, ਤੇ ਸਾਨੂੰ ਇੱਕ ਪੂਰਾ ਸਬਜੈਕਟ ਪੜ੍ਹਨਾ ਪਿਆ। ਸਹੀ ਕਿ ਨਹੀਂ?
1: ਯੈਸ
2: ਯਾਰ, ਜੇ ਸੇਬ ਨਾ ਡਿੱਗਾ ਹੁੰਦਾ ਨਿਊਟਨ ਤੇ ਫਿਰ ਕੁਛ ਹੋਰ ਵੀ ਤਾਂ ਡਿੱਗ ਹੀ ਸਕਦਾ ਸੀ, ਇਹ ਤਾਂ ਕੋਈ ਥੋੜਾ ਨਾ ਗੱਲ ਹੈ। ਅੰਟੋ ਅਨਲੈਸ ਕੋਈ ਸਿਰ ਫਾੜਨ ਵਾਲੀ ਚੀਜ਼ ਨਾ ਹੁੰਦੀ,
1: ਸੰਤਰਾ ਵੀ ਡਿੱਗ ਸਕਦਾ ਸੀ, ਅੰਗੂਰ ਵੀ ਡਿੱਗ ਸਕਦੇ ਸੀ।
2: ਅੰਗੂਰ ਮਤਲਬ
1: ਮੇ ਬੀ ਜਿਹੜੇ ਰੀਜ਼ਨ ਚ ਨਿਊਟਨ ਹੋਊਗਾ ਉੱਥੇ ਮੈਨੂੰ ਲੱਗਦਾ ਸੇਬਾਂ ਦੀ ਬਹੁਤਾਤ
2: ਹੋਊਗ੾,
1: ਮੇ ਬੀ ਉਹ ਸੇਬਾਂ ਦੇ ਦਰਖਤ ਲਿਜਾ ਕੇ ਸੁੱਤਾ ਹੋਊਗਾ।
2: ਰਹਿੰਦੀ ਦੁਨੀਆਂ ਤੱਕ ਨਾ ਰਹਿਣਾ ਜੀ ਚੋਬਰ ਨਿਊਟਨ ਦਾ, ਚੋਬਰ ਆ ਯਾਰ ਗੱਲਬਾਤ ਹੈ, ਪਰਸਨੈਲਿਟੀ ਹੈ ਹੱਦ ਹੈ। ਤੇ ਆਪਾਂ ਜੀ ਫੁੱਲ ਪਰਸਨੈਲਿਟੀ ਵਾਲੇ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਤੇ ਸਾਡੀ ਸ਼ੁਰੂਆਤ ਪਤਾ ਕਿਹਦੇ ਨਾਲ ਹੋਣੀ ਹੈ
1: ਜੀ?
2: ਸਾਡੀ ਸ਼ੁਰੂਆਤ ਹੋਣੀ ਕੱਲ ਇਸ ਬੰਦੇ ਨਾਲ ਆਪਾਂ ਮੈਚ ਪਾ ਲਿਆ ਜੀ।
1: ਰੀਲੀ?
2: ਕ੍ਰਿਕਟ ਦਾ। ਸਾਡੀ ਸ਼ੁਰੂਆਤ ਹੈ ਜੀ ਗੁਰਪਾਲ ਤੇ ਮੰਨਤ ਦੇ ਨਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਗੁਰਪਾਲ ਜੀ, ਬੜੇ ਦਿਨਾਂ ਬਾਅਦ ਸੁਣਨ ਨੂੰ ਤੁਹਾਡੀ ਆਵਾਜ਼ ਮਿਲ ਰਹੀ ਹੈ ਗੁਰਪਾਲ ਜੀ।
3: ਹਾਂਜੀ,
1: ਆਏ ਤਾਂ ਤੁਸੀਂ, ਮੈਂ ਸੋਚਦੀ ਹਾਂ, ਮੈਂ ਦੇਖਦੀ ਅੱਖਾਂ ਬੰਦ ਕਰਕੇ ਤਾਂ ਤੁਸੀਂ ਕਾਫੀ ਵੱਡੇ ਹੋ ਗਏ ਹੋਵੋਗੇ।
2: ਅੱਛਾ,
1: ਹਾਂਜੀ,
2: ਹੈ ਨਾ,
1: ਵਾਹ। ਤੇ ਮੰਨਤ ਦੀਦੀ ਤਾਂ ਹੋਰ ਵੀ ਵੱਡੀ ਹੋ ਗਈ ਹੋਗੀ ਕਿ ਤੁਸੀਂ ਜ਼ਿਆਦਾ ਵੱਡੇ ਹੋ? ਕੌਣ ਲੰਬਾ ਆ? ਮੰਨਤ ਦੀਦੀ
3: ਲੰਮਾ? ਹਾਂਜੀ, ਪਰ ਮੈਂ ਉਹਦੇ ਤੋਂ ਬਸ ਜਿਵੇਂ ਉਹਦੇ ਮੈਂ
1: ਛੋਟੇ ਭਰਾ ਲੰਬੇ ਹੁੰਦੇ ਨੇ।
3: ਜੇ ਮੈਂ ਆਪਦਾ ਜੂੜਾ ਕਾਊਂਟ ਵੀ ਕਰਨਾ ਉਹਦੇ ਫਿਰ ਤਾਂ ਮੈਂ ਬਹੁਤ ਲੰਬਾ ਉਹਦੇ ਤੋਂ।
2: ਵੈਰੀ ਗੁੱਡ, ਆ ਡੈਡੀਕੇਸ਼ਨ ਮੈਨੂੰ ਬਹੁਤ ਵਧੀਆ ਲੱਗੀ।
1: ਭੈਣ ਜੀ ਨੇ ਫਿਰ ਹੀਲ ਵੀ ਪਾ ਲੈਣੀ ਆ।
2: ਦੇਖੋ ਗੁਰਪਾਲ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਮੈਂ ਤੁਸੀਂ ਨਾ
3: ਪੱਟੀ ਉੱਪਰ ਖੜ ਜੂੰਗਾ।
2: ਲੈ ਤੇ ਜੇ ਅੱਗੋਂ ਭੈਣ ਹੀਲ ਪਾ ਕੇ ਫਿਰ ਅੱਗੋਂ ਫੱਟੀ ਤੇ ਖੜੀ ਹੋ ਜਾਏ ਫਿਰ ਕੀ ਕਰੂੰਗੇ?
1: ਯੈਸ,
3: ਫਿਰ ਮੈਂ ਪੂਰੇ ਸਾਡੇ ਘਰ ਦੀ ਛੱਤ ਉੱਪਰ ਖੜਾ ਹੋ
2: ਜਾਊਂਗਾ। ਗੁਰਪਾਲ ਹੈ, ਹਾਈਟ ਨਹੀਂ ਕੱਢ ਲੈਂਦਾ, ਸਹੀ ਕਿ ਨਹੀਂ? ਆਪਾਂ ਬਹੁਤ ਸਟੰਟ ਵੰਟ ਨਹੀਂ ਮਾਰਨੇ। ਹੋਰ ਫੇਰ ਕਿੱਦਾਂ ਕਿੱਦਾਂ ਚੱਲ ਰਹੀ ਹੈ ਛੁੱਟੀਆਂ? ਓਕੇ ਰਿਪੋਰਟ,
3: ਬਹੁਤ ਵਧੀਆ।
1: ਟਰੈਕਟਰ ਤੁਹਾਡੇ ਟਰੈਕਟਰ ਟਰੁਕਟਰ ਸਭ ਸਹੀ ਨੇ?
3: ਹਾਂਜੀ, ਇੰਡੀਆ ਚ ਨੇ ਉਹ ਤਾਂ,
1: ਇੰਡੀਆ ਚ ਨੇ। ਜੌਨ ਡੀਅਰ?
2: ਮੇਰਾ ਲੋ ਤੁਸੀਂ,
1: ਐਗਜ਼ੈਕਟਲੀ
2: ਲਓ ਜੀ ਸੋਨਾਲੀਕਾ ਦਾ ਟਰੈਕਟਰ।
1: ਅੱਜ ਫਿਰ ਗੁਰਪਾਲ ਜੀ ਬ੍ਰੇਕਫਾਸਟ ਹੋ ਗਿਆ ਪਹਿਲਾਂ ਤਾਂ ਇਹ ਦੱਸੋ। ਹੈਲੋ, ਬ੍ਰੇਕਫਾਸਟ ਕਰ ਲਿਆ?
3: ਬ੍ਰੇਕਫਾਸਟ
1: ਨਹੀਂ ਕੀਤਾ? ਹਾਂ, ਅੱਜ ਛੁੱਟੀ ਆ ਨਾ,
2: ਹਜੇ ਨਹੀਂ, ਆਰਾਮ ਨਾਲ ਕਰਨਗੇ
1: ਸਰ। ਲੇਜ਼ੀ ਲੇਜ਼ੀ ਲੇਜ਼ੀ ਕਰਕੇ ਕਰਾਂਗੇ ਫਿਰ ਮਜ਼ਾ ਆਊਗਾ।
2: ਅੱਜ ਤਾਂ ਸਾਰਿਆਂ ਨੂੰ ਛੁੱਟੀ ਹੈ ਨਾ,
1: ਅੱਜ ਤਾਂ ਸੜਕਾਂ ਸੁਣੀਆਂ ਸੀ,
3: ਅੱਜ ਪਬਲਿਕ ਹਾਲੀਡੇ,
1: ਅੱਜ ਕਾਹਦੀ ਪਬਲਿਕ ਹਾਲੀਡੇ ਹੈ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਕੰਮ ਤੇ ਆਈ ਹੋਈ ਹਾਂ।
0: ਦੇਖੋ ਯਾਰ ਮੈਂ ਵੀ ਆ ਗਿਆ, ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਯਾਰ।
1: ਯਾਰ ਦੈਸ ਤੋਂ ਖਦੜੀ ਆ,
0: ਮਾੜੀ ਗੱਲ ਹੈ ਗੁਰਪਾਲ, ਮੈਨੂੰ ਮੈਸੇਜ ਕਰ ਦਿੰਦੇ, ਮੈਂ ਕਿਹਾ ਬੋਸ ਨੂੰ ਫੋਨ ਏਦਾਂ ਕਰਦੇ, ਤੁਹਾਡੀ ਕਾਲ ਅਟੈਂਡ ਕਰਕੇ ਨਾ, ਬਾਕੀ ਬੱਚੇ ਨੀ ਅਟੈਂਡ ਕਰਕੇ,
1: ਬਸ ਗੇੜਾ ਲਾ, 12:30 ਆਪਾਂ ਘਰੇ ਚਲੇ ਜਾਣਾ,
0: 12:30 ਚਲ ਜਾਣਾ ਘਰੇ, ਆਪਾਂ ਜ਼ਿਆਦਾ ਟਾਈਮ ਨੀ ਬਣਾ, ਸਹੀ ਕਿ ਨਹੀਂ?
1: ਯੈਸ,
0: ਵੇਖਦੇ ਹੋ ਫੁੱਟੀ, ਵੇਖਦੇ ਹੋ
3: ਫੁੱਟੀ?
1: ਛੋਟੇ ਹੁੰਦੇ ਸੁਣਾਈ ਨੀ ਤੁਹਾਨੂੰ ਕਹਾਣੀਆਂ? ਇੱਥੇ ਦਹੀਂ ਦੀ ਫੁੱਟੀ ਸੀ, ਉੱਤੇ ਸ਼ੱਕਰ ਭੁੱਕੀ ਸੀ, ਆਈ ਮਾਣੋ ਚੱਟ ਗਈ, ਚੁਬਾਰੇ ਥਾਣੀ ਟੱਪ ਗਈ, ਇੱਥੇ ਮੇਰੀ ਮਾਣੋ ਸੀ, ਇੱਥੇ ਮੇਰਾ ਗੁਰਪਾਲ ਸੀ, ਪੱਲੇ ਪੱਲੇ ਪੱਲੇ ਪੱਲੇ ਟਿਕਲ ਟਿਕਲ ਟਿਕਲ ਟਿਕਲ ਟਿਕਲ।
0: ਵਾਹ ਵਾਹ ਵਾਹ, ਇਹ ਤਾਂ ਮੈਂ ਪਹਿਲੀ ਵਾਰੀ ਸੁਣੀ ਹੈ, ਮੈਂ ਨਹੀਂ ਕਦੇ ਸੁਣੀ ਇਹ।
1: ਹਰ ਹਰ ਏਰੀਏ ਦੀਆਂ ਡਿਫਰੈਂਟ ਡਿਫਰੈਂਟ ਹੁੰਦੀਆਂ, ਤੁਹਾਡੇ ਤੁਹਾਡੇ ਕੁਝ ਹੋਰ ਹੋਊਗੀ ਨਾ,
0: ਵੱਖਰੀ
1: ਹੋਊਗੀ ਜ਼ਰੂਰ, ਬਟ ਸਮਥਿੰਗ ਡਿਫਰੈਂਟ।
0: ਜਾ ਕੇ ਮਾਤਾ ਜੀ ਨੂੰ ਪੁੱਛਦੇ ਹਾਂ, ਪਰ ਉਸ ਤੋਂ ਪਹਿਲਾਂ ਗੁਰਪਾਲ ਜੀ ਸਾਨੂੰ ਕੀ ਸੁਣਾਉਂਗੇ ਅੱਜ?
3: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
1: ਆਲਰਾਈਟੀ।
3: ਟੀਚਰ, ਅਗਰ ਕੱਲ ਹੋਮਵਰਕ ਨਹੀਂ ਕੀਆ ਤੋ ਮੁਰਗਾ ਬਣਾਉਂਗਾ। ਪੱਪੂ, ਸਰ ਮੁਰਗਾ ਤੋ ਨਹੀਂ ਖਾਤਾ, ਮਟਰ ਪਨੀਰ ਬਣਾ ਦੇਣਾ।
0: ਪੱਪੂ ਵੈਜੀਟੇਰੀਅਨ ਹੈ ਯਾਰ ਮੇਰੀ ਤਰ੍ਹਾਂ। ਵੈਰੀ ਨਾਈਸ, ਵੈਰੀ ਨਾਈਸ, ਤੁਹਾਡਾ ਅੰਦਾਜ਼ ਬਹੁਤ ਵਧੀਆ ਸੁਣਾਉਣ ਦਾ ਹੈ।
1: ਓਹ, ਹੀ ਇਜ਼ ਟੂ ਕਿਊਟ। ਹਲੇ ਹਲੇ ਤਾਂ ਇਹਨਾਂ ਦੇ ਭੈਣ ਜੀ ਆਉਣਗੇ, ਸ਼ੀ ਇਜ਼ ਮਾਈ ਡਾਰਲਿੰਗ।
0: ਅੱਛਾ,
1: ਇੰਨੀਆਂ ਸੋਹਣੀਆਂ ਕਵਿਤਾ ਸੁਣਾਉਂਦੇ ਆ ਨਾ, ਮਜ਼ਾ ਆ ਜਾਂਦਾ ਸੀ।
0: ਕੀ ਬਾਤ ਹੈ ਬਈ,
1: ਅੱਜ ਦੇਖਦੇ ਆ ਸੁਣਾਉਂਦੇ ਆ ਕਿ ਕੀ ਲੈ ਕੇ ਆਉਂਦੇ ਨੇ।
0: ਵਧੀਆ, ਥੈਂਕ ਯੂ ਗੁਰਪਾਲ, ਥੈਂਕ ਯੂ,
1: ਥੈਂਕ ਯੂ। ਸੁਣੇ ਪੁੱਤੂ, ਦੀਦੀ ਹੈ?
3: ਮੰਨਤ ਵੀ ਹੈਗੀ ਹੈ।
1: ਹਾਂਜੀ
0: ਜੀ, ਕਰਾਉ।
1: ਮੰਨਤ ਨੂੰ ਦੀਦੀ ਕਹੋ ਜਾਂ ਤਾਂ ਭੈਣ ਜੀ ਕਹੋ, ਨਾਮ ਥੋੜੀ ਲਈਦਾ ਹੁੰਦਾ ਆ, ਵੱਡੀ ਆ ਤੁਹਾਤੋਂ।
3: ਸਤਿ
1: ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ। ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ, ਕੀ ਹਾਲ ਚਾਲ? ਸ਼ੁਰੂ ਕੀਤਾ, ਯੈਸ, ਗੁੱਡ, ਥੈਂਕ ਯੂ ਵੈਰੀ ਮਚ। ਸੁਣੇ ਪੁੱਤੂ, ਤੁਸੀਂ ਕਾਲ ਨੀ ਕਰੋਗੇ, ਸੁਣਾਓਗੇ ਨੀ, ਤਾਂ ਫਿਰ ਲਾਫਟਰ ਥੈਰੇਪੀ ਤਾਂ ਬੋਰ ਹੋ ਜੂਗੀ ਨਾ,
0: ਅਧੂਰੀ ਹੋ ਜਾਏਗੀ।
3: ਉੱਥੇ ਬਾਂਦਰ ਕਹਿੰਦਾ ਹੈ, ਤੂੰ ਇੱਥੇ ਕੀ ਲੈਣ ਆਈ ਹੈ? ਤੇ ਚੂਈ ਕਹਿੰਦੀ ਹੈ, ਮੈਂ ਸੇਬ ਖਾਣ ਆਈ ਹਾਂ। ਤੇ ਬਾਂਦਰ ਕਹਿੰਦਾ, ਪਰ ਆ ਤਾਂ ਅੰਬ ਦਾ ਦਰਖਤ ਹੈ। ਤੇ ਚੂਈ ਕਹਿੰਦੀ ਹੈ, ਤੂੰ ਜ਼ਿਆਦਾ ਚੌਧਰੀ ਨਾ ਬਣ, ਮੈਂ ਸੇਬ ਨਾਲ ਲੈ ਕੇ ਆਈ ਹਾਂ।
0: ਸਹੀ ਆ, ਬਾਂਦਰ ਬੇਹੋਸ਼,
1: ਬਾਂਦਰ ਬੇਹੋਸ਼।
0: ਨਹੀਂ ਵਧੀਆ ਬਈ, ਦੇਖੋ ਐਸਥੈਟਿਕ ਲਿਵਿੰਗ ਹੈ ਨਾ, ਹਰ ਚੀਜ਼ ਦੀ ਐਸਥੈਟਿਕ ਚਾਹੀਦੀ। ਚੂਈ ਨੂੰ ਵੀ ਚਾਹੀਦਾ ਕਿ ਆਰਾਮ ਨਾਲ ਮੈਂ ਨਾ ਹੋਰਾਈਜ਼ਨ ਦੇਖਾਂ ਸਕਾਈ ਦਾ, ਕੀ ਚੱਲ ਰਿਹਾ ਦੁਨੀਆ ਦੇ ਅੰਦਰ,
1: ਲੱਤ ਧਰ ਕੇ ਸੇਬ ਖਾਵਾਂ, ਕੀ ਮਜ਼ਾਰੇ।
0: ਵੈਰੀ ਨਾਈਸ ਮੰਨਤ।
1: ਪੁੱਤ ਕਵਿਤਾ ਨਹੀਂ ਲੈ ਕੇ ਆਂਦੀ? ਕਵਿਤਾ
3: ਕਵਿਤਾ ਮੈਂ ਲੈ ਆਉਂਗੀ।
1: ਚਲੋ ਐਂ ਕਰਿਓ, ਅੱਗੇ ਵਾਲੇ ਪਾਰਟ ਚ ਲੈ ਆਇਓ ਅੱਜ।
0: ਕਲਾਸ ਚ ਪੜ੍ਹਦੀ ਹੈ?
1: ਤਿਆਰੀ ਕਰ ਲੋ, 10 ਵਜੇ ਤੋਂ ਬਾਅਦ ਫਿਰ ਫੋਨ ਕਰੋਗੇ?
3: ਮੇਰੇ ਪਾਪਾ
0: ਕਿਤੇ ਚੱਲੇ ਨੇ, ਛੁੱਟੀ ਹੈ, ਅੱਜ ਦਾ ਫੰਕਸ਼ਨ ਕਰਨਾ ਆ।
1: ਅਯੋ ਅਯੋ,
0: ਬੱਚੇ ਉੱਠ ਵੀ ਰਹੇ ਸਵੇਰੇ ਸਵੇਰੇ, ਮਤਲਬ ਛੁੱਟੀ ਤੋਂ ਡਬਲ ਛੁੱਟੀ ਆ, ਮਤਲਬ ਜੇ ਮੈਨੂੰ ਪਤਾ ਹੁੰਦਾ ਮੇਰੀ ਸਕੂਲ ਦੀ ਛੁੱਟੀ ਚੱਲ ਰਹੀ ਆ, ਪਰ ਇਹ ਹੁੰਦਾ ਕਿ ਇਹ ਤਾਂ ਅੱਜ ਵੈਸੇ ਵੀ
1: ਪਬਲਿਕ ਹੋਲੀਡੇ
0: ਯੂਜੂਅਲ ਹੋਲੀਡੇ ਵੀ ਆ ਮੈਂ ਤੇ 2 ਵਜੇ ਆਣੇ ਸੀ ਦੁਪਹਿਰ ਦੇ ਮੈਂ ਨਹੀਂ ਯਾਰ ਇਹ ਮੇਰਾ ਧਰਮ ਹੈ ਮੈਨੂੰ ਕਰਨਾ ਪਏਗਾ
1: ਮੈਂ ਤੁਹਾਡੀ ਸਮਾਜ ਲਈ ਤੁਹਾਡੀ ਗੱਲ ਸੀਰੀਅਸਲੀ ਲੈ ਲਈ ਰਾਤ ਮੈਂ 2 ਵਜੇ ਸੁੱਤੀ ਹਾਂ
0: ਅੱਛਾ
1: ਯੇ
0: ਸੇਮ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ
1: ਯੇ
0: ਪਤਾ ਕੀ ਚੱਕਰ ਆ
1: ਹੁਣ ਜੇ ਅੱਜ ਦਿਨ ਦੇ ਵਿੱਚ ਮੇਰੇ ਘਰਾੜੇ ਸੁਣਨ ਨੂੰ ਮਿਲਣਗੇ ਨਾ ਤਾਂ ਡਰਨਾ
0: ਹੁਣੇ ਸ਼ੁਰੂ ਹੋ ਗਏ ਤੁਸੀਂ ਬੋਲਦੇ ਬੋਲਦੇ ਕਰਨਾ ਸ਼ੁਰੂ
1: ਹਵਨ ਸਲੈਪਟ
0: ਓਏ ਫੇਰ ਤੋਂ ਕੀ ਕਰੀ ਜਾਂਦੇ ਪਏ ਮੇਰੇ ਜੀ ਨਾਟ ਨਾਈਸ ਥੋੜੀ ਤੋਂ ਮੀਨ ਨਹੀਂ ਸੀ
1: ਕਿਉਂ ਆਮ ਅ ਹਿਊਮਨ ਬੀਇੰਗ
0: ਨਹੀਂ ਪਰ ਤੁਸੀਂ ਨਹੀਂ ਯਾਰ ਮੇਰੀ ਗੱਲ ਸੁਣੋ ਤੁਸੀਂ ਸਿਆਣੇ ਹੋ ਠੀਕ ਹੈ ਯੂ ਆਰ ਅ ਸਮਾਰਟ ਵੁਮਨ ਯੂ ਆਰ ਸਮਵਨ ਮਤਲਬ ਤੁਹਾਨੂੰ ਵੇਖ ਕੇ ਲੱਗਦਾ ਇਹ ਹੁਣੇ ਸਲਾਹ ਇਦਾਂ ਦੀ ਦੇਣਗੇ ਕਿ ਲਾਈਫ ਚੇਂਜ ਹੋ ਜਾਏਗੀ ਤੁਸੀਂ 2 ਵਜੇ ਤੱਕ ਮਾਰਕੀਟਿੰਗ ਹੀ ਖਰਾਬ ਕਰ ਰਹੇ ਹੋ
1: ਰਾਤੀ 2 ਵਜੇ ਤੱਕ
0: ਹਾਂ ਹੋਈ ਨਾ ਕਿ ਕਿਉਂ ਰਾਤੀ 2 ਵਜੇ ਤੱਕ ਕਿਉਂ ਜਾਗ ਰਹੇ ਹੋ ਯੂ ਸ਼ੁਡ ਬੀ
1: ਰਾਤੀ 2 ਵਜੇ ਤੱਕ ਮੇਰੇ ਦਿਮਾਗ ਚ ਬਹੁਤ ਸਾਰੇ ਬਲਬਲੇ ਘੁੰਮ ਰਹੇ ਸੀਗੇ
0: ਅੱਛਾ ਓਹੋ ਅੱਛਾ ਮੈਂ
1: ਖੁਰਕਣਾ ਸੀਗਾ ਗੰਜੀ ਨੂੰ ਮੈਂ ਰਾਤ ਨੂੰ ਖੁਰਕਣੀ ਸ਼ੁਰੂ ਕਰਤੀ
0: ਨਹੀਂ ਨਹੀਂ ਚੰਗਾ ਕੀਤਾ ਇਹ ਠੀਕ ਹੈ ਨਹੀਂ ਫਿਰ ਤੁਹਾਡੇ 3 ਵੀ ਬਜਾਣੇ ਸਹੀ ਸੀ ਉਹਦਾ ਗੱਲ ਸਹੀ ਹੈ ਵੈਸੇ ਸਹੀ ਕਿ ਨਹੀਂ ਤੇ ਆਪਾਂ ਇੱਦਾਂ ਕਰਦੇ ਆਪਾਂ ਅਗਲਾ ਕਾਲਰ ਲੈਣੇ ਤੇ ਅਗਲਾ ਕਾਲਰ ਆਫਟਰ ਗੁਰਪਾਲ ਮੰਨਤ ਨਾਓ ਨੈਕਸਟ ਇਜ਼ ਮੰਨਤ ਫਤਿਹ
1: ਫਤਿਹ
0: ਵਾਹ ਮੰਨਤ ਐਂਡ ਫਤਿਹ ਤੁਸੀਂ ਔਨ 에ਅਰ ਹੋ ਬਈ
3: ਸਤਿ ਸ੍ਰੀ ਅਕਾਲ
1: ਮੰਨਤ ਕੌਰ ਜੀ ਕੀ ਹਾਲ ਚਾਲ ਨੇ
3: ਮੈਂ ਠੀਕ ਹਾਂ ਤੁਸੀਂ ਠੀਕ ਹੋ
1: ਅਸੀਂ ਬਹੁਤ ਵਧੀਆ ਸੋਹਣੇ ਪੁੱਤੂ
0: ਬੈਸਟਮ ਬੈਸਟ ਮੰਨਤ ਵੇਖਦੇ ਹੋ ਫੁੱਟੀ
3: ਨਹੀਂ
1: ਗੁੱਡ ਮੈਂ ਵੀ ਨਹੀਂ ਦੇਖਦੀ
0: ਯਾਰ ਨਹੀਂ ਗੁੱਡ ਵਾਲੀ ਗੱਲ ਨਹੀਂ ਦੇਖਣੀ ਚਾਹੀਦੀ ਮਾੜੀ ਮੋਟੀ ਮੈਂ ਵੈਸੇ ਟਰਾਈ ਕੀਤਾ ਹੈ ਬੜੀ ਇੰਟਰਸਟਿੰਗ ਗੇਮ ਹੈ ਵੈਸੇ ਮਤਲਬ ਜੇ ਤੁਸੀਂ ਵੇਖੋ ਇਟਸ ਜਸਟ ਕਿ ਦੇਖਣ ਨੂੰ ਸਪੋਰਟ ਮਜ਼ੇਦਾਰ ਹੈ ਪਰ ਉਹੀ ਗੱਲ ਹੈ ਕਿ ਇੱਥੇ ਲੋਕ ਇੰਨੇ ਜ਼ਿਆਦਾ ਦੀਵਾਨੇ ਉੱਧਰ ਦੀ ਦੀਵਾਨਗੀ ਤਾਂ ਨਹੀਂ ਆ ਸਕਦੀ ਫਿਰ ਤੁਸੀਂ ਥੋੜ੍ਹਾ ਆਊਟ ਆਫ ਪਲੇਸ ਮਹਿਸੂਸ ਕਰਦੇ ਹੋ
1: ਨਹੀਂ ਅਸੀਂ ਹਿੰਸਕ ਨਹੀਂ ਆ
0: ਓ ਬਈ ਯਾਰ
1: ਇੱਕ ਨਾ ਮੈਨੂੰ ਜੋਕ ਯਾਦ ਆ ਗਿਆ ਮੇਰੇ ਬਚਪਨ ਦਾ
0: ਅੱਛਾ ਵਾਹ
1: ਕੀ ਬਾਤ ਇੱਕ ਉਹਦਾ ਹਾਕੀ ਦਾ ਮੈਚ ਹੋ ਰਿਹਾ ਹੁੰਦਾ ਹੈ ਨੇਤਾ ਜੀ ਜਾਂਦੇ ਨੇ ਸਪੀਚ ਦੇਣ ਲਈ ਨਾ ਉਹ ਤੋਂ ਬਾਅਦ ਚੋਂ ਕਹਿੰਦੇ ਹਮ ਨੇ ਦੇਖਾ ਬਹੁਤ ਸਾਰੇ ਵਿਦਿਆਰਥੀ ਏਕ ਹੀ ਬਾਲ ਕੇ ਲੀਏ ਲੜ ਰਹੇ ਥੇ ਹਮ ਸਰਕਾਰ ਸੇ ਆਵੇਦਨ ਕਰੇਂਗੇ ਕਿ ਪ੍ਰਤੇਕ ਖਿਲਾੜੀ ਕੋ ਏਕ ਆਪਣੀ ਬਾਲ ਦੀ ਜਾਏ ਤਾਂ ਕਿ ਇਹ ਹਿੰਸਕ ਵਾਰਤਾ ਦੇ ਹੋਣੀ ਬੰਦ ਹੋ
0: ਕਿਆ ਬਾਤ ਹੈ ਵੈਰੀ ਗੁੱਡ ਅੱਛਾ ਵੈਸੇ ਰਿਐਲਿਟੀ ਜੀ ਫੀਲ ਹੋ ਰਹੀ ਹੈ ਕਿਉਂਕਿ ਇਸ ਲੈਵਲ ਦੀ ਬਿਆਨਬਾਜ਼ੀ ਤੇ ਐਜੂਕੇਸ਼ਨ ਦੋਨੋਂ ਸਾਡੇ ਉੱਥੇ ਨੇਤਾ ਚ ਹੈਗੀ ਹੈ ਸਾਰੇ ਇਟਸ ਗੁੱਡ
1: ਇਟਸ ਅ ਮਾਈ ਸਕੂਲ ਟਾਈਮ ਜੋਕ
0: ਸਹੀ ਹੈ ਸਹੀ ਹੈ ਤੇ ਮੰਨਤ ਫਿਰ ਕੀ ਹੋ ਗਿਆ ਬਈ ਉਹ ਮੱਥਾ ਟੇਕ ਆਏ ਹੋ ਗੁਰਦੁਆਰੇ ਛੁੱਟੀਆਂ ਚ ਥੋੜਾ ਫਿਰ ਚਿਲ ਛਿਲ ਵੀ ਕਰਨਾ ਹੁੰਦਾ ਨਾ ਯਾਰ ਥੋੜਾ ਈਜ਼ੀ ਸ਼ੀਜ਼ੀ ਜਿਹਾ ਰਹਿਣਾ ਹੁੰਦਾ ਤਾਂ ਕਰਕੇ ਬਾਬਾ ਜੀ ਨੂੰ ਵੀ ਤੁਸੀਂ ਕਿਹਾ ਕਿ ਕੋਈ ਛੁੱਟੀ ਕਰੋ ਥੋੜਾ ਟਾਈਮ ਮੈਂ ਆ ਕੇ ਤੰਗ ਨਹੀਂ ਕਰਦੀ ਹਾਂ ਇੱਧਰ ਹੀ ਗੱਲ ਆ
3: ਨਹੀਂ
0: ਨਹੀਂ
1: ਉਹ ਰੂਟੀਨ ਡਿਸਟਰਬ ਹੋ ਜਾਂਦੀ ਹੈ ਨਾ
0: ਹੈ ਕੋਈ ਵੀਕਐਂਡ ਦਾ ਪਲਾਨ
3: ਇਸ ਤਾਂ ਹਰ ਸੰਡੇ ਵੈਸੇ ਵੀ ਚਲ ਜਾਣਾ ਹੁੰਦਾ ਪਾਪਾ ਨਾਲ
1: ਪੈਨਕੇਕਸ ਨਹੀਂ ਪਰੌਂਠੇ
0: ਕੁਲਚੇ
1: ਭਟੂਰੇ
0: ਸਾਡਾ ਮਨ ਬਣੀ ਜਾਂਦਾ ਤੁਸੀਂ ਪਤਾ ਨੀ ਮੰਗਾਣਾ ਨੀ ਮੰਗਾਣਾ ਅਸੀਂ ਸੈਂਟਰ ਸ਼ੋ ਚ ਇਹਨਾਂ ਮੰਗਾਣਗੇ ਕਿਤੇ ਬਹਿ ਜਾਈਏ ਉਬਰ ਤੋਂ ਜੇ ਤੁਹਾਨੂੰ ਨੋਨੀਆ ਜੀ ਦੀ ਆਵਾਜ਼ ਨਹੀਂ ਆਈ ਥੋੜਾ ਟਾਈਮ ਸਮਝ ਲਿਓ ਕਿ ਉਹ ਨਾ ਆਰਡਰ ਲੈਣ ਲਈ ਗਏ ਆ ਰੇਡੀਓ ਸਟੂਡੀਓ ਛੱਡ ਕੇ ਗਏ ਨੀਚੇ ਆਰਡਰ ਪਕੜਨ ਲਈ ਉਹਨਾਂ ਕੁ ਟਾਈਮ ਮੈਂ ਇਕੱਲਾ ਜੇ ਬੋਲਦਾ ਹੋਇਆ ਮਤਲਬ ਸ਼ੀ ਇਜ਼ ਆਊਟ
1: ਯੈਸ
0: ਇਹ ਹੋ ਗਿਆ ਤੇ ਕੀ ਸੁਣਾਉਂਗੇ ਅੱਜ
3: ਮੈਂ ਸੁਣਾਉਂਗੀ ਇੱਕ ਬੋਲੀ
1: ਓਕੇ
0: ਬੋਲੀ ਬੋਲੀ
3: ਚੋਲਾ ਵਾਲਾ ਪਾਣੀ ਨੀ ਮੈਂ ਬੂਹ ਅੱਗੇ ਡੋਲਿਆ ਚੋਲਾ ਵਾਲਾ ਪਾਣੀ ਨੀ ਮੈਂ ਬੂਹ ਅੱਗੇ ਡੋਲਿਆ ਆਉਂਦਾ
1: ਚਾਂਦਾ ਤਿਲਕ ਗਿਸਲੇ ਫਿਸ

0: बले
1: ਕਪਾਤਾ ਵੈਰੀ ਨਾਈਸ ਮੰਨਤ
0: ਵੈਰੀ ਵੈਰੀ ਨਾਈਸ
1: ਮੰਨਤ ਬੜੀ ਰੀਅਲ ਲਾਈਫ ਸਿਚੁਏਸ਼ਨ ਦੇ ਉੱਪਰ ਤੁਸੀਂ ਬੋਲੀ ਸੁਣਾਈ ਹੈ ਥੈਂਕ ਯੂ ਵੈਰੀ ਮੱਚ
2: ਥੈਂਕ ਯੂ ਫਤਿਹ ਨਾਲ ਗੱਲ ਕਰ ਲੈ
1: ਕਰਾਉ ਜੀ ਕਰਾਉ
2: ਸਤਿ ਸ਼੍ਰੀ ਅਕਾਲ ਵੀਰੇ ਜੀ ਨਾ ਇਹ ਨੋਨੀ ਆਂਟੀ ਜੀ
0: ਸਤਿ ਸ਼੍ਰੀ ਅਕਾਲ ਫਤਿਹ ਜੀ ਕੀ ਹਾਲ ਚਾਲ ਨੇ
1: ਕਿਵੇਂ ਆ ਸਾਡਾ ਫਾਸਟ ਬੋਲਰ
0: ਬਹੁਤ ਬਹੁਤ ਵਧੀਆ ਜੀ ਤੁਸੀਂ ਬ੍ਰੇਕਫਾਸਟ ਕੀਤਾ ਕਿ ਹਲੇ ਨਹੀਂ ਤੁਸੀਂ ਕੀਤਾ
2: ਨਹੀਂ ਅਸੀਂ ਕਰਨਾ
0: ਕੀ ਕਰਨਾ ਜੀ ਕੀ ਕਰਨਾ ਟੈਲ ਮੀ ਟੈਲ ਮੀ ਟੈਲ ਮੀ
2: ਮੇਰੀ
0: ਮੰਮੀ ਤੁਹਾਡੀ ਮੰਮੀ ਹੁੰਦੀ ਮੇਰੀ ਮੰਮੀ ਹਰ ਰੋਜ਼ ਸਾਨੂੰ ਪਰੌਂਠੇ ਵੜੇ ਦਿੰਦੀ ਹੁੰਦੀ ਸੀ ਬਸ ਖਾਓ ਪਰੌਂਠੇ ਦਹੀਂ ਨਾਲ ਖਾਓ ਪਰੌਂਠੇ ਮੱਖਣ ਨਾਲ ਖਾਓ ਪਰੌਂਠੇ
1: ਚਾਹ ਨਾਲ ਖਾਓ ਪਰੌਂਠੇ
2: ਵੈਰੀ ਲੱਕੀ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਮਿਲਦੀਆਂ ਜਿਹੜੀਆਂ ਮੈਨੂੰ ਜਮਾ ਨੀ ਵਧੀਆ ਲੱਗਦੀਆਂ
1: ਮੇਰਾ
0: ਪੁੱਤੂ ਬਣ ਜਾ ਤੂੰ ਮੈਂ ਪਰੌਂਠੇ ਬਣਾ ਕੇ ਖਿਲਾਇਆ ਕਰੂੰਗੀ ਹਰ ਰੋਜ਼ ਕਦੇ ਕਦੇ ਆਲੂ ਦੇ ਕਦੇ ਗੋਭੀ ਦੇ ਕਦੇ ਪਲੇਨ ਪਰੌਂਠੇ
1: ਬੱਲੇ
0: ਹਾਂ ਪਨੀਰ ਵਾਲੇ ਪਰੌਂਠੇ ਵੀ ਮੈਂ ਵਧੀਆ ਬਣਾਉਣੀ ਆ ਕੀਮੇ ਵਾਲੇ ਪਰੌਂਠੇ ਵੀ ਮੈਂ ਵਧੀਆ ਬਣਾਉਣੀ ਆ
1: ਵਾਹ ਕਿਆ ਬਾਤ ਹੈ ਨੂਨੀਆ ਜੀ ਵੈਲ ਡਨ ਪ੍ਰਾਊਡ ਆਫ ਯੂ
2: ਮੈਚ
1: ਲਾਣਾ ਤੁਸੀਂ ਵੇਖਿਓ ਫਿਰ ਮੇਰੀ ਬੋਲਿੰਗ ਮੈਂ ਗੁਗਲੀਆਂ ਪਾਈਆਂ ਨਾ ਓਏ ਹੋਏ ਹੋਏ ਹੋਏ ਹੋਏ ਹੋਏ ਹੋਏ ਮੈਂ ਬਾਲ ਤੁਹਾਨੂੰ ਪਾਣੀ ਹੈ ਜਾ ਕੇ ਬੈਕ ਅੰਪਾਇਰ ਤੇ ਚਲ ਜਾਣੀ ਇੰਨੀ ਤਗੜੀ ਸਪਿਨ ਹੋਣੀ ਹੈ ਤੁਹਾਡੇ ਤੱਕ ਪਹੁੰਚਣੀ ਨਹੀਂ ਬਾਲ ਇੰਨੀ ਹੈਵੀ ਸਪਿਨ ਕਰਾਈ ਦੀ ਆਪਾਂ
0: ਆਪਾਂ ਰੋਂਡੀ ਪਿੱਟ ਲੈਣੀ ਆ
1: ਚਲੋ ਠੀਕ ਹੈ ਇਹ ਮੈਂ ਜਾਣ ਕੇ ਕੀਤਾ ਮਾੜੇ ਖਿਡਾਰੀ ਆ ਇਹ ਮੇਰੀ ਮਾਇੰਡ ਗੇਮ ਸੀਗੀ ਆਸਟ੍ਰੇਲੀਅਨ ਮਾਇੰਡ ਸੈਟ
0: ਨੋ ਨੋ ਫਤਿਹ ਫਤਿਹ ਮੈਂ ਬਹੁਤ ਸੋਹਣੀ ਰੋਂਡੀ ਪਿੱਟਦੀ ਆ ਯੈਸ
1: ਹੁਣ ਤੇ ਯਾਰ ਹੁਣ ਤੇ ਬਸ ਮੈਚ ਰੱਖ ਹੀ ਲੋ
2: ਨਗੋਚੀ
0: ਕੱਢਣ ਲੱਗੇ ਫਤਿਹ ਆਪਾਂ ਪਤਾ ਕੀ ਕਰਨਾ ਆ ਜਦੋਂ ਇਹਨਾਂ ਨੇ ਬਾਲ ਪਾਣੀ ਆ ਨਾ ਠੀਕ ਆ ਮੈਂ ਫੀਲਡਿੰਗ ਚ ਹੋਣਾ ਆ ਮੈਂ ਕੀ ਕਰਨਾ ਮੈਂ ਸਾਰਿਆਂ ਦੇ ਜਾ ਕੇ ਕੁਤਕਧਾਰੀਆਂ ਕਰ ਦੇਣੀਆਂ ਸਾਰੇ ਥੱਲੇ ਹੋਣਗੇ ਆਪਾਂ ਰਨ ਬਣਾ ਲੈਣੇ ਆ
1: ਨੂਨੀਆ ਏਦਾਂ ਕਰੂੰਗੇ ਆ ਤਾਂ ਗਲਤ ਹੈ ਯਾਰ
0: ਇਹ ਸਾਡੀ
1: ਮੈਨੂੰ ਟੈਨਸ਼ਨ ਹੋ ਰਹੀ ਹੈ
0: ਸਾਡੀ ਗੇਮ ਆ
1: ਇਹ ਮੈਚ ਦੀ ਮੈਨੂੰ ਟੈਨਸ਼ਨ
2: ਰਨ ਕਰ ਦੇਣਾ ਅਸੀਂ ਤਾਂ ਅਸੀਂ ਬਾਲ ਦੂਰ ਮਾਰ ਲੈਣੀਆਂ ਰਨ ਬਣਾ ਲੈਣੇ ਆ
0: ਯੈਸ
2: ਹਸੇ ਦੀ ਚੀਜ਼ ਜੇ ਉਹ ਬਾਲ ਟ੍ਰਾਈ ਕਰਨਗੇ ਰਨ ਆਊਟ ਕਰਨ ਨੂੰ ਅਸੀਂ ਬੈਟ ਲੈ ਕੇ ਅਸੀਂ ਇੱਕ ਹੋਰ ਮਾਰ ਦਾਂਗੇ
0: ਯੈਸ
1: ਯਾਰ
0: ਨਾਲੇ ਇਹ ਤਾਂ ਕ੍ਰਿਕਟ ਚ ਮਾਰਦੇ ਆ ਨਾ ਚੌਕਾ ਛੱਕਾ ਆਪਾਂ ਮਾਰਾਂਗੇ ਯੱਕਾ
1: ਚਲੋ ਬਸ ਫਿਰ ਜਿੱਤ ਗਏ ਤੁਸੀਂ ਵਧਾਈਆਂ ਤੁਹਾਨੂੰ ਮੁਬਾਰਕਾਂ
2: ਅਸੀਂ
1: ਖਲੀ ਉਹਨੂੰ ਮੈਂ ਕੱਲ ਫੋਨ ਕੀਤਾ ਮੈਂ ਕਿਹਾ ਅਡਲਟ ਵਰਸਸ ਖੇਡਦਾ ਮੈਚ
0: ਡੋਨਟ ਵਰੀ ਫਤਿਹ ਉਹ ਤਾਂ ਭੱਜਿਆ ਹੀ ਨੀ ਜਾਣਾ
1: ਉਹ ਨਹੀਂ ਨਹੀਂ ਉਹ ਕਹਿੰਦਾ ਮੈਂ ਸਾਰਾ ਗੱਲ ਕਰ ਲੂੰਗਾ ਮੈਂ ਕਿਹਾ ਬਸ ਤੁਸੀਂ ਚੈੱਕ ਕਰਿਓ ਗੂਗਲ ਤੇ 7 ਫੁੱਟ 6 ਇੰਚ
2: ਦਾ ਬਾਈ ਤੂੰ ਵਧੀਆ ਨੀਗਾ
0: ਹਿੰਸਕ ਹੋਣ ਦੀ ਲੋੜ ਹੀ ਨੀ ਆ ਆਪਾਂ ਕੀ ਕਰਨਾ ਮੰਮੀ ਨੂੰ ਕਹਿਣਾ ਵਧੀਆ ਜੇ ਲੱਡੂ ਬਣਾਓ ਆਪਾਂ ਲਿਜਾ ਕੇ ਲੱਡੂਆਂ ਦਾ ਥਾਲ ਉਹਨਾਂ ਦੇ ਅੱਗੇ ਰੱਖ ਦੇਣਾ ਉਹਨੇ ਖਾਣੇ ਬਿਜ਼ੀ ਹੋ ਜਾਣਾ ਆ ਆਪਾਂ ਆਪਣੀ ਗੇਮ ਜਿੱਤ ਲੈਣੀ
1: ਇਹ ਤਾਂ ਮੇਰੇ ਨਾਲ ਵੀ ਹੋ ਸਕਦਾ ਇਸ ਤਰ੍ਹਾਂ ਪਤਾ ਲੱਗੇ ਮੈਂ ਹੀ ਖਾਣਾ ਪਿਆ ਸਾਈਡ ਤੇ ਬੈਠਾ
0: ਕੋਈ
1: ਗੱਲ ਨੀ ਬਸ
0: ਮੰਨਤ ਫਤਿਹ ਵਾਲਾ ਜਿਹੜਾ ਨਾ ਟੀਮ ਜਿੱਤੂਗੀ
1: ਬੋਲੀ
0: ਪਹਿਲਾਂ ਮੈਂ ਭੁੱਲ ਜਾਵਾਂ
1: ਵੈਰੀ ਗੁੱਡ ਫਤਿਹ ਸੀਗਾ ਬੜੀ ਸੋਹਣੀ ਬੋਲੀ ਸੁਣਾਉਂਦੇ ਹੋ ਯਾਰ ਤੁਸੀਂ
0: ਵੈਰੀ ਵੈਰੀ ਨਾਈਸ ਤੁਸੀਂ ਚੱਕ ਕੇ ਪਾਉਣਾ ਬੋਲੀ ਐਨ
2: ਲੱਡੂਆਂ
0: ਦੀਆਂ ਬੋਲਾਂ ਬਣਾ ਕੇ ਲੈ ਕੇ ਆਯੋ
1: ਲੱਡੂ ਜ਼ਰੂਰ ਲੈ ਕੇ ਮੈਂ ਤਾਂ ਹੀ ਖੇਡਣਾ ਓਦਾਂ ਨੀ ਮੈਂ ਖੇਡਣਾ ਹਰਾਉਂਗੇ ਕਿੱਦਾਂ ਜੇ ਲੱਡੂ ਨਹੀਂ ਲੈ ਕੇ ਆਉਂਗੇ ਸੋ ਲੱਡੂ ਪਹਿਲੇ ਲੈ ਕੇ ਆਣੇ ਠੀਕ ਹੈ ਨਾ
2: ਲੈ ਆਵਾਂਗੇ
1: ਬਸ ਗੁੱਡ ਹੋ ਗਿਆ ਥੈਂਕ ਯੂ ਫਤਿਹ ਥੈਂਕ ਯੂ
2: ਹੈਵ ਅ ਨਾਈਸ ਡੇ
1: ਬਾਏ ਬਾਏ ਬਾਏ ਬਾਏ ਬਾਏ ਬਾਈ ਕੀ ਬਾਤ ਹੈ ਯਾਰ ਮੁੰਡੇ ਦੇ ਅੰਦਰ ਇੰਨੀ ਜ਼ੀਲ ਹੈ ਨਾ ਸਾਨੂੰ ਹੈਰਾਨ ਦੀ ਜ਼ਲੀਲ ਕਰਨ ਦੀ ਜ਼ੀਲ ਨਹੀਂ ਹੋਣੀ ਚਾਹੀਦੀ ਵੈਸੇ ਇੰਨੀ ਗਲਤ ਗੱਲ ਹੈ ਪਰ ਚਲੋ ਮੈਂ ਲੱਡੂਆਂ ਕਰਕੇ ਜਾ ਸਕਦਾ ਮੈਂ
0: ਐਨਥੂਜ਼ੀਆਜ਼ਮ
1: ਹਾਂ ਐਨਥੂਜ਼ੀਆਜ਼ਮ ਹਾਂ ਵੀ ਗੱਲ ਠੀਕ ਹੈ ਨਾ ਸਹੀ ਹੈ ਮੈਂ ਤਾਂ ਉਹ ਵਾਲਾ ਯਾਦ ਆ ਗਿਆ ਉਹ ਦਿਲਚਾਤਾ ਦੇ ਅੰਦਰ ਨਹੀਂ ਉਹ ਸੈਫ ਅਲੀ ਖਾਨ ਕਹਿੰਦਾ ਹਮ ਕੇਕ ਖਾਣੇ ਕੇ ਲਈ ਕਹੀਂ ਵੀ ਜਾ ਸਕਦੇ ਮੈਂ ਤਾਂ ਤੂੰ ਲੱਡੂ ਖਿਲਾ ਦੋ ਕੋਈ ਨਹੀਂ ਮੈਚ ਹਾਰ ਜਾਵਾਂਗੇ ਯਾਰ ਤਾਂ ਕੀ ਹੋਇਆ ਤੇ ਹੁਣ ਸਾਡੀ ਜਿਹੜੀ ਟੀਮ ਦੇ ਅੰਦਰ ਹੋਏਗੀ ਨਾ ਕੁੜੀ
0: ਜੀ
1: ਉਹਦੇ ਨਾਲ ਗੱਲ ਹੋਣ ਲੱਗੀ ਹੈ ਅਸੀਸ ਕੌਰ ਤੁਸੀਂ ਔਨ 에ਅਰ ਹੋ
0: ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ
3: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਵੀ ਜੀ ਤੇ ਨੋਨੀ ਆਂਟੀ ਜੀ
0: ਸਤਿ ਸ਼੍ਰੀ ਅਕਾਲ ਕੀ ਗੱਲ ਢਿੱਲੇ ਢਿੱਲੇ ਬੋਲਦੇ ਹੋ ਉੱਠੇ ਨਹੀਂ ਹਲੇ
1: ਜਾਗੋ
3: ਔਰ ਹੁਣੇ ਉੱਠੇ ਜੀ ਮਾਰ ਜੀ ਖੰਗ ਰਹੀ ਆ
0: ਉਹ ਖੰਗ ਲੋ ਫਿਰ
1: ਉਹ ਮੈਨੂੰ ਸੁੱਚੀ ਆ ਗਈ ਯਾਰ ਕਿੱਦਾਂ ਠੀਕ ਹੋ ਹੁਣੇ ਹੁਣੇ ਉੱਠੇ ਯਾਰ ਦੇਖੋ ਮਤਲਬ ਮੈਂ ਹੈਰਾਨ ਹਾਂ ਦੱਸੋ ਨਾ ਨੁਨੀਆ ਜੀ ਕੋਈ ਦੱਸੋ ਤਰੀਕਾ ਖੰਘ ਛੇਤੀ ਭੱਜ ਜਾਵੇ ਆਵੇ ਹੀ ਨਾ ਅਸੀਸ ਕੋਲ ਦੁਬਾਰਾ
0: ਖੰਘ ਨੂੰ ਕਹੋ ਖੰਘ ਭੱਜ ਜਾ ਖੰਘ ਨੇ ਭੱਜ ਜਾਣਾ
1: ਵੈਲ ਡਨ ਕੀ ਬਾਤ ਹੈ
0: ਠੀਕ ਹੈ
3: ਖੰਘ ਭੱਜ
0: ਜਾ ਯੈਸ
1: ਗੁੱਸੇ ਨਾਲ ਕਹਿਣਾ ਬਾਅਦ ਚੋਂ ਜਾਨੀ ਨੀ ਤੂੰ ਤੰਗ ਕੀਤਾ ਪਿਆ ਯੂ ਆਰ ਨੋਟ ਵੈਲਕਮ ਹੇਅਰ
0: ਯੈਸ
1: ਇਹ ਵਾਹ ਵੀ ਮੇਰੀ ਫੀਮੇਲ ਸਨੀ ਦਿਓਲ ਹੋਰ ਸੁਣਾਓ ਕਿੱਦਾਂ
0: ਯੈਸ
1: ਫਿਰ ਤਾਂ ਅਜੇ ਨਾਸ਼ਤਾ ਨਹੀਂ ਕੀਤਾ ਹੋਣਾ ਹਜੇ ਤਾਂ ਉੱਠੇ ਉੱਠੇ ਹੀ ਹੋ ਹੈ ਦੇਖੋ ਪਰ ਇਹ ਵੀ ਟੈਲੈਂਟ ਆ
3: ਅਸੀਂ ਸਾਰੇ ਅਸੀਂ ਥੋੜਾ ਅ ਫਿਊ ਪਲੇਸਸ ਜਸੀ ਕੱਲ ਘੁੰਮੇ
1: ਓਏ
0: ਕਿੱਥੇ ਕਿੱਥੇ
1: ਓਏ ਹਾਂ ਤੇ
3: ਸਾਨੂੰ ਪਤਾ ਸੀ ਕਦੋਂ ਵਾਪਸ ਆਏ
0: ਕਦੋਂ
3: 5 o'clock ਸ਼ਾਮ ਨੂੰ ਜਦੋਂ ਅਸੀਂ ਪਾਰਕ ਜਾਂਦੇ ਹੁੰਦੇ ਫਿਰ ਅਸੀਂ 5-7 ਮਿੰਟ ਚ ਅਸੀਂ ਪਾਰਕ ਗਏ
1: ਬੱਲੇ ਬਿਜ਼ੀ ਗਰਲ ਬਿਜ਼ੀ ਗਰਲ
0: ਬਿਜ਼ੀ ਬਿਜ਼ੀ ਹਾਂ
1: ਕਿੱਥੇ ਘੁੰਮੇ ਸੀਗੇ ਕੱਲ ਫਿਰ
3: ਮੈਰੀਜ਼ ਵਿਲ
1: ਓਏ ਪਿਕਨਿਕ
0: ਮੈਰੀਵਿਲ ਓ ਵਾਓ ਝਰਨੇ ਦੇਖੇ ਉੱਥੇ
3: ਮੈਰੀਵਿਲ ਦੀ ਮੈਰੀਜ਼ ਵਿਲ
0: ਓਕੇ ਝਰਨੇ ਦੇਖੇ ਉੱਥੇ
3: ਹਾਂਜੀ
0: I love those waterfalls.
3: Sculptures. Museum.
1: ਅੱਛਾ ਮਿਊਜ਼ੀਅਮ ਵੀ ਗੁੱਡ ਯਾਰ ਮੈਨੂੰ ਮਿਊਜ਼ੀਅਮਸ ਵੇਖਣ ਦਾ ਬੜਾ ਸ਼ੌਂਕ ਆ ਕੀ ਸੀਗਾ ਉੱਥੇ ਦੇ ਮਿਊਜ਼ੀਅਮ ਚ ਕਿਹੜੀ ਆਰਟ ਸੀਗੀ ਉੱਥੇ
3: ਸਲੀਪਿੰਗ ਬਿਊਟੀ ਸੀ ਫਰੂਟੀਆ ਕੁਈਨ ਸੀ ਕੁਈਨ ਫਰੂਟੀਆ
1: ਉਹ ਕੌਣ ਹੈ ਕੁਈਨ ਫਰੂਟੀਆ ਕੌਣ ਹੈ ਬਈ
3: ਉਹ ਸਟੈਚੂਜ਼ ਹੈ
1: ਅੱਛਾ ਓਕੇ ਓਕੇ
0: ਮੰਨਤ ਉੱਥੇ ਗਏ ਹੋ ਤੁਸੀਂ ਫੇਰੀਲੈਂਡ ਗਏ ਹੋ
3: ਜਸਟ ਟੂ ਸੀ
1: ਓਕੇ
0: ਹਾਂ ਮੰਨਤ ਪਾਪਾ ਨੂੰ ਕਹਿਣਾ ਕਿ ਫੇਰੀਲੈਂਡ ਲੈ ਕੇ ਜਾਣ
3: ਮੰਨਤ
1: ਨੂੰ ਕਿੱਦਾਂ ਕਹਿਣਗੇ ਪਾਪਾ ਕਨਫਿਊਜ਼ ਹੋ ਜਾਣਗੇ ਕਿ ਮੈਂ ਮੰਨਤ ਨੂੰ ਲੈ ਕੇ ਜਾਣਾ
0: ਮੈਂ ਤਾਂ ਸੀਸ ਨੂੰ ਲੈ ਕੇ ਜਾਣਾ ਸੀਗਾ ਸੋਰੀ ਉਹਦਾ ਨਾ ਮੰਨਤ ਦਾ ਮੈਸੇਜ ਆ ਗਿਆ ਸੀਗਾ ਕਹਿੰਦੀ ਮੈਂ ਵੀ ਜਾਣਾ ਹੈ ਮੇਰੇ ਦਿਮਾਗ ਚ ਨਿਕਲ ਗਿਆ
1: ਓਹੋ ਮੰਨਤ ਨੂੰ ਵੀ ਨਾਲ ਲੈ ਕੇ ਜਾਣਾ ਗੁੱਡ ਗੁੱਡ
0: ਸੀਸ ਗਏ ਹੋ ਫੇਰੀਲੈਂਡ ਜਲੌਂਗ ਵਾਲੀ ਸਾਈਡ ਤੇ ਪਿੱਠ ਫਾਰ ਅੰਦਰ ਨੂੰ ਜਾ ਕੇ ਪਰ ਬਹੁਤ ਵਧੀਆ ਕਾਸਲ ਬਣਿਆ ਹੋਇਆ ਸਾਰੀਆਂ ਰੁਪੈਨਜ਼ਲ ਸਾਰੀਆਂ ਫੇਰੀ ਟੇਲ ਜਿਹੜੀਆਂ ਨੇ ਨਾ ਆਲ ਆਰ ਦੇਅਰ ਇਟਸ ਕਾਲਡ ਕੇ ਤੋਂ ਨਾਮ ਸਟਾਰਟ ਹੁੰਦਾ ਲੋਕੇਸ਼ਨ ਜਲੌਂਗ ਵਾਲੇ ਪਾਸੇ ਆ
1: ਜਲੌਂਗ ਭਰ ਲਿਓ ਫਿਰ ਜਲੌਂਗ ਫੇਰੀਲੈਂਡ ਕਰਕੇ ਭਰ ਲਿਓ
0: ਫੇਰੀਲੈਂਡ ਕਰਕੇ ਭਰੋਗੇ ਨਾ
1: ਤੁਹਾਡੀ ਫੇਵਰੇਟ ਡਿਜ਼ਨੀ ਪ੍ਰਿੰਸੈਸ ਕਿਹੜੀ ਆ
3: ਹਾਂ
1: ਤੁਹਾਡੀ ਫੇਵਰੇਟ ਪ੍ਰਿੰਸੈਸ ਕਿਹੜੀ ਮੈਨੂੰ ਤਾਂ ਸਨੋ ਵਾਈਟ ਪਸੰਦ ਸੀ ਸਨੋ ਵਾਈਟ ਤੇ ਰਪੰਜ਼ਲ ਆ ਦੋਨੋਂ ਮੈਨੂੰ ਬਹੁਤ ਪਸੰਦ ਸੀ ਉਹ ਕਹਾਣੀ ਬਹੁਤ ਮਜ਼ੇਦਾਰ ਆ ਨਾ
0: ਯੈਸ
1: ਹਾਂ ਤੁਸੀਂ ਉਹਦੀ ਕਹਾਣੀ ਦੇਖੀ ਰਪੰਜ਼ਲ ਦੀ ਫਿਲਮ ਆਈ ਸੀਗੀ ਟੈਂਗਲਡ ਨਾਮ ਦੀ ਬਹੁਤ ਵਧੀਆ ਸੀ
3: ਮੈਨੂੰ ਰਪੰਜ਼ਲ ਵਧੀਆ ਲੱਗੀ ਤੇ ਇੱਕ ਮੈਨੂੰ ਵਧੀਆ ਲੱਗਦੀ ਸਿੰਡਰੈਲਾ
0: ਮੇਰੇ
3: ਕੋਲ ਜਦੋ ਮੰਮਾ ਨੇ ਮੈਨੂੰ ਨਾ ਇੱਕ ਵਾਰੀ ਬੁੱਕ ਲਿਆਈ ਉਹਦੇ ਕੋਲ ਲੋਕ ਵੀ ਸੀ ਉਹਦੇ ਕੋਲ ਲਾਈਕ ਕੀਜ਼ ਵੀ ਸੀ
0: ਕੋਈ ਨੀ ਸਾਡੇ ਸੀਕ੍ਰੇਟ ਬੁੱਝ ਸਕਦਾ
1: ਵਾਹ ਬਈ ਵਾਹ ਤੁਸੀਂ ਮਤਲਬ ਫਿਰ ਮਤਲਬ
3: ਸੀਕ੍ਰੇਟ ਕੀਪਰ ਕਹਿੰਦਾ ਤੇ ਸਮ ਪੇਜਸ ਤੇ ਤੁਸੀਂ ਬਸ ਚੀਜ਼ਾਂ ਕਰ ਸਕਦੇ
0: ਸੀਕ੍ਰੇਟ ਕੀਪਰ ਐਂਡ just normal task okay
1: normal task. very good
3: just then, normal teaching
0: normal yeah, all righty
1: fir ki sunaoge sanu aaj princess ji
3: boli
1: oh le aao ji le boli boliyan wali princess bhai
3: mama sada pola pala mami sadi chant mama sada pola pala mami sadi chant ਮਾਮਾ ਚੁੱਪ ਕੀਤਾ ਮਾਮੀ ਚੜੇ ਕਰੰਟ ਮਾਮਾ ਚੁੱਪ ਕੀਤਾ
1: ਮਾਮੀ ਚੜੇ ਕਰੰਟ ਸਾਡੇ ਨਾਲ ਸਾਡੇ ਨਾਲ
3: ਕਰੰਟ ਮਾਮੀ ਛੱਡੇ ਕਰੰਟ
1: ਕਰੰਟ ਸਾਡੇ ਨਾਲ ਹਾਈ ਕਰੰਟ ਹਾਈ ਕਰੰਟ ਸਾਡੇ ਨਾਲ ਵੈਰੀ ਗੁੱਡ ਸਾਡੇ ਨਾਲ ਮਾਮੀ ਕਰਨ ਸਾਡੇ ਨਾਲ ਨਾਰੇ ਨਾਰੇ ਸੋਰੀ ਸੋਰੀ ਮਾਮੀ ਮਾਮੀ ਮਾਮੀ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਮੰਡੇ ਮੰਡੇ ਵੈਰੀ ਗੁੱਡ ਵੈਰੀ ਗੁੱਡ
3: ਵੀਕੈਂਡ
1: ਵੀਕੈਂਡ ਵੀਕੈਂਡ ਵੀਕੈਂਡ ਬਾਏ ਬਾਏ Bye bye.
0: Have a nice day. Have a nice day. Day day day day day day day day day day day day.
1: Bye bye bye bye bye bye bye bye. Kya baat hai yaar? Very good.
0: Ronak lagi sadi ne. Assis kar ne.
1: Achanak hi matlab na ye waqt badal diya, jazbaat badal diya. Hai mami bechari ne current la aata. ਫਿਰ ਨਾਲ ਹੀ ਗਾਂਧੀ ਗਾਂਧੀ ਕਹਿੰਦੀ ਬਾਏ ਬਾਏ ਟੇਕ ਕੇਅਰ
0: ਮਾਮੀ ਛੱਡੇ ਕਰੰਟ
1: ਅੱਛਾ ਮਾਮੀ ਸਗੋਂ ਛੱਡੇ ਕਰੰਟ ਮਾਮੀ ਨੂੰ ਕਰੰਟ ਲਾ ਦਿੱਤਾ ਬੇਚਾਰੇ ਵਾਹ ਬੜੀ ਕ੍ਰਾਂਤੀਕਾਰੀ

0: ਉਹੀ ਹੋਇਆ ਮੇਰੇ
1: ਮਾਮੀ ਵਾਲਾ ਗਰਾਉਂਡ ਜਿਹੜਾ ਛੱਡਦੇ ਆ ਨਾ,
0: ਬਚੋ ਜਿੰਨਾ ਬਚ ਸਕਦੇ ਹੋ ਬਚੋ। ਤੇ ਅਗਲੇ ਬੱਚਿਆਂ ਨਾਲ ਗੱਲ ਕਰਦੇ ਹਾਂ ਆਪਾਂ, ਤਵਨੀਤ ਐਂਡ ਸਿਬਲਿੰਗਸ। ਹੈਲੋ ਹੈਲੋ,
2: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਂਟੀ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ
0: ਜੀ, ਵੀ ਆਏ ਮੈਨੂੰ ਨਹੀਂ ਦਿਸ ਰਿਹਾ। ਸਤਿ ਸ਼੍ਰੀ ਅਕਾਲ ਬੱਚੇ, ਮੈਂ ਡਰ ਰਿਹਾ ਥੋੜਾ, ਮੈਂ ਇਹਨਾਂ ਲਾ ਕੇ ਦੁਬਾਰਾ ਦੇਖਦਾ ਹੈ ਅੰਕਲ ਸਾਈਡ ਤੇ। ਵਾਹ,
2: ਕੀ ਹਾਲ ਹੈ?
0: ਬਸ ਵਧੀਆ ਵਧੀਆ, ਤੁਸੀਂ ਸੁਣਾਓ,
1: ਤੁਸੀਂ ਕਿੱਦਾਂ ਹੋ?
2: ਮੇਰਾ ਠੀਕ ਹੈ, ਪਤਾ ਕੀ ਹਾਲ ਹੈ?
0: ਬਸ ਵਧੀਆ,
1: ਗੱਲਾਂ ਬਾਤਾਂ ਕਰੀਆਂ ਨੇ ਤੁਹਾਡੇ ਨਾਲ। ਬਹੁਤ ਸੋਹਣਾ ਆ, ਮੈਨੂੰ ਨੀਂਦ ਆਉਂਦੀ ਪਈ ਆ।
0: ਨੀਂਦ ਨਹੀਂ ਆਉਂਦੀ?
1: ਨਹੀਂ ਮੈਨੂੰ ਆਉਂਦੀ ਆ।
0: ਮੈਂ ਤਾਂ
1: ਨੀਂਦ ਪਈ ਆਉਂਦੀ, ਭੁੱਖ ਲੱਗੀ।
2: ਤੁਸੀਂ ਚਾਹ ਪੀ ਲਓ।
0: ਮੈਂ ਪੀ ਲਈ ਨਾ, ਤਾਂ ਹੀ ਮੈਨੂੰ ਨੀ ਆਂਦੀ ਪੀਣੀ, ਇਹਨਾਂ ਨੇ ਚਾਹ ਨਹੀਂ ਪੀਤੀ।
1: ਗੁੱਡ ਆਈਡੀਆ, ਗੁੱਡ ਆਈਡੀਆ, ਚਾਹ ਪੀਨੇ ਆ,
0: ਇਹਨਾਂ ਨੂੰ ਪਿਆਨੇ ਆ ਚਾਹ ਬਾਅਦ ਚੋਂ।
1: ਯੈਸ,
0: ਹੋਰ ਸੁਣਾਓ, ਕਰ ਲਿਆ ਨਾਸ਼ਤਾ ਨੂਸ਼ਤਾ? ਤੁਸੀਂ ਫੂਟੀ ਵੇਖਦੇ ਹੋ? ਡੈਡਾ ਵੇਖਦੇ? ਡੈਡਾ
1: ਸੀ ਇਹ ਹਿੰਸਕ ਖੇਡ ਕੋਈ ਨੀ ਦੇਖਦਾ।
0: ਅੱਛਾ, ਮੈਂ ਤਾਂ ਸੋਚ ਰਿਹਾ ਸੀ ਕਿ ਯਾਰ ਕੋਈ ਜੇ ਵੇਖੇ ਤਾਂ ਮੈਨੂੰ ਦੱਸੇ ਹੁੰਦਾ ਕੀ ਆ, ਪਰ ਇਸ ਤਰ੍ਹਾਂ ਦਾ ਕੁਛ ਹੋ ਹੀ ਨੀ ਰਿਹਾ।
1: ਯੂਨੋ ਜਿੰਨੇ ਜਿੰਨੇ ਸਾਲ ਵੀ ਯੂਨੋ ਇਨ ਅ ਵਰਕ, ਯੂਨੋ ਮੇਰੇ ਕਲਚਰ ਹੈ ਨਾ ਕਿ ਤੁਸੀਂ ਫੁੱਟੀ ਦੀ ਟਿਪਿੰਗ ਕਰਦੇ ਹੋ ਨਾ, ਜਿੰਨੇ ਸਾਲ ਮੈਨੂੰ ਫੁੱਟੀ ਦਾ ਕੱਖ ਨੀ ਪਤਾ, ਜਿੰਨੇ ਸਾਲ ਵੀ ਮੈਂ ਟਿਪਿੰਗ ਕੀਤੀ ਹੈ, ਆਈ ਆਲਵੇਸ ਵਨ ਦ ਪ੍ਰਾਈਜ਼।
0: ਅੱਛਾ,
1: ਤੁੱਕਾ ਲਾ ਕੇ?
0: ਤੁੱਕਾ ਲਾ ਕੇ ਹੈ,
1: ਤੁਕਾਫਿਕੇਸ਼ਨ।
2: ਅੱਜ ਬਾਬਾ ਜੀ ਨੀ ਆਏ?
0: ਬਾਬਾ ਜੀ, ਬਾਬਾ ਜੀ ਨੇ ਆਉਣਾ ਸੀ?
2: ਜੋ ਤੱਕ ਬਾਬਾ ਜੀ ਨੇ
0: ਭੁੱਲ ਗਿਆ ਬੱਚੇ, ਮੈਂ ਤਾਂ ਸੋਚੀ ਪੈ ਗਿਆ ਕਿ ਤੁਹਾਨੂੰ ਕੀ ਕੀ ਦਿਖ ਰਿਹਾ ਸਟੂਡੀਓ ਦੇ ਅੰਦਰ, ਜੋ ਮੈਨੂੰ ਨਹੀਂ ਦਿਖ ਰਿਹਾ। ਮੈਨੂੰ ਡਰਾਓ ਨਾ,
1: ਇੱਕ ਬਾਬਾ ਆ ਵੀ
0: ਹੁੰਦਾ ਹੈ, ਮੈਂ ਸੋਚੀ ਪੈ ਗਿਆ।
2: ਬਿਲਾ
0: ਨਹੀਂ, ਅੱਜ ਬਾਬਾ ਜੀ ਰੈਸਟ ਮੋਡ ਤੇ ਨੇ।
2: ਰੈਸਟ ਮੋਡ ਤੇ ਨਹੀਂ ਨੇ? ਤੁਸੀਂ ਇੱਥੇ ਕੋਰੀਆ ਦੋਨੋਂ ਜਾਣੇ?
0: ਨਹੀਂ ਨਹੀਂ ਨਹੀਂ ਨਹੀਂ, ਸਹੀ ਗੱਲ, ਉਹ ਕੱਲ ਝੂਠ ਬੋਲ ਗਏ ਕਿ ਕੱਲ ਝੂਠ ਬੋਲ ਗਏ, ਕਹਿੰਦੇ ਮੈਂ ਬਾਹਰ ਖਲੋਤਾ ਰਹਿੰਦਾ, ਮੈਨੂੰ ਐਂਟਰੀ ਨਹੀਂ ਦਿੰਦੇ। ਪ੍ਰੋਬਲਮ ਇਹ ਹੁੰਦੀ ਪਈ ਆ ਕਿ ਅੰਕਲ ਬੂਟ ਪਾ ਕੇ ਜਾਂਦੇ ਨੀ ਬਾਹਰ ਕਿਤੇ।
1: ਓ ਨਹੀਂ ਆੜੀ, ਉਹਨਾਂ ਨੇ ਟਰੈਕਰ ਬਲੌਕ ਕਰ ਲਾਇਆ ਹੋਇਆ ਹੈ।
0: ਅੱਛਾ, ਘੜੀ ਚਲਾਵਾ?
1: ਘੜੀ ਘੜੀ ਲਾਉਂਦੇ ਹੀ ਨਹੀਂ ਉਹ।
0: ਇਹ ਵਾਲੀ ਤਾਂ ਟੈਕਨੋਲੋਜੀ ਪੁੱਤੂ ਮਿਸ਼ਨ ਇੰਪੋਸੀਬਲ ਫਿਲਮਾਂ ਚ ਵੀ ਨਹੀਂ ਆਈ ਹੈ, ਸਾਡਾ ਬਜਟ ਤਾਂ ਇੰਨਾ ਹੈਵੀ ਹੈ ਹੀ ਨਹੀਂ, ਇਹ ਤਾਂ ਮੁਸ਼ਕਿਲ ਹੈ। ਪਰ ਮੈਨੂੰ ਤੁਹਾਡੀ ਵਿਜ਼ਨ ਬਹੁਤ ਵਧੀਆ ਲੱਗਦੀ ਹੈ। ਗੁੱਡ,
2: ਤੁਸੀਂ ਉਹਨੇ ਦੇ ਕਰ ਜਾਓ ਅਮਰਾਤ ਨੂੰ ਚੁੱਪ ਕਰਕੇ, ਤੇ ਫਿਰ ਉੱਥੇ ਜਿੱਥੇ ਰਿਜ਼ੋਰਟ ਅੰਕਲ ਦਾ ਰੂਮ ਹੈ ਉੱਥੇ ਸੁੱਤੇ ਹੋਣੇ ਅੰਕਲ ਜੀ, ਤੇ ਫਿਰ ਉੱਥੇ ਸੈਫਟੀ ਚ ਵਾਚ ਹੋਣੀ, ਥੱਲੇ ਟਰੈਕਰ ਲਾ, ਤੇ ਫਿਰ ਪੰਜ ਜੋ
0: ਉਹਨਾਂ ਦੇ ਰੂਮ ਚ ਜਿਹੜੀ ਵਾਲ ਕਲੋਕ ਆ ਉਹਦੇ ਤੇ ਲਾ ਦਵਾਂ ਟਰੈਕਰ, ਹਨਾ?
1: ਓ ਨਹੀਂ ਵੀਰੇ,
0: ਆ ਵਧੀਆ ਸਗੋਂ, ਆ ਗੁੱਡ ਆਈਡੀਆ।
1: ਓ ਨਹੀਂ ਵੀਰੇ, ਵਾਚ ਤੇ,
0: ਹਾਂ ਤੇ ਜਿਹੜੀ ਵਾਲ ਕਲੋਕ ਹੁੰਦੀ ਹੈ ਉਹਦੀ ਗੱਲ ਹੀ ਕਰੀ ਜਾਂਦੇ?
1: ਕਲੋਕ ਹੁੰਦੀ ਆ, ਵਾਚ ਜਿਹੜੀ?
0: ਨਹੀਂ ਨਹੀਂ ਨਹੀਂ ਨਹੀਂ, ਮੈਂ ਕਹਿ ਰਿਹਾ ਦੇਖੋ ਨਾ, ਜਿਹੜੀ ਵਾਲ ਕਲੋਕ ਹੈ ਉਹਦੇ ਤੇ ਬਹੁਤ ਈਜ਼ੀ ਹੈ।
1: ਵੀਰੇ ਨੂੰ ਦੱਸੋ ਵਾਚ ਕੀ ਹੁੰਦੀ ਆ?
0: ਅੱਛਾ
1: ਵੀਰੇ ਨੂੰ ਪਤਾ ਨਹੀਂ।
2: ਕ੍ਰਿਸ਼ਨਾ ਵੀਰ ਜੀ, ਤੁਸੀਂ ਕਿੰਦਰ ਜਾਣਾ ਪੈਣਾ ਸੇਰ, ਪਤਾ ਵੀ ਵਾਚ ਕੀ ਹੁੰਦਾ?
0: ਅੱਛਾ, ਯਾਰ ਮਾੜੀ ਗੱਲ ਹੈ। ਅੱਛਾ, ਮੈਂ ਤੇ ਮੈਨੂੰ ਲੱਗਾ ਕਿ ਟਰੈਕਰ ਵੱਡਾ ਹੋਊਗਾ ਨਾ, ਈਜ਼ੀ ਲੱਗ ਜਾਏਗਾ ਕਲੋਕ ਤੇ।
1: ਆ ਦੇਖ ਲਓ।
0: ਨਹੀਂ
2: ਫਿਰ ਤੁਸੀਂ ਟਰੈਕਰ ਛੋਟਾ ਲੈ ਲਓ।
0: ਹਾਂ ਦੇਖਿਆ, ਇਹ ਮੇਰੇ ਅੰਦਰ
1: ਟਰੈਕਰ,
0: ਮੇਰੇ ਅੰਦਰ ਕਾਮਨ ਸੈਂਸ ਨਾ ਘਟਦੀ ਜਾ ਰਹੀ ਹੈ ਤਵਨੀਤ, ਮੈਂ ਕੀ ਕਰਾਂ ਕੀ ਕਰਾਂ ਮੈਂ?
1: ਨਹੀਂ ਨਹੀਂ ਵੀਰੇ,
0: ਮੈਂ ਸੁਣਦੀ ਪਿਆ ਕਰਾਂ
2: ਫਿਰ ਹੋ ਹੀ ਜਾਂਦਾ ਮੈਂ ਕਾਮਨ ਸੈਂਸ ਕਰ।
0: ਵਾਹ ਬਈ ਵਾਹ, ਕੀ ਬਾਤਾਂ ਨੇ, ਕੀ ਸੁਣਾਓਗੇ ਕੀ ਸਾਨੂੰ?
2: ਅਸੀਂ ਇੱਕ ਵਾਲੀਬਾਲ, ਉਸ ਤੋਂ ਪਹਿਲਾਂ ਅਸੀਂ ਸ਼ਿਵਾ ਜੀ ਦਾ ਬੌਸ ਸ਼ੁਰੂ ਕੀਤਾ ਹੋਇਆ।
0: ਓਏ ਫਿਲਮ ਵੇਖੀ ਹੈ? ਨੈਣਾ ਨੈਰਾ ਨੈਣਾ ਨੈਰਾ ਨੈਰਾ ਨੈਰਾ, ਉਹਨੇ ਨਾ ਜਦੋਂ ਗੰਜਾ ਹੋਣਾ ਨਾ ਰਜਨੀਕਾਂਤ ਨੇ, ਫਿਰ ਬਹੁਤ ਫਨ ਹੈ ਫਿਲਮ ਦੇ ਅੰਦਰ। ਫਿਰ ਤੁਸੀਂ ਮੈਨੂੰ ਯਾਦ ਕਰੋਗੇ ਫਿਲਮ ਦੱਸੀ ਸੀ।

0: Come again?
1: Okay, never mind.
0: Okay. Hmm. दस दो दोबारा
1: इधर पता चाल बाज थे एक कैरेक्टर सी नहीं
2: वो छोटा सा नन्ना सा मुन्ना सा बच्चा हूँ
1: नहीं जरा ये तो से एक्टर का नाम क्या होनी
2: रजनीकांत है
1: हाँ जी ओ चाल बाज के भी सी थे और शिवा जी का बॉस थे
2: हाँ ओ ओ बड़ा क्या है एक्टर ही मेरा बहुत फेवरेट है वो ਮੋਦੀਆਂ ਸਾਰੀਆਂ ਫਿਲਮਾਂ ਵੇਖੀਆਂ ਹੋਈਆਂ
0: ਦੱਸੋ ਵੀਰ ਨੂੰ ਹੋਰ ਕੋਈ
2: ਕੰਮ ਹੀ ਨਹੀਂ ਕੋਈ ਬਸ ਯਾ ਮੈਂ ਇੱਥੇ ਆ ਨਾ ਯਾ ਮੈਂ ਫਿਲਮਾਂ ਵੇਖਦਾ ਰਜਨੀਕਾਂਤ ਦੀਆਂ ਹੋਰ ਕੁਛ ਹੈ ਹੀ ਨਹੀਂ ਤੇ ਤੁਸੀਂ ਫਿਰ ਇੱਦਾਂ ਕਰੋ ਮੈਨੂੰ ਬੋਲੀ ਸੁਣਾਓ ਛੇਤੀ ਛੇਤੀ
1: ਓਕੇ ਵੈਨ ਤੇ ਚੜ ਕੇ ਜੀਜਾ ਆਇਆ ਵੈਨ ਤੇ ਚੜ ਕੇ ਜੀਜਾ ਆਇਆ ਪਾ ਕੇ ਕਾਲੇ ਬੂਟ ਵੀ ਜੀਜੇ ਦੀ ਮੁੱਛਾਂ ਕਾਲੀ ਕੁੱਤੀ ਦੀ
2: ਕਿਆ ਬਾਤਾਂ ਨੇ ਬਈ ਬੜੀ ਖਤਰਨਾਕ ਅੱਜ ਤਾਂ ਰਿਸ਼ਤੇਦਾਰਾਂ ਨੂੰ ਹੀ ਸੁਣਾਈ ਜਾ ਰਹੇ ਬੱਚੇ ਵੈਰੀ ਨਾਈਸ ਤਮੀਰ
1: ਸਾਈਕਲਿੰਗ
2: ਪਰ ਮੈਂ ਅੱਜ ਤਿਆਰ ਰਹੂੰਗਾ ਬਈ
1: ਅੰਕਲ ਜੀ ਤੇ ਆਂਟੀ ਜੀ ਤੇ ਅੰਕਲ ਜੀ ਜਿਹੜੇ ਘਰੇ ਬਹਿ ਕੇ ਸੁਣ ਰਹੇ
2: ਵਾਹ ਆਵੀ ਠੀਕ ਹੈ
0: ਸਤਿ ਸ਼੍ਰੀ ਅਕਾਲ ਸਤਿ
2: ਸ਼੍ਰੀ ਅਕਾਲ ਬੁੱਤੂ ਤੇ ਉਹ ਵਾਲੇ ਅੰਕਲ ਜੀ ਵੱਲੋਂ ਵੀ ਸਤਿ ਸ਼੍ਰੀ ਅਕਾਲ ਕਰਦੇ ਜਿਹੜੇ ਘਰੋਂ ਬੈਠ ਕੇ ਸੁਣ ਰਹੇ ਹੋਰ ਐਸ਼ਲੀਨ ਕਿੱਦਾਂ ਠੀਕ ਠਾਕ ਵਧੀਆ ਆਲ ਗੁੱਡ
1: ਹਾਂਜੀ ਤੁਹਾਡਾ ਕੀ ਹਾਲ ਹੈ
2: ਸਾਡਾ ਵੀ ਵਧੀਆ ਵਧੀਆ ਬੁੱਤੂ ਤੁਹਾਡੇ ਨਾਲ ਗੱਲ ਹੋ ਗਈ ਬੈਸਟ ਹੋ ਗਿਆ ਕੰਮ ਕੀ ਸੁਣਾਉਣਾ ਸਾਨੂੰ
1: ਨਾਨੀ ਜੀ ਨੇ ਕਦੇ ਬਿੱਲੀ ਲਿਆਂਦੀ ਸੀ ਮੰਮਾ ਦੇ ਗੈਂਗ ਨੇ ਮਿੱਠੂ ਮੰਮਾ ਜੀ ਨੇ ਬਿੱਲੀ ਫੜੀ ਤੇ ਮੰਮਾ ਨੇ ਚੁੰਡੀ ਫੜੀ ਪੂਛ ਤੇ ਲਾਤੀ ਬਿੱਲੀ ਮਿੱਟੇ ਮੈਮਸੀ ਮਾਸੀ ਦੇਖਦੇ ਜੀ ਕੋਈ ਆਂਦਾ ਤੇ ਫਿਰ ਉਹ ਬਿੱਲੀ ਭੱਜੀ ਜਾਂਦੀ ਜਦੋਂ ਨਾਨੀ ਜੀ ਆ ਗਿਆ ਉਦੋਂ ਮੈਮਸੀ ਮਾਸੀ ਨੇ ਕਿਹਾ ਭੱਜ ਜਾ ਤੇ ਫਿਰ ਸਾਰੇ ਭੱਜ ਕੇ ਤੇ ਫਿਰ ਉਹਨਾਂ ਨੂੰ ਕੁੱਟ ਪਈ
2: ਮੰਮੀ ਸੁੱਕਣੇ ਪਾਉਣ ਲੱਗੇ ਸੀਗੇ ਨਾ ਬਿੱਲੀ
0: ਚੁੰਡੀ ਲਾ ਕੇ
2: ਹੱਥ ਚ ਨਹੀਂ ਆਈ ਭੱਜ ਗਈ ਹੈ ਵਾਹ ਬਈ ਵਾਹ ਵੈਰੀ ਗੁੱਡ
0: ਵੈਰੀ ਨਾਈਸ
1: ਗਰਮ ਵੀ ਹੋ ਸਕਦੀ ਠੰਡੀ ਵੀ ਹੋ ਸਕਦੀ ਭੱਜ ਵੀ ਸਕਦੀ ਰੁਕ ਵੀ ਸਕਦੀ ਤੇ ਹਾਰਡ ਵੀ ਹੋ ਸਕਦੀ ਤੇ ਸੋਫਟ ਵੀ ਹੋ ਸਕਦੀ
2: ਹਾਰਡ
0: ਵੀ ਹੋ ਸਕਦੀ ਹੈ ਸੋਫਟ ਵੀ ਹੋ ਸਕਦੀ ਹੈ ਗਰਮ ਵੀ ਹੋ ਸਕਦੀ ਠੰਡੀ ਵੀ ਹੋ ਸਕਦੀ ਹੈ
2: ਭੱਜ ਵੀ ਸਕਦੀ ਹੈ ਤੇ ਰੁਕ ਵੀ ਸਕਦੀ ਹੈ
1: ਆਈਸਕ੍ਰੀਮ ਗਰਮ ਵੀ ਹੋ ਸਕਦੀ ਠੰਡੀ ਵੀ ਹੋ ਸਕਦੀ
0: ਆਈਸਕ੍ਰੀਮ
1: ਭੱਜ ਵੀ ਸਕਦੀ ਨਹੀਂ
2: ਬਿੱਲੀ
1: ਭੱਜ ਵੀ ਸਕਦੀ ਰੁਕ ਸਕਦੀ ਭੱਜ ਵੀ ਸਕਦੀ ਰੁਕ ਵੀ ਸਕਦੀ ਤੇ
2: ਸੋਫਟ ਵੀ ਹੋ ਸਕਦੀ
1: ਤੇ ਸੋਫਟ ਵੀ ਹੋ ਸਕਦੀ
0: ਆ ਯੈਸ ਪਤਾ ਲੱਗ ਗਿਆ ਕਾਰ
2: ਕਾਰ
0: ਯੇ ਹੀਟਰ ਚਲਾਓ ਗਰਮ ਹੋ ਜਾਂਦੀ ਹੈ ਏਸੀ ਚਲਾਓ ਠੰਡੀ ਹੋ ਜਾਂਦੀ ਹੈ
1: ਨਹੀਂ
2: ਨਹੀਂ ਸੌਫਟ ਕਿੱਦਾਂ ਹੋ ਗਈ ਮੈਂ ਤਾਂ ਕਹਿੰਦਾ ਮੈਂ ਹਾਰ ਗਿਆ
0: ਨਹੀਂ ਕਲੂ ਤਾਂ ਲੈ ਲਓ
1: ਹਾਰਡ ਵੀ ਨਹੀਂ ਹੁੰਦੀ
0: ਕਲੂ ਤਾਂ ਦੋ ਯਾਰ
2: ਬਿੱਲੀ ਹੋ ਸਕਦੀ
1: ਵਾਲੀ ਚੀਜ਼ ਹੈ
2: ਹੈ ਪੀਣ ਵਾਲੀ ਚੀਜ਼ ਆ
1: ਹਾਂ ਜੀ
0: ਸੀਮੈਂਟ
1: ਪੀਂਦੇ
2: ਚਾਹ
1: ਨਹੀਂ
2: ਕਾਫੀ ਪਾਣੀ ਯਾਰ ਈਜ਼ੀ ਸੀਗਾ ਹਨਾ ਜਦੋਂ ਆਂਸਰ ਪਤਾ ਲੱਗੇ ਪਰ ਵੈਸੇ ਬਹੁਤ ਸੋਹਣਾ ਪਾਇਆ ਐਸ਼ਲੀਨ ਵੈਰੀ ਨਾਈਸ ਟ੍ਰਿਕ ਕਰਤਾ ਯਾਰ ਸਵੇਰੇ
0: ਥੈਂਕ ਯੂ ਵੈਰੀ ਮਚ
2: ਤੇ ਵੀਰੇ ਨਾਲ ਗੱਲ ਕਰਾਓ ਵੀਰ ਜੀ ਨਾਲ
0: ਦਿਮਾਗ ਖਕਾ
1: ਤੁਸੀਂ ਹੈਲਪ ਲਈ ਤੁਸੀਂ ਹੈਲਪ ਲਈ
2: ਨਹੀਂ ਨਹੀਂ ਨਹੀਂ ਸਗੋਂ ਤੁਸੀਂ ਤਾਂ ਦੱਸਿਆ ਹੈਲਪ ਹੀ ਤੁਹਾਡੀ ਹੈ
1: ਵੀਰ ਜੀ ਨਾਲ ਗੱਲ ਕਰ ਲਓ
2: ਕਰਾਓ ਜੀ ਕਰਾਓ
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੀਰ ਜੀ
2: I'm a brown boy.
1: Uncle ji te aunty ji.
2: Sat Shri Akal, Veera ji.
0: Ki hal chal?
1: Ji ha. Mera bhi theek hai, sada ki hal hai?
0: Assi bhi bahut badhiya hai ji.
2: ਵੀਰਾ ਤੁਹਾਨੂੰ ਪਤਾ ਅੱਜ ਸਾਰੀਆਂ ਸੜਕਾਂ ਖਾਲੀ ਅੱਜ ਕੁਛ ਨਹੀਂ ਰੁਕਿਆ ਪਿਆ ਕਿਤੇ ਵੀ ਲੈ ਅੱਜ ਮੌਜ ਕਰੋ ਅੱਜ ਟੈਨਸ਼ਨ ਲੈਣੀ ਨਹੀਂ
1: ਤੁਸੀਂ ਚਾਹ ਪੀ ਲਈ
0: ਓ ਨਹੀਂ ਵੀਰੇ ਚਾਹ ਵੀਰੇ ਨੇ ਪੀਤੀ ਹੈ ਮੈਂ ਨਹੀਂ ਪੀਤੀ
2: ਮੈਂ ਇਹਨਾਂ ਦੀ ਚਾਹ ਪੀ ਗਿਆ
0: ਆਮ ਨਾਟ ਹੈਪੀ ਵੀਰਾ ਮੇਰੀ ਚਾਹ ਵੀ ਸੜਕ ਗਿਆ
1: ਤੇ ਜਦੋਂ ਅਸੀਂ ਉੱਥੇ ਅਸੀਂ ਸਾਈਕਲਿੰਗ ਜਾ ਰਹੇ ਸੀ ਜੋ ਅਸੀਂ ਅਮ ਸਮੂਦੀ ਪੀਣ ਸੀ ਬੰਦਾ ਨਾ ਉੱਠੇ ਨਹੀਂ
0: ਡਾ ਜਾੜਾ ਨੂੰ ਟਿਕਲ ਟਿਕਲ ਕਰ ਦੋ

0: पांचों उठते हैं।
1: डाडा लेजी लेजी हो गए हैं। डाडा लेजी लेजी हो गए।
2: हाँ जी। डाडा लेट आए सी।
1: ओ लेट आए सी ना पुत्तू, फिर थक गए।
3: चलो दो मिनट, दो मिनट और सो ले। ओ
2: ते लेट आए सी।
1: चलो तो वीरा सानू की सुनाऊंगा आज?
2: एक बुजालत
1: ले आओ जी, ले आओ।
2: लाल सुही पोटली मैं वेक वेक खुश हुआ, हाथ लावा मैं पिट लगी, हाय अम्मा मैं मोई,
1: हाय अम्मा मैं मोई,
2: मोई मोई।
1: हाय
3: एक बारी फिर को। लाल
1: बसंत लाल,
2: लाल सुही पोटली मैं वेक वेक खुश हुआ, हाथ लावा मैं पिट लगी, हाय अम्मा मैं मोई मोई
1: मोई मोई
3: मोई मोई। लाल सुई,
1: लाल मिर्च।
2: हाँ जी।
1: ओए बल्ले बल्ले, सरदार जी जिंदाबाद, सरदार जी बल्ले बल्ले,
2: हाँ जी बल्ले बल्ले,
3: हाँ जी जिंदाबाद,
1: बल्ले बल्ले
2: जी, सुट्टी सुट्टी
1: छुट्टी छुट्टी सुते सुते। थैंक यू वीरा,
2: बल्ले बल्ले रजों तक,
1: शाबाश शाबाश,
3: छुट्टी छुट्टी
1: छुट्टी छुट्टी। भाई तुसी भी छुट्टी करो, एंजॉय। बहुत बहुत धन्यवाद कॉल कर ली वीरा, थैंक यू सो मच। लाल मिर्ची है, क्या बात है, ब्यूटीफुल। तो साढ़े अगले कॉलर ने जी मायरा,
3: मायरा, हेलो मायरा जी,
1: हेलो हेलो, आवाज बहुत दूरों आ रही है, बहुत दूरों। हां इदां दी आंदी हुई है। हेलो हेलो, हां कान नू लाके गल करो।
3: यस मच बेटर, थैंक यू। आज की सुनाओगे सोने पुतू?
4: आज मैं तुहानू एक जोक सुनावांगी।
1: सुनाओ जी सुनाओ।
3: इतना हौली हौली सुनाते पे हो, खाना नहीं खादा हाले? ब्रेकफास्ट किया नहीं लगता?
1: बन रहा है, सवेर सवेर का टाइम है ना, छुट्टी है, सुस्ती है हल्की जी, कोई चक्कर ही नहीं।
3: चलो हां जोक।
4: एक अंग्रेज हलवाई की दुकान च आया, ते ओ एक चीज नू हाथ देख के पुछया, व्हाट इज दिस? हलवाई ने बोलिया, दिस इज दही। अंग्रेज ने बोलिया, व्हाट इज दही? हलवाई ने बोलिया कि मिल्क स्लीप एट नाइट एंड इन मॉर्निंग बिकम टाइट।
1: मिल्क स्लीप एट नाइट यार। ते हुन वेकअप इन द मॉर्निंग हो गया जी, जग फतेह, आसी तुसी ऑन एयर हो।
3: वाह जी वाह, आसी सब आ गए ने। सत श्री अकाल आसी साहब।
2: सत श्री अकाल।
1: सत श्री अकाल, किवें हो?
2: पूजा जी
1: पूजा जी, पूजा किवें आ, की करदी सी? ਪਰ ਇੱਥੇ ਤਾਂ ਹੈ ਹੀ ਨਹੀਂ।
3: ਨਹੀਂ ਨਹੀਂ ਭੂਜੀ, ਭੂਆ ਜੀ।
1: ਅੱਛਾ ਭੂਆ ਜੀ, ਅੱਛਾ। ਓਹੋ, ਮੈਂ ਕਹਾਂ ਨੋਨੀਆ ਜੀ ਪੂਜਾ ਹੋ ਗਏ।
3: ਨਹੀਂ ਦੇਖੋ, ਭੂਆ ਭਤੀਜੇ ਦਾ ਜਿਹੜਾ ਰਿਸ਼ਤਾ ਨਾ, ਇਹ ਸਭ ਤੋਂ ਵੱਖਰਾ ਹੁੰਦਾ ਆ।
1: ਇਹ ਗੱਲ ਸਹੀ ਹੈ ਤੁਹਾਡੀ। ਹਾਂ,
3: ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ, ਕੀ ਕਰਦੇ ਸੀ?
2: ਤੁਸੀਂ ਕਿਵੇਂ ਹੋ?
3: ਅਸੀਂ ਠੀਕ ਹਾਂ,
1: ਅਸੀਂ ਠੀਕ ਹਾਂ ਜੀ। ਤੁਹਾਡੇ ਨਾਲ ਗੱਲਬਾਤ ਹੋ ਗਈ, ਬਸ ਹੋਰ ਬੈਟਰ ਹੋ ਗਿਆ ਦਿਨ ਸਾਡਾ।
3: ਤੁਸੀਂ ਕਿਵੇਂ ਹੋ? ਰੋਟੀ ਖਾ ਲਈ?
2: ਨਹੀਂ
1: ਅਜੇ ਨਹੀਂ, ਅਜੇ
3: ਦੁੱਧ ਵੀ ਨਹੀਂ ਪੀਤਾ ਹਲੇ। ਦੁੱਧ ਪੀ ਲਿਆ? ਗੁੱਡ ਬੋਏ,
1: ਗੁੱਡ ਬੋਏ। ਫਿਰ ਇੱਦਾਂ ਦੁੱਧ ਪੀ ਕੇ ਤਾਂ ਬਿਗ ਬੋਏ ਹੋਈਦਾ। ਗੁੱਡ ਗੁੱਡ ਗੁੱਡ, ਵੈਰੀ ਗੁੱਡ।
0: ਬ੍ਰੇਕਫਾਸਟ
2: ਨੋ ਮੋਰੀ ਨੋ ਸਕੈਂਬਲੈਗ।
0: ਅੱਛਾ, ਸਕੈਂਬਲੈਗ ਬੋਲ ਦੋ, ਮੈਂ ਖਾ ਲਿਆ
2: ਸਕੈਂਬਲੈਗ। ਖਾ ਲਿਆ
1: ਸਕੈਂਬਲੈਗ,
3: ਖਾਣੇ ਆਈ ਲਵ ਸਕੈਂਬਲੈਗ ਐਸ ਵੈਲ।
1: ਸਾਡੇ ਲਈ ਵੀ ਬਣਾ ਕੇ ਰੱਖੋ, ਅਸੀਂ ਆ ਗਏ।
3: ਯੈਸ,
1: ਅਸੀਂ ਬਸ ਹੁਣੇ ਗੱਡੀ ਸਟਾਰਟ ਕੀਤੀ।
3: ਸੋ ਸਵੀਟ ਮੇਰਾ ਛੋਟਾ ਬੁੱਧੂ।
1: ਇਹ ਹੌਲੀ ਹੌਲੀ ਕਹਿਣਾ, ਭਾਵੇਂ ਬਾਕੀ ਸਾਰੇ ਨਾ ਆ ਜਾਣ ਕਿਤੇ।
3: ਅੱਜ ਫਿਰ ਕੀ ਸੁਣਾਓਗੇ ਸਾਨੂੰ ਜੀ? ਕੁਛ ਤਿਆਰ ਕਰਕੇ ਆਏ ਹੋ? ਰੁਕੋ, ਓਕੇ, ਰੁਕ ਜਾਂਦੇ ਹਾਂ ਜੀ।
1: ਨਹੀਂ, ਰੁਕ ਜਾਂਦੇ ਸਰ। ਬਸ ਇੰਨਾ ਹੀ ਹੁੰਦਾ ਇਹ?
3: ਸਾਡਾ ਆਰਕੈਸਟਰਾ ਖਤਮ ਹੋ ਗਿਆ,
1: ਮੇਰਾ ਢੋਲਸ ਹੋ ਗਿਆ। ਅੱਕੜ ਬੱਕੜ ਬੰਬੇ ਬੋ,
3: ਇਹ ਮੈਨੂੰ ਤਾਂ ਆਉਂਦਾ ਨੀ, ਸੁਣਾ ਤੁਹਾਨੂੰ ਆਉਂਦਾ?
2: ਮੰਮਾ ਬੁੱਤੀ ਗੋਲ ਗੋਲ, ਬੁੱਤੀ ਚਮਚਾ ਗੋਲ ਗੋਲ, ਮੰਮਾ ਬਿੰਦੀ ਗੋਲ ਗੋਲ, ਮੰਮੀ ਬਿੰਦੀ
3: ਗੋਲ ਗੋਲ
2: ਗੋਲ,
3: ਪਾਪਾ ਟਿੱਡੀ ਗੋਲ ਗੋਲ।
1: ਵੈਰੀ ਗੁੱਡ, ਵੈਰੀ ਗੁੱਡ,
3: ਨਾਈਸ,
1: ਥੈਂਕ ਯੂ ਫਾਰ ਕਾਲਿੰਗ।
2: ਪਾਪਾ ਕੀ ਪਲੇ ਗੋਲ ਗੋਲ, ਐ ਪਾਪਾ ਕੀ ਹੈਡ ਗੋਲ ਗੋਲ,
1: ਓਏ ਹੋਏ
2: ਕੀ ਬੰਬ ਬੰਬ,
3: ਚਿਕੀ ਚਿਕੀ ਚਿਕੀ
1: ਚਿਕੀ ਬੋਏ, ਐ
2: ਪਾਪਾ ਕੀ ਟੋਟੋ ਗੋਲ ਗੋਲ।
1: ਓਏ ਚਲੋ ਚਲੋ, ਬਾਏ ਬਾਏ ਬਾਏ ਪੁੱਤੂ, ਹੈਵ ਅ ਵੈਰੀ ਗੁੱਡ ਡੇ, ਤੇ ਮੌਜ ਕਰੋ ਬਈ, ਆਪਣਾ ਦਿਨ ਵਧੀਆ ਵਧੀਆ ਜਾਵੇ ਤੁਹਾਡਾ, ਤੇ ਹਰ ਚੀਜ਼ ਕਮਾਲ ਹੈ, ਕਿਉਂਕਿ ਲਾਸਟ ਕਾਲਰ ਸਾਡੇ ਨਾਲ ਬਸੰਤ ਲਾਲ
3: ਹੈ। ਆਏ ਬਸੰਤ ਲਾਲ,
1: ਹੈਲੋ, ਪਤਾ ਲੱਗੇ ਫੋਨ ਕੱਟ ਗਿਆ। ਲਾਲ ਜੀ,
3: ਸਤਿ ਸ਼੍ਰੀ ਅਕਾਲ ਲਾਲ ਜੀ।
1: ਹੈਲੋ ਹੈਲੋ ਹੈਲੋ, ਹਾਂਜੀ
5: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਲਾਲ ਜੀ, ਸੰਗ ਦੇ ਕਿਉਂ ਗੱਲ ਕਰਨ ਲੱਗੇ ਸਾਡੇ ਨਾਲ, ਇੱਦਾਂ ਨਾ ਕਰਿਆ ਕਰੋ।
5: ਨਹੀਂ ਨਹੀਂ, ਮੈਂ ਸੰਗਦਾ ਨਹੀਂ
1: ਹਾਂ।
3: ਕਿੰਨੀ ਸ਼ਰਾਫਤ ਨਾਲ ਕਿਹਾ, ਮੈਂ ਸੰਗਦਾ ਨਹੀਂ ਹੈ,
1: ਇੱਦਾਂ ਲੱਗਿਆ ਨੀ ਕਿ ਭਾਈ ਤੁਸੀਂ ਬੋਲਦੇ ਹੋ।
5: ਮੈਂ ਸੰਗਦਾ ਨਹੀਂ, ਜਦੋਂ ਮੈਂ ਘਰੋਂ ਬੋਲਿਆ ਮੈਂ ਤੰਗਦਾ ਹਾਂ।
1: ਆ ਬੜੀ ਗੱਲ,
3: ਹੋਰ ਕੀ ਹਾਲ ਚਾਲ ਲਾਲ ਜੀ?
5: ਮੈਂ ਵਧੀਆ, ਨੋਣੀ ਤੁਸੀਂ ਸੰਗਦਾ ਜੀ?
3: ਬਹੁਤ ਬਹੁਤ ਵਧੀਆ ਜੀ, ਹੋਰ ਸੁਣਾਓ ਲਾਲਾ? ਅੱਜ ਗ੍ਰੈਂਡ ਫਾਈਨਲ ਦੇ ਸ਼ੁਭ ਦਿਹਾੜੇ ਤੇ ਮੇਰੀ ਮਾਂ ਦੇ ਕੰਗਣ ਵਾਪਸ ਕਰਦੇ।
1: ਤਗੜਾ ਜਿਹਾ ਸੱਟਾ ਖੇਡ ਲਓ ਕੋਈ, ਬਾਹਰੋਂ ਬਾਹਰ ਆ ਜਾਣ ਬਈ।
3: ਜਿਨ੍ਹਾਂ ਨੇ ਚੀਜ਼ ਮੰਗਣੀ ਹੁੰਦੀ ਉਹ ਕਹਿੰਦੇ ਅੱਜ ਦੀਵਾਲੀ ਆ, ਚਾਰ ਪੈਸੇ ਦੇ ਦੇ, ਅੱਜ ਗ੍ਰੈਂਡ ਫਾਈਨਲ, ਸਾਡੇ ਮਾਂ ਦੇ ਕੰਗਣ ਵਾਪਸ ਦੇ ਦੇ।
1: ਮਤਲਬ ਬੰਦੇ ਨੇ ਦੇਖੋ ਤੁਹਾਨੂੰ ਕਿਸੇ ਤਰੀਕੇ ਯਾਦ ਕਰਾਉਣਾ ਕਿ ਕੁਛ ਦੇਣਾ ਤੁਸੀਂ ਵਾਪਸ, ਉਹ ਤੇ ਬਹਾਨਾ ਚਾਹੀਦਾ ਬਸ।
3: ਮੈਂ ਤਾਂ ਛਿੱਕ ਮਾਰ ਕੇ ਕਹਿ ਦੇਣਾ ਸੀ ਉਹ ਛਿੱਕ ਤੋਂ ਯਾਦ ਆਇਆ ਤੁਸੀਂ ਮੇਰੀ ਮਾਂ ਦੇ ਕੰਗਣ ਦੇਣੇ ਵਾਪਸ ਲੈ
1: ਤੂੰ ਜੋ ਲੈ ਕੇ ਸੀ ਨਾ ਮੈਂ ਉਦੋਂ ਵੀ ਛਿੱਕ ਮਾਰੀ ਸੀ ਮੈਨੂੰ ਅਚਾਨਕ ਯਾਦ ਆਇਆ
5: ਵੱਡੀ ਕੋਕ ਦੇ 50 ਤੇ ਛੋਟੀ ਕੋਕ ਦੇ 20 ਤੇ ਨੋਨੀ ਕਹਿੰਦੇ ਮੈਂ ਟੋਟਲ 70 ਕਹਿੰਦੀ ਮੈਂ 70 ਦੇਵਾਂਗੀ ਪਰ ਮੈਂ ਛੋਟੀ ਕੋਕ ਦੇ 50 ਤੇ ਵੱਡੀ ਕੋਕ ਦੇ 20 ਦੇਵਾਂਗੀ ਉਹ ਕਹਿੰਦਾ ਚੱਲ ਮੈਨੂੰ ਕੀ ਮਤਲਬ ਮੈਨੂੰ ਪੈਸੇ ਦਾ ਮਤਲਬ ਜਿਹਨੇ ਮਰਜ਼ੀ ਕਹਿੰਦੇ ਚੱਲ ਪੁੱਤਰ ਇੱਦਾਂ ਜਾਗੋ ਹਨਾ
3: ਸੁਪਰਮੈਨ ਜਸਵਾਲ ਸਾਹਿਬ ਫਿਰ ਉਹਨਾਂ ਦਾ ਕੇਪ ਕਿੱਡਾ ਕੁ ਵੱਡਾ ਹੋਊਗਾ
1: ਇਹ ਆਪਾਂ ਧੱਕਾ ਕਿਹਦੇ ਨਾਲ ਕਰ ਰਹੇ ਹਾਂ ਸੁਪਰਮੈਨ ਨਾਲ ਕਿ ਜਸਵਾਲ ਭਾਈ ਨਾਲ ਪਹਿਲਾਂ ਇਹ ਸੋਚਣ ਵਾਲੀ ਗੱਲ ਆ ਠੀਕ ਹੈ ਬਾਈ ਬੰਦੇ ਨੇ ਆਹ ਚੀਜ਼ਾਂ ਵੀ ਤਾਂ ਵੇਖਣੀਆਂ ਕਿ ਨਹੀਂ ਸਿਹਤ ਸਾਥ ਵੀ ਵੇਖਣੀ ਹੈ ਨਹੀਂ ਗੁੱਡ ਗੁੱਡ ਗੁੱਡ
5: ਕਹਿੰਦੇ ਇੱਕ ਵਾਰੀ ਉੱਡਿਆ ਸੀ ਤੇ ਬੰਦੇ ਨੇ ਹੈਲਪ ਲਈ ਬੁਲਾਇਆ ਸੀ
1: ਬੰਦਾ ਚਪਟਾ ਹੋ ਜਾਂਦਾ ਠੱਕ ਕਰਕੇ
5: ਜਸਵਾਲ ਭਾਈ ਨੂੰ ਸੱਪ ਲੜ ਗਿਆ ਲੱਤ ਨੂੰ ਹਨਾ ਸੱਪ ਨੇ ਡੰਗ ਮਾਰਿਆ ਡੰਗ ਜਸਵਾਲ ਦੀ ਲੱਤਾਂ ਫਸ ਗਿਆ ਸੱਪ ਨਾਲ ਹੀ ਘੜੀਸ ਲੈ ਗਿਆ
3: ਮਿਲਦੇ 10 ਵਜੇ ਵੀ ਨਾ ਅੱਜ ਤਾਂ ਛੁੱਟੀ ਆ
1: ਕਿਹੜੇ
3: ਐਂਗਲ ਤੋਂ ਸੱਪ ਨੇ ਡੰਗ ਮਾਰਿਆ ਹੋਣਾ ਜਿਹੜੇ ਉਹਨਾਂ ਦੇ ਕੀ ਹੁੰਦੇ ਨੇ ਕੀ ਕਹਿੰਦੇ ਹੁੰਦੇ ਨੇ ਸੱਪ ਦੇ ਉਹਨਾਂ ਨੂੰ ਫੈਂਗ ਉਹ ਨਿਕਲਿਆ ਹੀ ਨੀ
1: ਮੈਂ ਤਾਂ ਸੋਚ ਰਿਹਾ ਕਿ ਅਸੀਂ ਦੇਖੋ ਕਿਉਂਕਿ ਉਹ ਜਾਨਵਰਾਂ ਦੀ ਜਾਤੀ ਨੂੰ ਬੋਲਣਾ ਨਹੀਂ ਆਉਂਦਾ ਕੁਛ ਅਸੀਂ ਬਿਨਾਂ ਕੋਲੋਂ ਬਦਨਾਮ ਕਰਦੇ ਰਹਿੰਦੇ ਬੈਠੇ ਡਿਜ਼ਨ ਉਹਨਾਂ ਚ ਜ਼ਬਾਨ ਆ ਗਈ ਨਾ ਉਹਨੇ ਬਖਸ਼ਣਾ
3: ਨਹੀਂ ਪਰ ਸਾਨੂੰ ਕੀ ਪਤਾ ਆ ਉਹਨਾਂ ਦੇ ਆਪਣੇ ਜੋਖ ਹੋਣ ਇਨਸਾਨਾਂ ਵਾਲੇ
1: ਹਾਂ ਇਹ ਗੱਲ ਵੀ ਹੈ ਹਨਾ ਸਹੀ ਗੱਲ ਭਾਵੇਂ ਸਾਡੇ ਨਾਲ ਜੋ ਕਰਦੇ ਹੋਣ ਇਨਫੈਕਟ ਇਨਫੈਕਟ ਤੁਹਾਡੇ ਨਾਲ ਮੈਂ ਇੱਕ ਸ਼ੇਅਰ ਕਰਦਾ ਫੈਕਟ ਇਹ ਰਿਸਰਚਡ ਫੈਕਟ ਆ ਕਿ ਹਾਥੀ ਸਾਨੂੰ ਉਸ ਨਿਗਾਹ ਨਾਲ ਵੇਖਦੇ ਆ ਜਿਸ ਨਿਗਾਹ ਨਾਲ ਅਸੀਂ ਛੋਟੇ ਛੋਟੇ ਪੱਪੀਸ ਨੂੰ ਵੇਖਦੇ ਹਾਂ ਸੋ ਜੇ ਤੁਹਾਨੂੰ ਕਦੇ ਵੀ ਲਾਈਫ 'ਚ ਲੱਗਦਾ ਕਿਸੇ ਨੂੰ ਇਸ ਤਰ੍ਹਾਂ ਲਾ ਲਓ ਕਿ ਯਾਰ ਲਾਈਫ ਬੜੀ ਡਾਊਨ ਹੈ ਕੁਛ ਹੈ ਤੇ ਇਹ ਸੋਚੋ ਕਿ ਦੂਰ ਕਿਤੇ ਇੱਕ ਹਾਥੀ ਆ ਤੁਹਾਨੂੰ ਬਹੁਤ ਪਿਆਰਾ ਜਾਂ ਕਤੂਰਾ ਸਮਝਦਾ ਯਾਰ ਦੇਖੋ ਸੇਵਾ ਮਾਂ ਬੋਲੀ ਸੇਵਾ ਮੈਂ ਪੰਜਾਬੀ ਬੋਲੂੰਗਾ ਤੇ ਇਧਰੋਂ ਗੁਰਸੇਵਕ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜ ਰਹੇ ਕਹਿੰਦੇ ਕਿ ਹੈਪੀ ਹੈਪੀ ਆਪਣਾ ਫਰਾਈਡੇ ਤੇ ਬਹੁਤ ਵਧੀਆ ਲੱਗੀ ਇਹਨਾਂ ਨੂੰ ਕਹਾਣੀ ਤੇ ਗੀਤ ਜੀ ਥੈਂਕ ਯੂ ਤੇ ਮਨਿੰਦਰ ਕੌਰ ਰਾਖੜਾ ਜੀ ਸਾਰਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਭੇਜਦੇ ਆ ਗੁਲਦਸਤਿਆਂ ਨਾਲ ਭਰੀ ਤਸਵੀਰ ਦੇ ਨਾਲ ਥੈਂਕ ਯੂ
3: ਜੀ
1: ਤੇ ਆਪਣਾ ਜਸਪ੍ਰੀਤ ਕੌਰ ਜੀ ਕਹਿੰਦੇ ਨੋਨੀਆ ਜੀ ਫਤਿਹ ਕਹਿੰਦਾ ਸਾਡਾ ਮਾਮਾ ਛੱਡੇ ਕਰੰਟ ਸਾਡੀ ਮਾਮੀ ਨੀ ਵਾਹ ਵਾਹ ਵਾਹ ਕਿਆ ਬਾਤ ਹੈ ਅੱਜ ਤੇ ਬਈ ਮਾਮੇ ਮਾਮੀ ਵਿਚਾਰੇ ਬਿਨਾਂ ਗੱਲੋਂ ਤੰਗ ਕੀਤੇ ਹੋਏ ਨੇ ਤੇ ਇਕਬਾਲ ਸੈਣੀ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇਧਰੋਂ ਲੱਕੀ ਭਾਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਡੈਲੀ ਜੁਲਰ ਵਾਲੇ ਕਹਿੰਦੇ ਨੇ ਕਿ ਜੇ ਮਾਤਾ ਜੀ ਦਾ ਕੰਗਣ ਚੱਲਿਆ ਨੇ ਤੇ ਅੱਜ ਦਾ ਰੇਟ ਹੈ ਗੋਲਡ ਦਾ $187 ਪਰ ਗ੍ਰਾਮ ਤੇ ਰਾਏ ਜੀ ਗੁੱਡ ਮਾਰਨਿੰਗ ਭੇਜਦੇ ਨੇ ਤੇ ਇੱਧਰੋਂ ਮਨਜੀਤ ਸਿੰਘ ਬਟਾਲਾ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ ਬਾਕੀ ਸਾਰੇ ਤੁਹਾਡੇ ਮੈਸੇਜ ਮੈਂ ਆ ਕੇ ਪੜਾਂਗਾ ਹੁਣ ਮੈਨੂੰ ਨਾ ਛੇਤੀ ਛੇਤੀ ਭਜਣਾ ਪੈਣਾ ਤੇ ਮੈਂ ਛੇਤੀ ਗਿਆ
3: ਛੇਤੀ ਛੇਤੀ ਛੇਤੀ ਆਇਆ ਛੇਤੀ ਛੇਤੀ ਆਏ ਪਰ ਤੁਸੀਂ ਜਾਣਾ ਕਿਤੇ ਨੀ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਕਰ ਰਹੇ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ। ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ 'ਤੇ ਇਸ ਖੁਸ਼ੀ ਨੂੰ ਬਣਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੇਕਰ ਤੁਸੀਂ ਖੁਸ਼ੀ ਦਾ ਅਭਿਆਸ ਕਰਦੇ ਹੋ, ਖੁਸ਼ ਰਹਿਣ ਦਾ ਅਭਿਆਸ ਕਰਦੇ ਹੋ, ਤਾਂ ਹੌਲੀ ਹੌਲੀ ਤੁਹਾਨੂੰ ਖੁਸ਼ ਰਹਿਣਾ ਆ ਜਾਂਦਾ। ਫਿਰ ਕੌਣ ਨਹੀਂ ਚਾਹੁੰਦਾ ਖੁਸ਼ ਰਹਿਣਾ। ਆਓ ਫਿਰ ਖੁਸ਼ੀ ਖੁਸ਼ੀ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ, ਅੱਜ ਦੇ ਦਿਨ ਦੇ ਵਿੱਚ। ਅੱਗੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਸੰਤ ਸੁਭਾਅ ਫਕੀਰ ਬੰਦਾ, ਜਿਹੜਾ ਆਪਣੀ ਜ਼ਿੰਦਗੀ ਮੌਤ ਦੀਆਂ ਆਖਰੀ ਘੜੀਆਂ ਗਿਣ ਰਿਹਾ ਸੀ, ਕੁਛ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋਏ, ਉਹਦੇ ਚਾਹੁਣ ਵਾਲੇ, ਉਹਦੇ ਪਰਿਵਾਰ ਦੇ ਜੀ ਜਿਹੜੇ ਉਹਨੂੰ ਬਹੁਤ ਪਿਆਰ ਕਰਦੇ ਸੀ, ਜਿਨ੍ਹਾਂ ਦੇ ਲਈ ਉਹਨੇ ਬਹੁਤ ਕੁਛ ਕੀਤਾ, ਉਹਦੇ ਲਈ ਅਰਦਾਸਾਂ ਕਰ ਰਹੀ। ਭਾਵੇਂ ਉਹ ਕਿੰਨੀ ਤਕਲੀਫ ਦੇ ਵਿੱਚ, ਪਰ ਫਿਰ ਵੀ ਉਹ ਖੁਸ਼ ਸੀ। ਉਹ ਭਾਣੇ ਦੇ ਵਿੱਚ ਹੀ, ਸਬਰ ਦੇ ਵਿੱਚ ਇੰਨੇ ਲੋਕ ਇਕੱਠੇ ਹੋਏ, ਤਾਂ ਉਹਨਾਂ ਦਾ ਸੁੱਖ ਦੁੱਖ ਤੋਂ ਇਲਾਵਾ ਇੱਕ ਸਵਾਲ ਸੀ। ਸਾਰਿਆਂ ਦਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਬੜੀ ਵਾਰੀ ਉਹਦੇ ਤੋਂ ਪਹਿਲਾਂ ਵੀ ਪੁੱਛਿਆ, ਪਰ ਪਹਿਲਾਂ ਵੀ ਕਦੀ ਉਹਨੇ ਜਵਾਬ ਨਹੀਂ ਦਿੱਤਾ, ਹੱਸ ਕੇ ਟਾਲ ਦਿੰਦਾ। ਉਹਨੇ ਕਹਿ ਕੇ ਰੱਖਿਆ ਸੀ ਕਿ ਜਦੋਂ ਮੈਂ ਜਾਊਂਗਾ ਇਸ ਦੁਨੀਆਂ ਤੋਂ, ਜਦੋਂ ਮੈਂ ਗਿਆ ਤੁਹਾਨੂੰ ਮੈਂ ਜ਼ਰੂਰ ਦੱਸ ਕੇ ਜਾਊਂਗਾ। ਸ਼ਾਇਦ ਬਹੁਤੇ ਇਸ ਕਰਕੇ ਵੀ ਆਲੇ ਦੁਆਲੇ ਬੈਠੇ ਸੀ। ਉਹ ਸਵਾਲ ਕੀ ਸੀ ਕਿ ਤੈਨੂੰ ਕਦੀ ਦੁਖੀ ਨਹੀਂ ਵੇਖਿਆ, ਇਹ ਕੋਈ ਨਿੱਕੀ ਗੱਲ ਨਹੀਂ। ਜੇ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਨੇ ਦੁਖੀ ਨਾ ਵੇਖਿਆ ਹੋਵੇ, ਹਮੇਸ਼ਾ ਹੱਸਦਾ ਰਹਿੰਦਾ ਹੋਵੇ, ਤਾਂ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਉਹਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ। ਇਹਦੇ ਮਿਹਨੇ ਤਾਂ ਕੁਛ ਹੋਰ ਹੋਣਗੇ। ਕਹਿੰਦੇ ਨੇ ਜਿਹਦੇ ਵੀ ਸਾਹ ਚੱਲਦੇ ਆ ਉਹਦੇ ਨਾਲ ਸੁੱਖ ਦੁੱਖ ਵੀ ਚੱਲਦੇ। ਦੁਨੀਆ ਦਾ ਹਰ ਇੱਕ ਇਨਸਾਨ ਦੁਖੀ ਹੁੰਦਾ, ਹਰ ਇੱਕ ਇਨਸਾਨ ਖੁਸ਼ ਹੁੰਦਾ, ਇਹ ਭਾਵ ਤਾਂ ਆਉਂਦੇ ਰਹਿੰਦੇ ਆ। ਪਰ ਜੇਕਰ ਕੋਈ ਹਰ ਵੇਲੇ ਸਥਿਰ ਰਹੇ ਤਾਂ ਇਹ ਕੋਈ ਨਿੱਕੀ ਗੱਲ ਨਹੀਂ। ਆਖਿਰਕਾਰ ਇੱਕ ਜਣੇ ਨੇ ਹੌਸਲਾ ਕਰਕੇ ਪੁੱਛਿਆ, ਫਕੀਰ ਜੀ ਤੁਸੀਂ ਕਿਹਾ ਸੀ ਜਦੋਂ ਜਾਣ ਲੱਗੋਗੇ ਦੱਸ ਕੇ ਜਾਓਗੇ ਕਿ ਖੁਸ਼ ਰਹਿਣ ਦਾ ਮੰਤਰ ਕੀ ਆ, ਤੁਸੀਂ ਕਿੱਦਾਂ ਹਰ ਵੇਲੇ ਖੁਸ਼ ਰਹਿ ਲੈਂਦੇ ਹੋ? ਕਹਿਣ ਲੱਗਾ, ਹਾਂ ਮੈਨੂੰ ਆਪਣਾ ਵਾਅਦਾ ਯਾਦ ਹੈ। ਗੱਲ ਕੋਈ ਤਕਰੀਬਨ 50 ਕੁ ਸਾਲ ਪਹਿਲਾਂ ਦੀ ਹੈ। ਮੈਂ ਕੋਈ ਹਮੇਸ਼ਾ ਤੋਂ ਖੁਸ਼ ਰਹਿਣ ਵਾਲਿਆਂ 'ਚੋਂ ਨਹੀਂ, 40-50 ਸਾਲ ਹੋ ਗਏ ਹੋਣਗੇ। ਮੈਂ ਵੀ ਬਹੁਤ ਦੁਖੀ ਹੁੰਦਾ ਸੀ, ਤੁਹਾਡੇ ਤੋਂ ਵੀ ਵੱਧ, ਹਰ ਗੱਲ 'ਤੇ ਦੁਖੀ ਹੁੰਦਾ ਸੀ। ਨਿੱਕੀ ਨਿੱਕੀ ਗੱਲ ਮੈਨੂੰ ਜਜ਼ਬਾਤੀ ਕਰ ਦਿੰਦੀ ਸੀ, ਨਿੱਕੀ ਨਿੱਕੀ ਗੱਲ 'ਤੇ ਮੈਨੂੰ ਗੁੱਸਾ ਆਉਂਦਾ ਸੀ। ਫਿਰ ਇੱਕ ਦਿਨ ਅਚਾਨਕ ਮੇਰੀ ਵਹੁਟੀ ਚੱਲ ਵਸੀ, ਸੱਪ ਨੇ ਡੰਗ ਮਾਰਿਆ, ਮੈਂ ਬਹੁਤ ਦੁਖੀ ਹੋਇਆ। ਮੈਨੂੰ ਲੱਗਦਾ ਸੀ ਮੇਰੀ ਜ਼ਿੰਦਗੀ ਖਤਮ ਹੋ ਗਈ, ਮੇਰਾ ਪਰਿਵਾਰ ਸੀ ਉਹਦੇ ਨਾਲ, ਮੈਨੂੰ ਲੱਗਦਾ ਸੀ ਹੁਣ ਮੇਰੇ ਜੀਣ ਦਾ ਕੀ ਫਾਇਦਾ। ਪਰ ਫਿਰ ਮੈਂ ਸੋਚਦਾ ਮੇਰੇ ਬੱਚਿਆਂ ਦਾ ਕੀ ਬਣੂਗਾ, ਕਦੇ ਬੱਚਿਆਂ ਬਾਰੇ ਸੋਚਾਂ, ਕਦੀ ਘਰ ਬਾਰ ਬਾਰੇ, ਕਦੀ ਖੁਸੇ ਸਾਥ ਬਾਰੇ। ਮੈਨੂੰ ਲੱਗਦਾ ਉਹ ਜ਼ਿੰਦਗੀ ਦਾ ਉਹ ਸਮਾਂ ਸੀ ਜਦੋਂ ਮੈਂ ਸਭ ਤੋਂ ਵੱਧ ਦੁਖੀ ਹੋਇਆ। ਅਤੇ ਫਿਰ ਇੱਕ ਦਿਨ ਉਹਨੇ ਆ ਕੇ ਮੇਰੇ ਦੁੱਖ ਦਾ ਕਾਰਨ ਪੁੱਛਿਆ। ਕਹਿਣ ਲੱਗੀ, ਤੂੰ ਇੰਨਾ ਦੁਖੀ ਹੁੰਦਾ ਕਿਉਂ ਹੈ ਮੇਰੇ ਜਾਣ ਕਰਕੇ, ਜਾਂ ਮੇਰੇ ਇਸ ਕਰਕੇ ਕਿ ਤੈਨੂੰ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਪੈਣੀ, ਜਾਂ ਫਿਰ ਇਸ ਕਰਕੇ ਕਿ ਜਦੋਂ ਮੈਂ ਜਿਉਂਦੀ ਸੀ
ਉਦੋਂ ਬਹੁਤ ਸਾਰੀਆਂ ਗੱਲਾਂ ਤੂੰ ਮੇਰੇ ਨਾਲ ਨਹੀਂ ਕਰ ਪਾਇਆ, ਜਾਂ ਫਿਰ ਇਸ ਕਰਕੇ ਕਿ ਜਾਣੇ ਅਣਜਾਣੇ ਜਿਹੜੇ ਤੂੰ ਮੈਨੂੰ ਦਿੱਤੇ ਦੁੱਖ, ਉਹਨਾਂ ਦੀ ਤੂੰ ਮਾਫ਼ੀ ਨਹੀਂ ਮੰਗ ਪਾਇਆ, ਜਾਂ ਫਿਰ ਇਸ ਕਰਕੇ ਕਿ ਆਪਾਂ ਬਹੁਤ ਸਾਰਾ ਸਮਾਂ ਖੁਸ਼ੀ ਖੁਸ਼ੀ ਇਕੱਠੇ ਬਿਤਾ ਸਕਦੇ ਸੀ, ਉਹ ਆਪਾਂ ਉਹਨੇ ਸੁਚੱਜੇ ਢੰਗ ਨਾਲ ਨਹੀਂ ਬਿਤਾ ਪਾਏ। ਜ਼ਰਾ ਸੋਚ ਕੇ ਤਾਂ ਦੱਸ ਕਿਹੜੀ ਚੀਜ਼ ਤੰਗ ਕਰਦੀ। ਉਸ ਰਾਤ ਸਾਡੀਆਂ ਬੜੀਆਂ ਲੰਮੀਆਂ ਗੱਲਾਂ ਬਾਤਾਂ ਚੱਲੀਆਂ, ਬੱਚੇ ਲੱਗ ਗਏ ਸੁੱਤੇ ਰਹੇ ਅਤੇ ਅਸੀਂ ਦੋਵੇਂ ਗੱਲਾਂ ਕਰਦੇ ਰਹੇ। ਸਵੇਰ ਹੋਣ ਤੱਕ ਸਾਰੇ ਨਿਕਲਿਆ ਕਿ ਮੇਰੀ ਜ਼ਿੰਦਗੀ 'ਚ ਖੁਸ਼ ਰਹਿਣ ਦੇ ਲਈ ਹਾਲੇ ਬਹੁਤ ਕੁਛ ਬਾਕੀ ਹੈ। ਉਹ ਕਰਮਾਲੀ ਇਹ ਕਹਿ ਕੇ ਸਵੇਰੇ ਚਲੀ ਗਈ ਕਿ ਮੈਂ ਇਸ ਚੀਜ਼ 'ਚ ਖੁਸ਼ ਹੋਵਾਂਗੀ ਜੇ ਤੂੰ ਮੇਰੇ ਬੱਚਿਆਂ ਦਾ ਸਹੀ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰੇਗਾ, ਅਤੇ ਜੇ ਤੂੰ ਦੁਖੀ ਰਿਹਾ ਇਹਨਾਂ ਦੀ ਦੇਖਭਾਲ ਨਾ ਹੋਈ ਤਾਂ ਫਿਰ ਸਮਝ ਮੈਂ ਦੁਖੀ, ਅਤੇ ਜੇ ਮੈਂ ਦੁਖੀ ਹਾਂ ਤਾਂ ਫਿਰ ਸੁਖੀ ਤੂੰ ਵੀ ਕਿੱਦਾਂ ਰਹਿ ਪੈਣਾ। ਬਸ ਇੰਨੇ ਨੂੰ ਸਵੇਰੇ ਲੋ ਲੱਗੀ ਅਤੇ ਉਹ ਸੁਪਨਾ ਜਿਹਾ ਜਿੱਦਾਂ ਟੁੱਟ ਗਿਆ। ਪਤਾ ਨਹੀਂ ਉਹ ਵਾਕਈ ਆਈ ਸੀ ਕਿ ਪਤਾ ਨਹੀਂ ਮੈਨੂੰ ਭੁਲੇਖਾ ਲੱਗਾ, ਪਰ ਉਹਦੇ ਵਿੱਚੋਂ ਜੋ ਮੈਂ ਸਿੱਖਿਆ ਉਹ ਮੈਂ ਸਾਰੀ ਉਮਰ ਫਿਰ ਪੱਲੇ ਬੰਨ੍ਹ ਕੇ ਰੱਖਿਆ। ਉਸ ਦਿਨ ਸਵੇਰੇ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਬਾਹਰ ਉਹਦੇ ਹੱਥੀਂ ਲਾਇਆ ਗੁਲਾਬ ਦਾ ਫੁੱਲ ਸਾਹਮਣੇ ਨਜ਼ਰ ਆਇਆ। ਮੈਂ ਬੜੇ ਦਿਨਾਂ ਤੋਂ ਸੋਚਦਾ ਸੀ ਇਸ ਗੁਲਾਬ ਦੇ ਫੁੱਲ ਨੂੰ ਮੈਂ ਵੱਢਣਾ, ਜਦੋਂ ਬਾਹਰ ਨਿਕਲੀ ਤਾਂ ਇਹ ਹੁਣ ਆਕਾਰ ਦੇ ਵਿੱਚ ਕਾਫੀ ਵੱਡਾ ਹੋ ਚੁੱਕਾ, ਐਵੇਂ ਬੱਚਿਆਂ ਨੂੰ ਕੰਡੇ ਵੱਜਣਗੇ, ਇਹ ਤੰਗ ਕਰਦਾ। ਪਰ ਅੱਜ ਪਤਾ ਨਹੀਂ ਕੀ, ਜਦੋਂ ਸਵੇਰੇ ਉੱਠ ਕੇ ਮੇਰਾ ਉਸ ਫੁੱਲ 'ਤੇ ਧਿਆਨ ਪਿਆ ਤਾਂ ਮੈਨੂੰ ਲੱਗਾ ਇਹ ਤਾਂ ਫੁੱਲ ਆ। ਪਤਾ ਨਹੀਂ ਕਿਉਂ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਇਹ ਸੌਵਾਂ ਹਜ਼ਾਰਾਂ ਕੰਡੇ ਨੇ, ਅਤੇ ਉਹਨਾਂ ਅਨੇਕਾਂ ਹੀ ਕੰਡਿਆਂ ਦੇ ਵਿੱਚ ਇੱਕ ਨਿਕਾ ਜਿਹਾ ਫੁੱਲ ਖਿੜਿਆ, ਅਤੇ ਉਹ ਕੰਡੇ ਮੈਨੂੰ ਤੰਗ ਕਰਦੇ ਨੇ। ਪਰ ਅੱਜ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਉਹ ਫੁੱਲ ਹੀ ਫੁੱਲ ਹੈ, ਉਹ ਫੁੱਲਾਂ ਦੀ ਹਿਫਾਜ਼ਤ ਦੇ ਲਈ ਕੰਡੇ ਨੇ। ਮੈਨੂੰ ਪਹਿਲੀ ਵਾਰੀ ਲੱਗਿਆ ਕਿ ਮੇਰੇ ਘਰ ਵੱਲ ਨੂੰ ਜਾਂਦਾ ਰਾਹ ਉਨਾ ਵੀ ਮਾੜਾ ਨਹੀਂ, ਮੀਂਹ ਪੈਂਦਾ ਤਾਂ ਥੋੜ੍ਹੀ ਤੰਗੀ ਆਉਂਦੀ ਹੈ, ਪਰ ਫਿਰ ਵੀ ਆਸ ਪਾਸ ਦੇ ਬਾਕੀ ਘਰਾਂ ਦੇ ਲੋਕਾਂ ਦੇ ਨਾਲੋਂ ਮੇਰੇ ਘਰ ਨੂੰ ਆਉਣ ਵਾਲਾ ਰਾਹ ਕਿਤੇ ਬਿਹਤਰ ਹੈ। ਥੋੜ੍ਹੇ ਦਿਨਾਂ ਦੀ ਪਰੇਸ਼ਾਨੀ ਹੁੰਦੀ ਹੈ ਜਦੋਂ ਕਿਤੇ ਮੀਂਹ ਪੈਂਦਾ, ਪਰ ਉਸ ਤੋਂ ਬਲਹਿਦਾ ਸਾਰਾ ਸਾਲ ਕਿੰਨਾ ਇਸ ਰਾਹ ਨੂੰ ਵਰਤੀਦਾ, ਮੈਂ ਤਾਂ ਕਦੀ ਇਹਦਾ ਸ਼ੁਕਰਾਨਾ ਹੀ ਨਹੀਂ ਕੀਤਾ। ਉਹ ਬੱਚੇ ਜਿਹੜੇ ਵਹੁਟੀ ਦੇ ਮਰਨ ਤੋਂ ਬਾਅਦ ਮੈਨੂੰ ਭਾਰ ਲੱਗਣ ਲੱਗਦੇ ਸੀ, ਹੁਣ ਮੈਨੂੰ ਇੱਦਾਂ ਲੱਗਦੇ ਸੀ ਜਿਵੇਂ ਉਹ ਮੇਰੇ ਲਈ ਇੱਕ ਆਸਰਾ ਛੱਡ ਕੇ ਗਈ ਹੋਵੇ। ਮੈਂ ਕਈ ਵਾਰੀ ਯਾਦ ਕੀਤਾ ਕਿ ਜਦੋਂ ਮੇਰੀ ਜ਼ਿੰਦਗੀ 'ਚ ਕੁਛ ਨਹੀਂ ਸੀ, ਮੈਂ ਇਕੱਲਾ ਸੀ, ਦੁਖੀ ਤਾਂ ਮੈਂ ਉਦੋਂ ਵੀ ਸੀ, ਫਿਰ ਮੈਨੂੰ ਲੱਗਾ ਕਿ ਮੇਰੀ ਜ਼ਿੰਦਗੀ 'ਚ ਇੱਕ ਜੀਵਨ ਸਾਥੀ ਆ ਗਿਆ, ਹੁਣ ਮੈਂ ਥੋੜ੍ਹਾ ਜਿਹਾ ਖੁਸ਼ ਰਹਿਣ ਲੱਗਾ। ਪਰ ਉਹ ਖੁਸ਼ੀ ਵੀ ਬਹੁਤੇ ਦਿਨ ਨਹੀਂ ਰਹੀ, ਪਰ ਇਹ ਸਾਰਾ ਕੁਛ ਇੰਨਾ ਸੁਭਾਵਿਕ ਹੋਇਆ, ਇੰਨਾ ਕੁ ਭੋਲੇ ਭਾਅ ਹੋਇਆ, ਇੰਨਾ ਕੁਰਬਾਨਗੀ ਦੇ ਵਿੱਚ ਹੋਇਆ ਕਿ ਕੀ ਹੋ ਗਿਆ ਪਤਾ ਹੀ ਨਹੀਂ ਲੱਗਾ। ਮੈਂ ਇਕੱਲਾ ਵੀ ਦੁਖੀ ਸੀ, ਅਸੀਂ ਦੋ ਹੋ ਗਏ ਤਾਂ ਵੀ ਫਿਰ ਮੈਂ ਸੁਖੀ ਨਹੀਂ ਹੋ ਸਕਿਆ, ਦੋ ਤੋਂ ਚਾਰ ਹੋ ਗਏ, ਇੱਦਾਂ ਲੱਗਦਾ ਸੀ ਕਿ ਹੁਣ ਸਾਡੇ ਦੋਵਾਂ ਦੇ ਦਰਮਿਆਨ ਕੁਛ ਨਿੱਕੇ ਜੀ ਆ ਗਏ ਨੇ, ਖੁਸ਼ੀਆਂ ਆ ਗਈਆਂ ਨੇ, ਅਸੀਂ ਆਪਣਾ ਇੱਕ ਦੂਸਰੇ ਦਾ ਗੁੱਸਾ ਇੱਕ ਦੂਸਰੇ ਦਾ ਧਿਆਨ ਹਟਾ ਕੇ ਆਪਣੇ ਪਰਿਵਾਰ 'ਤੇ ਲਾਵਾਂਗੇ, ਬੱਚਿਆਂ 'ਤੇ ਲਾਵਾਂਗੇ। ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ
ਸਾਡੀ ਜ਼ਿੰਦਗੀ ਨੂੰ ਸ਼ਿੰਗਾਰ ਦੇਣਗੀਆਂ, ਪਰ ਬਹੁਤਾ ਚਿਰ ਤਾਂ ਉਹ ਵੀ ਨਹੀਂ ਰਿਹਾ। ਪਰ ਉਸ ਦਿਨ ਤੋਂ ਬਾਅਦ ਮੈਨੂੰ ਚਾਰ ਚੁਫੇਰੇ ਖੁਸ਼ੀਆਂ ਹੀ ਨਜ਼ਰ ਆਈਆਂ। ਜਦੋਂ ਵੀ ਮੈਨੂੰ ਕੋਈ ਦੁੱਖ ਨਜ਼ਰ ਆਉਂਦਾ ਤਾਂ ਮੈਂ ਉਹਦੇ ਆਲੇ ਦੁਆਲੇ ਨਜ਼ਰ ਘੁਮਾ ਕੇ ਜ਼ਰੂਰ ਵਹਿੰਦਾ, ਬਿਲਕੁਲ ਉਸ ਫੁੱਲ ਵਾਂਗੂ। ਜਦੋਂ ਵੀ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਦੁੱਖ ਹੈ, ਆਹ ਦੁੱਖ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹਾਵੀ ਹੈ, ਅਤੇ ਫਿਰ ਨਾਲ ਦੀ ਨਾਲ ਹੀ ਮੇਰਾ ਧਿਆਨ ਜਾਂਦਾ ਕਿ ਇਹਦੇ ਆਲੇ ਦੁਆਲੇ ਹੋਰ ਸੁੱਖ ਕਿਹੜੇ ਕਿਹੜੇ ਨੇ। ਜੇ ਕਦੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਰੋਟੀ ਪਾਣੀ ਬਣਾਉਣ ਦੇ ਵਿੱਚ ਮੈਨੂੰ ਬੜਾ ਸਮਾਂ ਚਲੇ ਜਾਂਦਾ, ਇਹ ਚੰਗਾ ਕਜੀਆ ਪੈ ਗਿਆ, ਪਰ ਫਿਰ ਮੈਂ ਅਗਲੇ ਹੀ ਪਲ ਸੋਚਦਾ ਕਿ ਜਦੋਂ ਮੈਂ ਬਾਹਰੋਂ ਕੰਮ ਕਰਕੇ ਘਰ ਆਉਂਦਾ ਜਾਂ ਮੈਂ ਖੇਤਾਂ ਦੇ ਵਿੱਚੋਂ ਸਾਰੀ ਦਿਹਾੜੀ ਮਿਹਨਤ ਮਸ਼ਕਤ ਕਰਕੇ ਆ ਕੇ ਛਾਵੇਂ ਬੈਠੇ ਇਹਨਾਂ ਦੇ ਮੁੱਖ ਵੇਖਦਾ ਤਾਂ ਉਹ ਸਾਰੀ ਥਕਾਵਟ ਲੱਥ ਜਾਂਦੀ। ਇਹ ਤਾਂ ਕਿੱਡੀ ਪਿਆਰੀ ਨਿਆਮਤ ਦਿੱਤੀ ਹੈ ਰੱਬ ਨੇ, ਅਤੇ ਜੇ ਇੰਨੀ ਪਿਆਰੀ ਨਿਆਮਤ ਦਿੱਤੀ ਹੈ ਫਿਰ ਉਹਨਾਂ ਦਾ ਰੋਟੀ ਪਾਣੀ ਪਕਾਉਣ ਦੇ ਵਿੱਚ ਮੈਨੂੰ ਕਿਉਂ ਤਕਲੀਫ ਹੈ। ਅਤੇ ਜਦੋਂ ਕਿਤੇ ਲੋੜ ਪੈਂਦੀ ਮੈਂ ਕਰਮਾਲੀ ਨੂੰ ਫੇਰ ਪੁੱਛ ਲੈਂਦਾ ਅੱਜ ਬੱਚੇ ਨੂੰ ਆਹ ਤਕਲੀਫ ਹੋਈ ਆ, ਆਹ ਦਵਾਈ ਇਹ ਕਿੱਦਾਂ ਦੇਣੀ, ਪਤਾ ਨਹੀਂ ਕਿੱਥੋਂ ਆਪੇ ਜਵਾਬ ਮਿਲ ਜਾਂਦਾ। ਬਸ ਹੌਲੀ ਹੌਲੀ ਇੱਦਾਂ ਦਾ ਅਭਿਆਸ ਹੋਇਆ ਇਹਨਾਂ ਪਿਛਲੇ 40 ਵਰ੍ਹਿਆਂ ਦੇ ਵਿੱਚ। ਬਸ ਫਿਰ ਇਹ ਜ਼ਿੰਦਗੀ ਦਾ ਨੇਮ ਬਣ ਗਿਆ, ਜਿੱਥੇ ਵੀ ਕਿਤੇ ਦੁੱਖ ਦਿਖਦੇ ਸੀ ਮੈਂ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਘੁੰਮ ਕੇ ਵੇਖਦਾ ਅਤੇ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਦੁੱਖਾਂ ਦੇ ਨਾਲੋਂ ਸੁੱਖ ਵਧੇਰੇ ਹੁੰਦੇ, ਅਤੇ ਫਿਰ ਮੈਂ ਉਹਨਾਂ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਬਸ ਇਹੋ ਅਭਿਆਸ ਜਿਹਦੇ ਕਰਕੇ ਤੁਹਾਨੂੰ ਇਹ ਲੱਗਦਾ ਕਿ ਮੈਂ ਕਦੀ ਦੁਖੀ ਨਹੀਂ ਹੋਇਆ, ਤਾਂ ਸ਼ਾਇਦ ਇਹੋ ਅਭਿਆਸ ਆਪਾਂ ਵੀ ਸਾਰੇ ਕਰ ਸਕਦੇ ਹਾਂ। ਦੁੱਖ ਵੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਨੇ, ਅਤੇ ਕੋਸ਼ਿਸ਼ ਕਰਕੇ ਵੇਖਿਓ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਸੁੱਖ ਵੀ ਬਹੁਤ ਹੋਣਗੇ, ਉਹਨਾਂ ਚੀਜ਼ਾਂ ਦੇ ਨਾਲ ਬੜੀਆਂ ਸਾਰੀਆਂ ਚੰਗੀਆਂ ਯਾਦਾਂ ਵੀ ਜੁੜੀਆਂ ਹੋਣਗੀਆਂ। ਪਰ ਹੌਲੀ ਹੌਲੀ ਇਨਸਾਨ ਆਪਣਾ ਸੁਭਾਅ ਇੱਦਾਂ ਦਾ ਕਰ ਲੈਂਦਾ ਕਿ ਉਹਨੂੰ ਸਭ ਤੋਂ ਪਹਿਲਾਂ ਦੁੱਖ ਦਿਦੇ ਆ, ਉਹਨੂੰ ਸਭ ਤੋਂ ਪਹਿਲਾਂ ਕੰਡੇ ਦਿਦੇ ਆ, ਉਹ ਫੁੱਲ ਨਜ਼ਰ ਹੀ ਨਹੀਂ ਆਉਂਦਾ, ਉਹਨੂੰ ਤੋੜ ਕੇ ਸੁੱਟਣ ਤੱਕ ਰਾਜ਼ੀ ਹੋ ਜਾਂਦਾ। ਆਪਾਂ ਜਦੋਂ ਵੀ ਗੱਲ ਕਰਾਂਗੇ ਦੁੱਖਾਂ ਦੀ ਕਰਾਂਗੇ, ਜਦੋਂ ਵੀ ਕਰਾਂਗੇ ਕੰਡਿਆਂ ਦੀ ਕਰਾਂਗੇ। ਇਸ ਵਜ੍ਹਾ ਕਰਕੇ ਹੌਲੀ ਹੌਲੀ ਆਪਾਂ ਇੰਨਾ ਕੁ ਅਭਿਆਸ ਕਰ ਲੈਂਦੇ ਹਾਂ ਕੰਡਿਆਂ ਦਾ ਕਿ ਸਾਨੂੰ ਜ਼ਿੰਦਗੀ 'ਚ ਚਾਰ ਚੁਫੇਰੇ ਕੰਡੇ ਹੀ ਨਜ਼ਰ ਆਉਂਦੇ। ਕੋਸ਼ਿਸ਼ ਕਰਕੇ ਅੱਜ ਤੋਂ ਫੁੱਲ ਵੇਖਣੇ ਸ਼ੁਰੂ ਕਰ ਦਿਉ ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਨੂੰ ਫੁੱਲਾਂ ਵੱਲ ਨੂੰ ਲੈ ਜੂਗਾ। ਜਿੱਦਾਂ ਹਰ ਰੋਜ਼ ਸਵੇਰੇ ਸਵੇਰੇ ਆਪਾਂ ਖੁਸ਼ ਹੁੰਦੇ ਹਾਂ, ਇੱਕ ਦੂਸਰੇ ਨੂੰ ਮੁਸਕਰਾਉਣ ਦੇ ਲਈ ਕਹਿੰਦੇ ਹਾਂ, ਬੱਚਿਆਂ ਦੇ ਨਾਲ ਸਵੇਰੇ ਸਵੇਰੇ ਹੱਸਦੇ ਹਾਂ। ਸੋ ਇਹ ਅਭਿਆਸ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਅਤੇ ਤੁਸੀਂ ਵੀ ਖੁਸ਼ ਰਹਿ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀਬੀ ਟੋਯੋਟਾ ਦ ਸਮਾਰਟ ਚੋਇਸ
3: ਰੇਡੀਓ ਹਾਂਜੀ 1674

0: अरे बिल्लो भाई, केड़े किलरां तो गोस्ट फेस किलरां तो
1: ये दया सर,
2: क्या बात है भाई, क्या
1: पूता तो
2: बात है।
1: पूता तो तानू मैं सौखे वर्ड च समझा देना।
2: वाह, बहुत है शब्द ही था एक शब्द। थैंक यू। रेडियो हाँ जी 1674 AM ते थोड़ा स्वागत है। मैं हाँ कृष्णा, मेरे नाल बलकीरत ते तुसी जुड़ चुके हो बॉयज मीटअप दे एक होर क्रिस्पी जे मजेदार जे शेड बड़े जे एपिसोड दे नाल।
1: थैंक यू होर
2: किवें हो, ठीक ठाक?
1: होर वधिया सर, पर मैनू ना एक चीज दसो भी कोई वैर है अपना
2: नहीं भरा
1: जे हैगा ते दसो यार, फिर बह के
2: उते जाना पा
1: सुखी शांति मका ली।
2: की होया जी
1: पिछली एरी तो ही मैनू बिना बत्तियां तो स्टूडियो च बा के गलबात कर ली। एर की इन्होंने की कीता वा भी बत्तियां रहंतियां बांधी ते उत्तो कैमरे लाते हैं दोवां पासे पी जिद्दां ही रिकॉर्ड करन दे हुंदे आ, पर लाओ बंद करके लाए आ दोवें ऑफ ने।
2: पता
1: कि मैनू ऐप लेखा पैण दिया वा भी रिकॉर्डिंग हुंदी आ पर असल दे विच बंद ने भरा।
2: पता किदां लग रिहा,
1: मतलब सारा कुछ डम्मी करवाउणा।
2: पता किदा लगता पे फिलहाल तू, मैं अपनी नजर नाल जे दसा।
1: वेखो जी वेखो,
2: ते ना क्योंकि बैकलाइट ऑन है गाइस, ठीक है, ते ना फ्रंट ते कुछ नहीं दिसदा पिया है ना, जिद्दां वो डॉक्यूमेंट्रियां नहीं आंदियां होंदियां कि टेररिस्ट से बात कराते हैं
1: गोस्ट फेस किलर डर बिलोनी गोस्ट फेस,
2: तेनों गोस्ट फेस बनाया होया और फिर बाद चो कहंदे मैंने इतने बंदे मारे इतने कतल किए, चेहरा नहीं दिखांदे बस नेरे च
1: रख दे माहौल पसंद जिन्ना चिर माहौल ना बनी उन्ना चिर साडे कोई चीज हुंदी नहीं।
2: ज्यादा ही हो गया थोड़ा थोड़ा, ईगो नू थोड़ी मतलब ठीक करो अपनी, उच्ची जा रही है।
1: जिद्दां शायरी जी नहीं चली ही
2: केड़ी
1: की ओ जर की ही चाह पसंद है बिस्कुट पसंद है
2: चाह पसंद है
1: पता नहीं जेड़े जाव राह पसंद है
2: वाह
1: जदों भी बीमा चाह पसंद है कुछ इदां दी शायरी नहीं किन्ना जेड़े पंजाबी एक एक्टर भी ने हुण ते चलो पहला गाणियां च हुंदे हुंदे ही मॉडल भी ही माही शर्मा जी जेड़े इत्थे भी आए ही पता नहीं तुहानूं उहनां दा
2: इत्थे आए सी
1: यार उहनां ने
2: जदों तुसीं कीता सी इंटरव्यू उहनां दा
1: हां जी जदों उहनां दी इंटरव्यू दे उत्ते बाद अपना एक पॉडकास्ट हो गया ओह नहीं
2: मेरे भरा बैठे रे कोट पैंट मैनूं तां विशाल भरा ही हुंदा ओए कोट पैंट एंड खिच के हैं नाल टर्टल नेक पा के मेरा वीर
1: माही शर्मा दा है
2: टर्टल नेक हाई नेक।
1: अच्छा अच्छा हाई नेक, ओके
2: मैनूं भी इत्थे आके पता लगा टर्टल नेक कहिंदे
1: आ। अच्छा जी मैं समझ गया, मैं कोई एनिमल वाली चीज पाली कोई टर्टल नेक, ओके मैं भी लैणा यारो। चलो आपां ऐ करदे आ, पर स्टिल वेखो भी मैं फिर भी इहनां दा कोई गुस्सा गिला नहीं करदा किसी चीज दा भी, कोई नहीं फिर की आ बंद पए आ ते इट्स ओके आ।
2: हां ठीक है,
1: तुसीं अपना काम करो यार जिहड़ा करना है ना, तुसीं लागे बनियां चीजां भावें चलण डियां भावें बंद पईआं, तुसीं की लैणा उहनां कोल जिहड़ी तुहाडे काम दीआं नहीं।
2: तुसीं चिल करो बई
1: है ना,
2: तुसीं चिल करो। पर यार अजकल ना वैसे बनी लोग चिल कर नहीं पा रहे।
1: हाँ मसला की है जड़ा चिल नहीं हो पा रहा,
2: चिल क्यों नहीं हो रहा? एंड चिल ये वाले नहीं, गाइस मैं पहले है ना सुनने वाले लिए थोड़ी ये गुत्थी खोल दवा, ये वो वाला अपना चिल वाली नहीं गल कर रहे अपना कि यार कॉस्ट ऑफ लिविंग बहुत वध गई
1: है, यार इट्स टू मच,
2: तेल बहुत महंगा हो गया, दूध महंगा हो गया, सब महंगा हो गया, मैं समझ गया वो वाला नहीं, ये हैगा कि यार ਆਪਾਂ ਪਤਾ ਨਹੀਂ ਇੰਨੇ ਆਕੜੇ ਕਿਉਂ ਰਹਿੰਦੇ ਹਾਂ।
1: ਤੁਹਾਡੀ ਨਾ ਮੈਨੂੰ ਉਹ ਗੱਲ ਤੋਂ ਚੇਤਾ ਆ ਗਿਆ ਜਿਹੜੀ ਤੁਸੀਂ ਕੋਸਟ ਆਫ ਲਿਵਿੰਗ ਵਾਲੀ ਗੱਲ ਕੀਤੀ ਹੈ ਨਾ, ਤੇਲ ਦੀ ਤੁਸੀਂ ਉਹਨੂੰ ਕਿਹਾ ਵੀ ਤੇਲ ਦੀਆਂ ਕੀਮਤਾਂ ਦੇ ਉੱਤੇ ਨਹੀਂ ਇਹ ਗੱਲ ਕਰਨੀ। ਵੈਸੇ ਨਾ ਮੈਂ ਕੱਲ੍ਹ ਪਰਸੋਂ ਆਉਣ ਡਿਆ ਅਤੇ ਮੈਂ ਵੇਖਿਆ ਵੀ ਤੇਲ ਕੋਈ 3-3 ਦੇ ਲਾਗੇ ਬੰਨੇ ਡੀਜ਼ਲ ਪਹੁੰਚ ਗਿਆ ਹੈ ਨਾ, 2.6 ਸਮਥਿੰਗ ਅਤੇ ਪੈਟਰੋਲ ਆ, ਜੇ ਕਹਿੰਦੇ ਪ੍ਰੀਮੀਅਮ ਪਾਉਣਾ ਤਾਂ ਉਹ ਫਿਰ 2.8 ਹੋ ਜੂਗਾ। ਪਰ ਮੈਂ ਸੋਚਿਆ ਕਿ ਯਾਰ ਪਿੱਛੇ ਜੇ ਥੋੜ੍ਹੇ ਮਹੀਨੇ ਪਹਿਲਾਂ ਕਿੱਡਾ ਮਸਲਾ ਚੱਲ ਪਿਆ ਸੀ ਵੀ ਤੇਲ ਵੱਧ ਗਿਆ, ਆਹ ਹੋ ਗਿਆ ਜੀ, ਜੇ ਹੋ ਗਿਆ ਜੀ, ਆ ਜਦੋਂ ਲੜਾਈ ਸ਼ੁਰੂ ਹੋਈ, ਇੰਨਾ ਕੁ ਜ਼ਿਆਦਾ ਲੋਕਾਂ ਨੇ ਉਹ ਗੱਲ ਚੁੱਕੀ ਹੈ ਨਾ, ਆਪਾਂ ਵੀ ਇੱਥੇ ਕਿੰਨੀਆਂ ਗੱਲਾਂ ਕਰਦੇ ਰਹੇ ਜਾਂ ਸਾਰੇ ਹੀ ਲਾ ਲਓ A to Z ਹੀ ਆਸਟ੍ਰੇਲੀਆ ਜਾਂ ਆਲ ਓਵਰ ਵਰਲਡ ਦੇ ਵਿੱਚ ਹੀ ਮਸਲਾ ਪੈ ਗਿਆ ਸੀ ਜਦੋਂ ਰਾਹ ਬੰਦ ਕਰਤਾ ਸੀ ਉਹਨਾਂ ਨੇ, ਪਰ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਥੋੜ੍ਹਾ ਜ਼ਿਆਦਾ ਪੈ ਗਿਆ ਸੀ, ਪਰ ਤੇਲ ਬਹੁਤ ਉੱਤੇ ਚੱਲ ਗਿਆ ਸੀ, ਫਿਰ ਸਰਕਾਰ ਨੇ ਥੋੜ੍ਹਾ ਟੈਕਸ ਟੁਕਸ ਕੱਟ ਕੀਤੇ ਹੈ ਨਾ, ਥੱਲੇ ਲਿਆਂਦਾ ਥੋੜ੍ਹਾ, ਦੁਬਾਰਾ ਫਿਰ ਹੁਣ ਉੱਥੇ ਹੀ ਜਾਣ ਡਿਆ ਵਾ ਜਿੱਥੇ ਉਦੋਂ ਚੱਲ ਗਿਆ ਸੀ, 3-3 ਤੇ ਉਦੋਂ ਗਿਆ।
2: ਮੈਨੂੰ ਤਾਂ ਲੱਗਦਾ ਯਾਰ ਹਾਂ ਜ਼ਿਆਦਾ ਹੀ ਤੇਜ਼ੀ ਨਾਲ ਹੋ ਗਿਆ,
1: ਇਹ ਹੋ ਸਕਦਾ ਕਿ ਉਹਦੇ ਨਾਲੋਂ 10-20 ਸੈਂਟ ਭਾਵੇਂ ਵੱਧ ਹੋਵੇ, ਪਰ ਤੁਸੀਂ ਵੇਖਿਆ ਹੋਊਗਾ ਹੁਣ ਕਦੀ ਨੀ ਰੀਸੈਂਟਲੀ ਕਿਸੇ ਨੇ ਕੋਈ ਗੱਲ ਚੁੱਕੀ, ਠੀਕ ਹੈ, ਆਪਾਂ ਮੈਨੂੰ ਲੱਗਦਾ ਇੱਥੇ ਵੀ ਨੀ ਕੋਈ ਕੀਤੀ
2: ਹੋਣੀ।
1: ਗੱਲ ਦੇਖੋ ਤੁਸੀਂ ਵੀ ਸਾਈਕੀ ਨਾਲ ਕਿੰਨਾ ਖੇਡਿਆ ਜਾਂਦਾ ਬੰਦੇ ਦੀ, ਵੀ ਉਹ ਗੱਲ ਠੰਡੇ ਮਿੱਠੇ ਪੈ ਗਈ ਹੁਣ ਕਿਸੇ ਨੂੰ ਕੋਈ ਲੈਣਾ ਦੇਣਾ ਨੀ ਆ ਤੇਲ ਨਾਲ, ਪਰ ਸਟਿਲ ਮਹਿੰਗਾ ਹੀ ਆ ਵੇਖੋ ਤੁਸੀਂ, ਤੇ ਆਪਣੇ ਚੋਂ ਹੁਣ ਕੋਈ ਵੀ ਨੀ ਉਹ ਗੱਲ ਚੁੱਕਣ ਡਿਆ ਵੀ ਹਾਂ ਵੀ ਹਾਲੇ ਵੀ ਮਹਿੰਗਾ ਤੇਲ ਆ, ਫਿਰ ਘੁੰਮ ਫਿਰ ਕੇ ਗੱਲ ਉੱਥੇ ਹੀ ਆ ਗਈ ਆ, ਉਹ 2 ਮਹੀਨੇ ਕਰ ਕੁਰਕੇ ਕੰਮ ਫਿਰ ਉੱਥੇ ਹੀ ਆ। ਹੁਣ ਗੱਲਾਂ ਬਾਤਾਂ 'ਚ ਤਾਂ ਅਸੀਂ ਬੜਾ ਕਹਿੰਦੇ ਹਾਂ ਵੀ ਅਸੀਂ ਇੱਦਾਂ ਨਹੀਂ, ਅਸੀਂ ਉੱਦਾਂ ਨਹੀਂ, ਆ ਇੱਥੋਂ ਦੀਆਂ ਸਰਕਾਰਾਂ ਇੱਦਾਂ ਨਹੀਂ, ਉੱਦਾਂ ਨਹੀਂ, ਪਰ ਮਿੱਠੀ ਗੋਲੀ ਆ ਜਿਹੜੇ, ਹੋ ਸਕਦਾ ਤਰੀਕਾ ਥੋੜ੍ਹਾ ਜਿਹਾ ਵੱਖਰਾ ਹੋਵੇ ਕਿਸੇ ਨੂੰ ਦੇਣ ਦਾ ਮਿੱਠੀ ਗੋਲੀ, ਪਰ ਘੁੰਮ ਫਿਰ ਕੇ ਗੱਲ ਜਿਹੜੀ ਉੱਥੇ ਆ ਕੇ ਮੁੱਕਦੀ ਆ। ਸੋ ਇਹ ਥੋੜ੍ਹਾ ਜਿਹਾ ਮੇਰੇ ਅੰਦਰ ਸੀਗਾ ਵੀ ਯਾਰ ਕਿੱਦਾਂ ਹੈ ਨਾ, ਦੁਬਾਰਾ ਫਿਰ ਉੱਥੇ ਹੀ ਕਿਉਂ ਨਹੀਂ, ਕਿਉਂ ਆਵਾਜ਼ ਚੁੱਕਣ ਡਿਆ, ਤਾਂ ਕਰਕੇ ਆਪਾਂ ਗੱਲ ਇਹ ਵਾਲੀ ਕੀਤੀ ਆ। ਪਰ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਨਾ, ਉਹ ਜਿਹੜੀ ਜਿੱਥੋਂ ਤੁਸੀਂ ਸ਼ੁਰੂ ਕੀਤੀ ਸੀ ਨਾ ਵੀ ਚਿੱਲ ਨਹੀਂ ਕਰ ਪਾ ਰਹੇ, ਚਿੱਲ ਕਿਉਂ ਨਹੀਂ ਕਰ ਪਾ ਰਹੇ, ਹੋ ਸਕਦਾ ਵਾ ਕਿ ਪਰਸਨਲ ਲਾਈਫ ਆ, ਪਰਸਨਲ ਕੰਮ ਕਾਰ ਨੇ, ਹੈ ਨਾ, ਪਰਸਨਲ ਆਉਣਾ ਜਾਣਾ ਆ, ਹੋ ਸਕਦਾ ਉਹਨਾਂ ਦਾ ਤਰੀਕਾ ਵੀ ਕੋਈ ਪਰਸਨਲੀ ਹੋਵੇ, ਵੀ ਰੀਜ਼ਨ ਵੀ ਕੋਈ ਪਰਸਨਲੀ ਹੋਵੇ ਕਿਉਂ ਨਹੀਂ ਚਿੱਲ ਆਊਟ ਕਰ ਪਾ ਰਹੇ। ਪਰ ਮੈਂ ਨਾ ਕ੍ਰਿਸ਼ਨਾ ਜੀ ਪਰਸੋਂ ਕਿਸੇ ਨੂੰ ਮਿਲਿਆ,
2: ਗੁੱਡ,
1: ਘੱਟ ਹੀ ਮਿਲਦਾ ਮੈਂ ਵੈਸੇ, ਕਿਉਂਕਿ ਬਿਜ਼ੀ ਰਹਿੰਦਾ ਨਾ ਯਾਰ ਆਪਣੇ
0: ਕੰਮ ਵਿੱਚ,
1: ਚੀਜ਼ ਦੀ
0: ਗੱਲ ਨਹੀਂ ਸਮਝ, ਬਾਲਾ ਬੀਜ਼ੀ,
1: ਟੇਕ ਇਟ ਈਜ਼ੀ ਬ੍ਰੋ,
0: ਠੀਕ ਹੈ ਜੀ।
1: ਪਰਸੋਂ ਮਿਲਿਆ ਤੇ ਉਹ ਵੀਰ ਮੈਨੂੰ ਕਹਿੰਦਾ ਵੀ ਯਾਰ 4 ਦਿਨ ਹੋ ਗਏ ਤੈਨੂੰ ਇੱਕ ਕੰਮ ਕਿਹਾ ਸੀ।
2: ਅੱਛਾ,
1: ਤੇ
2: ਸਿੱਧਾ ਹੀ?
1: ਹਾਂਜੀ ਸਿੱਧਾ ਹੀ। ਯਾਰ ਉਹ ਬੰਦਾ ਹੀ ਇੱਦਾਂ ਦਾ ਪੜਿਆ ਸਾਡੇ ਨਾਲ ਆ, ਹਨਾ, ਸਾਰਾ ਕੁਝ, ਪਰ ਉਹ ਬੰਦਾ ਇੱਦਾਂ ਦਾ ਵਾ ਵੀ ਉਹਨੇ ਤੁਹਾਡੇ ਨਾਲ, ਕਈ ਹੁੰਦੇ ਨਾ ਵੀ ਕਵਰ ਜੇ ਕਰਨ ਲਈ ਬੜੀਆਂ ਗੱਲਾਂ ਕਰ ਦੇਣਗੇ ਜਾਂ ਕਿਸੇ ਨੂੰ ਚੰਗਾ ਲੱਗੇ ਉਸ ਵੇ, ਉਹਦਾ ਸਿੱਧਾ ਤਰੀਕਾ ਉਹਨੇ ਕਹਿਣਾ ਵੀ 4 ਦਿਨ ਹੋ ਗਏ ਤੈਨੂੰ ਕੰਮ ਕਿਹਾ ਸੀ, ਹਨਾ, ਉਹ ਤੇਰਾ ਉਹ ਵਾਲਿਆ ਯਾਰ, ਤੂੰ ਕਹਿੰਦਾ ਹਾਂ ਮੈਂ ਕਰ ਦੂੰਗਾ, ਫਿਰ ਘੁੰਮ ਫਿਰ ਕੇ ਗੱਲ ਉੱਥੇ ਹੀ ਆ, 4 ਦਿਨ ਹੋ ਗਏ ਕੁਝ ਵੀ ਨਹੀਂ ਕੀਤਾ, ਇੱਦਾਂ ਦੀਆਂ ਗੱਲਾਂ ਕਰੂਗਾ। ਤੇ ਫਿਰ ਮੈਨੂੰ ਚੇਤਾ ਵੀ ਹਾਂ ਹਾਂ ਯਾਰ ਕਿਹਾ ਸੀ, ਹਨਾ, ਉਹ ਗੁੱਸਾ ਕਰ ਗਿਆ ਕਿਉਂਕਿ ਮੈਂ ਉਹਨੂੰ ਕਿਹਾ ਸੀ ਵੀ ਮੈਂ ਐਰਕੀ ਤੇਰਾ ਪੱਕਾ ਕੱਲ੍ਹ ਤੱਕ ਕਰ ਦਊਂਗਾ, ਪਰ ਹੋਇਆ ਨਹੀਂ, 4 ਦਿਨ ਲੰਘੇ ਅਤੇ ਉਹ ਗੁੱਸਾ ਕਰ ਗਿਆ। ਹੁਣ ਉਹ ਮੈਨੂੰ ਕਹਿੰਦਾ ਵੀ ਤੇਰੇ 'ਚ ਮੈਂ ਬਾਅਦ 'ਚ ਉਹਨੂੰ, ਹੁਣ ਵੇਖੋ ਇੱਕ ਗੱਲ ਆ ਵੀ ਮੈਨੂੰ ਉਹ ਇੱਕ ਮਨ 'ਚ ਤਾਂ ਹੈ ਵੀ ਯਾਰ ਭਰਾ ਹੈ ਨਾ ਗੁੱਸਾ ਕਰ ਗਿਆ, ਪਰ ਹੁਣ ਮੈਂ ਕੀ ਕਰਾਂ, ਮੈਨੂੰ ਚੇਤਾ ਭੁੱਲ ਗਿਆ ਸੀ ਅਤੇ ਮੇਰੇ ਫਿਰ ਵੀ ਹਾਲੇ ਮੈਂ ਮੇਰੀ ਇਮੇਜ ਉਹਦੀ ਮੇਰੇ ਮਨ 'ਚ ਹਾਲੇ ਵੀ ਠੀਕ ਹੈ ਕਿ ਮੈਂ ਉਹਨੂੰ ਕੋਈ ਬੁਰਾ ਨਹੀਂ ਬਣਾਇਆ, ਉਹਨੇ ਹੋ ਸਕਦਾ ਮੈਨੂੰ ਬਣਾ ਲਿਆ ਹੋਵੇ। ਉਹ ਹੁਣ ਮੈਨੂੰ ਕਹਿੰਦਾ ਵੀ ਤੇਰੇ 'ਚ ਨਾ ਇਹ ਆਕੜੀ ਬੜੀ ਆ, ਬਾਅਦ 'ਚ 4 ਦਿਨ ਬਾਅਦ 'ਚ ਮੈਨੂੰ ਮੈਸੇਜ ਕਰ ਕਹਿੰਦਾ ਤੇਰੇ 'ਚ ਤਾਂ ਆਕੜੀ ਬੜੀ ਆ ਭਰਾ, ਉੱਤੋਂ ਤੂੰ ਗਲਤੀ ਕੀਤੀ, ਉੱਥੋਂ ਤੂੰ ਮੈਨੂੰ, ਉੱਤੋਂ ਤੂੰ ਮੈਨੂੰ ਕਿਹਾ ਵੀ ਨਹੀਂ ਵੀ ਚੱਲ ਕੋਈ ਨਹੀਂ ਮੈਂ ਕਰ ਦਿੰਦਾ, ਤੂੰ ਹਾਲੇ ਵੀ ਨਹੀਂ ਕਹਿੰਦਾ ਮੇਰਾ ਕੰਮ ਕੀਤਾ, 2 ਦਿਨ ਹੋਰ ਲੰਘ ਗਏ। ਅਤੇ ਉਹ ਬੜਾ ਹੈ ਨਾ, ਉਹ ਇਸ ਪਾਸੇ ਨੂੰ ਲੈ ਗਿਆ ਗੱਲ ਵੀ ਆਕੜ ਬੜੀ, ਐਟੀਟਿਊਡ ਬੜਾ ਤੇਰਾ ਭਰਾਵਾ, ਜੇ ਉਹ ਮੈਂ ਹਾਂ ਭਰਾਵਾ ਕਿੱਦਾਂ ਸਮਝਾਵਾਂ ਵੀ ਕੰਮ ਕਾਰ ਨੇ, ਸੁੱਖ ਨਾ ਥੋੜਾ ਪਰਿਵਾਰ ਆ, ਹਨਾ, ਕੀ ਕਰੀਏ ਹੁਣ, ਸਿਸਟਮ ਸਾਰੀਆਂ
0: ਕਬੀਲਦਾਰੀਆਂ ਚ ਪੈ ਗਏ,
1: ਰਿਸਪੋਂਸੀਬਿਲਟੀਆਂ ਆਪੇ ਸਾਂਭਣੀਆਂ ਪੈਂਦੀਆਂ ਵੀਰ। ਤੇ ਉਹ ਕਰਾ ਕੇ ਨਾ ਗੁੱਸਾ ਕਰ ਗਿਆ ਵਾ, ਗੁੱਸਾ ਇਸ ਕਰਕੇ ਕਰ ਰਿਹਾ ਵਾ ਵੀ ਐਟੀਟਿਊਡ ਆ ਵੀਰੇ ਆਕੜ ਆ, ਪਰ ਮੈਂ ਉਹਨੂੰ ਹੁਣ ਕਿੱਦਾਂ ਸਮਝਾਵਾਂ ਵੀ ਵੀਰੇ ਆਕੜ ਦੀ ਆ,
2: ਮਜਬੂਰੀ ਉਲਟਾ
1: ਕਈ ਵਾਰੀ, ਹਾਂ ਮਜਬੂਰੀ ਕਹਿ ਲਓ ਜਾਂ ਜਾਣ ਬੁੱਝ ਕੇ ਨਹੀਂ ਚੀਜ਼ ਕੋਈ ਕੀਤੀ ਜਾਂਦੀ, ਇਹ ਵੀ ਹੋ ਸਕਦਾ, ਪਰ ਇਹ ਹਰ ਇੱਕ ਨੂੰ ਸਮਝਾਉਣਾ ਨਾ ਬੜਾ ਔਖਾ ਆ। ਤੇ ਮੈਂ ਸੋਚਿਆ ਵੀ ਅੱਜ ਫਿਰ ਆਪਾਂ ਨਾ ਇਹਦੇ ਤੇ ਹੀ ਗੱਲ ਕਰਾਂਗੇ ਕਿ ਘੁੰਮ ਫਿਰ ਕੇ ਜਿਹੜੀ ਆ ਨਾ ਗੱਲ ਉਹ ਇਹਦੇ ਤੇ ਆ ਜਾਂਦੀ ਆ। ਇੱਕ ਹੁੰਦਾ ਵਾ ਕਿ ਆਪਣਾ ਜਿਹੜਾ ਵੀ ਤੁਸੀਂ ਐਟੀਟਿਊਡ ਵਿਖਾਇਆ ਕਿਸੇ ਨੂੰ, ਠੀਕ ਹੈ, ਦੂਜੀ ਹੋ ਜਾਂਦੀ ਹੈ ਕਿ ਕਈ ਚੀਜ਼ਾਂ ਆਪਾਂ ਕਰ ਸਕਦੇ ਹਾਂ ਸੈਲਫ ਰਿਸਪੈਕਟ ਵਾਸਤੇ, ਵੀ ਕਈ ਚੀਜ਼ਾਂ ਹੋ ਸਕਦੀਆਂ ਨੇ ਕਿ ਹੁਣ ਦੁਬਾਰਾ, ਕਈ ਬੰਦਿਆਂ ਨੂੰ ਇਹ ਹੁੰਦਾ ਵੀ ਯਾਰ ਹੁਣ ਹੋ ਗਿਆ ਜੋ ਹੋ ਗਿਆ, ਹੁਣ ਮੈਂ ਦੁਬਾਰਾ ਕਿਉਂ ਚੀਜ਼ਾਂ ਨੂੰ ਕਵਰ ਅਪ ਕਰਾਂ, ਮੇਰੀ ਵੀ ਕੋਈ ਸੈਲਫ ਰਿਸਪੈਕਟ ਆ, ਮੈਂ ਵੀ ਇੱਦਾਂ ਕਿੱਦਾਂ ਹੋ ਗਿਆ ਹੈ ਨਾ, ਇੱਦਾਂ ਕੋਈ ਮੈਨੂੰ ਕਹੇ, ਇਹ ਵੀ ਚੀਜ਼ਾਂ ਵਿੱਚ ਆ ਜਾਂਦੀਆਂ ਨੇ। ਫਿਰ ਬੰਦਾ ਕਹਿੰਦਾ ਵਾ ਵੀ ਮੈਂ ਜੋ ਕੀਤਾ ਨਾ ਮੈਂ ਠੀਕ ਕੀਤਾ, ਮੈਨੂੰ ਕਿਸੇ ਨੇ ਕੀ ਸੋਚਿਆ ਮੈਨੂੰ ਉਹਦੇ ਨਾਲ ਲੈਣਾ ਦੇਣਾ ਨਹੀਂ, ਜਿਹੜਾ ਕਿ ਕਿਸੇ ਹੱਦ ਤੱਕ ਠੀਕ ਵੀ ਹੈ ਯਾਰ, ਤੁਸੀਂ ਆਪਣੀ ਬੁੱਧੀ ਦੇ ਹਿਸਾਬ ਨਾਲ ਸੋਚਣਾ, ਮੈਂ ਆਪਣੀ, ਜ਼ਰੂਰੀ ਥੋੜ੍ਹਾ ਵਾ ਵੀ ਜੋ ਮੈਂ ਜਿਹੜੇ ਲੈਵਲ 'ਤੇ ਸੋਚ ਰਿਹਾ ਤੁਸੀਂ ਉਸੇ ਲੈਵਲ 'ਤੇ ਸੋਚੋ, ਜਾਂ ਕੋਈ ਵੀ ਆ, ਵੱਖਰੇ ਵੱਖਰੇ ਚੀਜ਼ਾਂ ਨੇ।
2: ਹਾਂ, ਇਹਦਾ ਇੱਕ ਬਹੁਤ ਮੇਜਰ ਐਗਜ਼ਾਮਪਲ ਆ ਜਾਂਦਾ ਨਾ ਕਿ ਤੁਸੀਂ ਬਹੁਤ ਚਿਰ ਬਾਅਦ ਕਿਸੇ ਨੂੰ ਮੈਸੇਜ ਕੀਤਾ, ਹਾਂਜੀ ਵੱਡੇ ਬੰਦੇ ਹੋਏ ਕਰ ਲਿਆ ਯਾਦ, ਜਾਂ ਫੋਨ ਕਰ ਲਿਆ, ਮਿਲੇ ਮਿਲਦੇ ਨਹੀਂ ਸਾਨੂੰ, ਤਾਂ ਹੋ ਗਿਆ ਨਾ, ਦੈਟ ਕਮਸ ਆਊਟ ਆਫ ਇਹੀ ਵਾਲੀ ਜਿਹੜੀ ਫੀਲਿੰਗ ਹੈ ਨਾ, ਇਹਦੇ ਤੋਂ ਹੀ ਆਉਂਦੀ ਆ ਕਿ ਕੋਈ ਆਪਣੇ ਆਪ ਨੂੰ ਸ਼ਾਇਦ ਬੁਰਾ ਨਾ ਫੀਲ ਕਰਾਉਣ ਲਈ ਵੀ ਕਈ ਵਾਰੀ ਲੋਕਾਂ ਲਈ, ਹੈ ਨਾ, ਮਤਲਬ ਸਾਨੂੰ ਵੀ ਨਹੀਂ ਪਤਾ ਹੁੰਦਾ, ਪਰ ਬਹੁਤੇ ਲੋਕਾਂ ਦੀ ਨਾ ਕਿਹੜੀ ਚੀਜ਼ ਉਹਨਾਂ ਦਾ ਡਿਫੈਂਸ ਮਕੈਨਿਜ਼ਮ ਹੈ ਉਹਨਾਂ ਦੇ ਸੈਲਫ ਰਿਸਪੈਕਟ ਲਈ, ਉਹ ਪਤਾ ਨਹੀਂ ਹੁੰਦਾ, ਹੈ ਨਾ। ਫਿਰ ਇੱਥੇ ਉਹੀ ਗੱਲ ਆ ਜਾਂਦੀ ਕਿ ਯਾਰ ਤੁਸੀਂ ਐਂਪੈਥੈਟਿਕ ਹੋਵੋ ਥੋੜ੍ਹਾ ਜਿਹਾ, ਕਿ ਤੁਸੀਂ ਜੇ ਕੋਈ ਬੰਦਾ ਥੋੜ੍ਹਾ ਜਿਹਾ ਤੁਹਾਡੇ ਨਾਲ ਇਸ ਤਰ੍ਹਾਂ ਵੀ ਗੱਲ ਕਰਦਾ ਜਿਸ 'ਚ ਥੋੜ੍ਹੀ ਨਿਮਰਤਾ ਨਹੀਂ ਦਿਸਦੀ ਤੁਹਾਨੂੰ, ਤਾਂ ਉਹਦੀ ਉਹਨੂੰ ਬੈਨੀਫਿਟ ਆਫ ਡਾਊਟ ਦਿਓ ਕਿ ਯਾਰ ਹੋ ਸਕਦਾ ਅਗਲਾ ਲਾਈਫ 'ਚ ਬਹੁਤ ਹੀ ਇੱਦਾਂ ਦੀ ਚੀਜ਼ਾਂ ਨਾਲ, ਹੈ ਨਾ, ਲੜ ਰਿਹਾ ਹੋਵੇ, ਜੂਝ
1: ਰਿਹਾ ਹੋਵੇ ਉਸ ਰਾਹ ਦੇ ਉੱਤੇ,
2: ਕਿ ਹੋ ਜਾਵੇ ਕਿ ਉਹਦਾ ਸ਼ਾਇਦ ਤਹਿਸੀਲ ਇੱਦਾਂ ਦੀ ਹੋ ਗਈ, ਹੈ ਨਾ, ਗੱਲ ਕਰਨ ਦੀ। ਪਰ ਦੂਸਰੇ ਪਾਸੇ ਫਿਰ ਇਹ ਹੋ ਜਾਂਦਾ ਯਾਰ ਕਿ ਮੈਂ ਹੀ ਠੇਕਾ ਲਿਆ, ਹੈ ਨਾ, ਆਹ ਵੀ ਚੱਕਰ ਪੈ ਜਾਂਦਾ। ਸੋ ਹੈ ਬੜਾ, ਇਹ ਬੜੀ ਟ੍ਰਿਕੀ ਲੈਂਥ ਹੈ, ਬੜੀ ਟ੍ਰਿਕੀ ਜਿਹੀ ਲਾਈਨ ਹੈ, ਬੜਾ, ਹੈ ਨਾ, ਕਹਿ ਲਓ ਬੜਾ ਬਰੀਕ ਜਿਹਾ ਧਾਗਾ ਜੇ ਤੇ ਬੰਦਾ ਤੁਰਦਾ ਪਿਆ ਕਿ ਇੱਥੋਂ ਇੱਧਰ ਹੋ ਗਏ,
1: ਹਾਂ, ਜੋ ਤੁਸੀਂ ਕਹਿਣਾ,
2: ਹੇਅਰ ਲਾਈਨ, ਯੈਸ, ਕਿ ਤੁਸੀਂ ਮਾੜਾ ਇੱਧਰ ਹੋ ਗਏ ਤਾਂ ਬਦਤਮੀਜ਼ ਕਹਾਉਂਗੇ, ਤੇ ਜੇ ਉਧਰਲੇ ਪਾਸੇ ਹੋ ਗਏ ਤਾਂ ਫਿਰ ਤੁਹਾਡੀ ਕੋਈ ਸੈਲਫ ਰਿਸਪੈਕਟ ਨਹੀਂ, ਫਿਰ ਤਾਂ ਹੈ ਨਾ ਜਿਹੜਾ ਆਵੇ ਤੁਹਾਨੂੰ ਕੁਛ ਵੀ ਬੋਲ ਜਾਵੇ ਉਹ ਵਾਲੀ ਗੱਲ ਆ। ਤੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰ ਸਕਦੇ ਹੋ ਕਿ ਅਗਲੇ ਬੰਦੇ ਦੀ ਗੱਲ ਜੇ ਬੁਰੀ ਲੱਗੀ ਆ ਉਹਨੂੰ ਪਰਸਨਲੀ ਨਾ ਲੈਣਾ, ਦੂਜੇ ਪਾਸੇ ਇੱਦਾਂ ਰਹਿਣਾ ਕਿ ਕਿਸੇ ਨੂੰ ਇਹ ਨਾ ਲੱਗੇ ਯਾਰ ਇਹ ਆਕੜ ਕਰਦੇ ਆ ਕੁਛ। ਤੇ ਜੇ ਕਿਤੇ ਯਾਰੀ ਦੋਸਤੀ ਦੇ ਅੰਦਰ ਜਾਂ ਫਿਰ ਨੋਨ ਲੋਕਾਂ ਦੇ ਅੰਦਰ ਆਪਸ 'ਚ ਵੀ ਤੁਹਾਡੇ ਅੰਦਰ ਕੋਈ ਮਿਸਅੰਡਰਸਟੈਂਡਿੰਗ ਆ ਜਾਂਦੀ ਇਸ ਕਰਕੇ, ਤੇ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਟੈਕਲ ਕਰ ਸਕਦੇ ਹੋ ਵੈਨ ਸਮਵਨ ਟੈਲਸ ਯੂ ਕਿ ਯਾਰ ਤੂੰ ਤੇ ਬੜਾ ਹੈ ਨਾ ਐਟੀਟਿਊਡ ਆ ਗਿਆ ਤੇਰੇ ਅੰਦਰ ਬਣੀ, ਤੂੰ ਤਾਂ ਕੰਮ ਹੀ ਨਹੀਂ ਕਰਕੇ ਦਿੱਤਾ।
1: ਤਿੰਨ ਚੀਜ਼ਾਂ ਨੇ ਵੇਖੋ ਕ੍ਰਿਸ਼ਨਾ ਜੀ ਇਹਦੇ ਵਿੱਚ, ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਜੋ ਬੰਦੇ ਦੇ ਮਨ 'ਚ ਆਉਂਦਾ, ਸਭ ਤੋਂ ਪਹਿਲਾਂ ਇਹ ਆ ਸਕਦਾ ਕਿ ਤੇਰੇ ਅੰਦਰ ਐਟੀਟਿਊਡ ਬਹੁਤ ਆ ਜਿਹੜਾ ਕਿ ਉਹਨੇ ਜਿੱਦਾਂ ਕਿ ਉਹ ਮੇਰੇ ਫਰੈਂਡ ਨੇ ਹੈ ਨਾ ਸੋਚਿਆ ਕੀਤਾ। ਫਿਰ ਕਈ ਬੰਦੇ ਇਹ ਸੋਚ ਲੈਂਦੇ ਨੇ ਕਿ ਯਾਰ ਇਹ ਨਾ ਤੇ ਮਤਲਬ ਓਵਰ ਹੀ ਕੌਨਫੀਡੈਂਸ ਚੁੱਕੀ ਫਿਰਦਾ ਹੈ ਨਾ, ਵੀ ਜੋ ਜੀ ਕਰਦਾ ਕਰੋ ਜਾਂ ਜੋ ਜੀ ਕਰਦਾ ਬੋਲੋ, ਵੇਖੋ ਨਾ ਥਾਂ ਟਿਕਾਣਾ ਨਾ ਵੇਖੋ ਕਿੱਧਰ ਨੂੰ ਜਾਣਾ ਵਾ, ਆਪਣੇ ਹਿਸਾਬ ਨਾਲ ਤੁਰਿਆ ਫਿਰੋ, ਕਿਸੇ ਦੀ ਸੁਣੋ ਗਿਣੋ ਨਾ। ਹੁਣ ਉਹਦੇ ਵਿੱਚ ਕਹਿੰਦੇ ਵੀ ਕਈ ਬਹੁਤ ਜ਼ਿਆਦਾ ਓਵਰ ਕੌਨਫੀਡੈਂਸ ਬੰਦੇ ਨੇ, ਠੀਕ ਹੈ, ਫਿਰ ਕਈ ਇਸ ਚੀਜ਼ ਨਾਲ ਵੀ ਕਰ ਲੈਂਦੇ ਕਨਵਰਟ ਵੀ ਇਹ ਸਾਡੀ ਜੀ ਸੈਲਫ ਰਿਸਪੈਕਟ ਹੈ, ਅਸੀਂ ਇੱਦਾਂ ਹੀ ਕਰਾਂਗੇ ਹੈ ਨਾ। ਕੋਈ ਕੌਣ ਹੁੰਦਾ ਸਾਡੀ ਸਾਡੇ ਹਿਸਾਬ ਨਾਲ ਸੋਚਣ ਵਾਲਾ, ਸਾਡੀ ਸੈਲਫ ਰਿਸਪੈਕਟ ਸਭ ਤੋਂ ਉੱਤੇ ਆ, ਜਿਹੜੀ ਕਿ ਚਲੋ ਗਲਤ ਨਹੀਂ ਆ, ਮਤਲਬ ਹਰ ਇੱਕ ਦੀ ਸੈਲਫ ਰਿਸਪੈਕਟ ਆ ਹੋਣੀ ਵੀ ਚਾਹੀਦੀ ਆ, ਆਪੋ ਆਪਣੇ ਹਿਸਾਬ ਨਾਲ ਜਿਹੜੇ ਲੈਵਲ ਤੇ ਕਿਸੇ ਨੇ ਰੱਖਣੀ ਉਹ ਰੱਖ ਸਕਦਾ ਵਾ। ਇਹਦੇ ਨਾਲ ਨਾ ਵੇਖਿਆ ਜਾਂਦਾ ਵਾ ਚੀਜ਼ਾਂ ਨੂੰ, ਇਹ ਤਿੰਨ ਚਾਰ ਚੀਜ਼ਾਂ ਇੱਦਾਂ ਦੀਆਂ ਵਾ ਕਿ ਜਿਹੜੀਆਂ ਈਗੋ ਬੇਸਿਕਲੀ ਬੰਦੇ ਦੀ ਆ ਨਾ, ਜਿਹੜੀ ਉਹ ਸ਼ਬਦ ਜਦੋਂ ਕਹਿ ਦੇਣਾ ਵੀ ਯਾਰ ਈਗੋ ਹਰਟ ਹੋ ਗਈ ਆ ਹੈ ਨਾ, ਈਗੋ ਈਗੋ ਥਰੈਟ ਆ ਗਿਆ ਮੈਨੂੰ, ਹੁਣ ਈ ਐਂ ਲੱਗਦਾ ਕਿ ਬੜਾ ਭਾਰਾ ਜਿਹਾ ਕੰਮ ਹੋ ਗਿਆ ਹੈ ਨਾ, ਕਿ ਬੜਾ ਬੜਾ ਵੱਡਾ ਕੁਛ ਹੋ ਗਿਆ ਹੁੰਦਾ। ਪਰ ਬੇਸਿਕਲੀ ਈਗੋ ਕੀ ਆ, ਇਹਨਾਂ ਚਾਰਾਂ ਪੰਜਾਂ ਚੋਂ ਹੀ ਆ ਉਹ ਲਫ਼ਜ਼ ਨਿਕਲਿਆ ਵਾ, ਇਹ ਚਾਰ ਪੰਜ ਚੀਜ਼ਾਂ ਹੀ ਜਦੋਂ ਵੱਧ ਘੱਟ ਜਾਂਦੀਆਂ ਨੇ ਤੇ ਉਹ ਫਿਰ ਈਗੋ 'ਚ ਕਨਵਰਟ ਹੋ ਜਾਂਦੀਆਂ ਨੇ।
2: ਅੱਛਾ, ਇਹ ਵਾਲੀ ਈਗੋ ਇੱਕ ਹੋਰ ਪਾਸੇ ਬਹੁਤ ਚੱਲਦੀ ਆ ਨਾ, ਖਰਾਬ ਕਰਦੀ ਆ, ਜਿਸ ਕਰਕੇ ਆਪਾਂ ਸਾਡੇ ਮਾਇੰਡ 'ਚ ਆਇਆ ਕਿ ਅੱਜ ਆਪਾਂ ਇਹਦੇ ਬਾਰੇ ਹੀ ਗੱਲ ਕਰਦੇ ਹਾਂ, ਉਹ ਤੁਸੀਂ ਫਿਰ ਗਾ ਕੇ ਦੱਸੋ।
1: ਗਾ ਕੇ ਦੱਸਾਂ?
2: ਗਾ ਕੇ ਦੱਸੋ,
1: ਪੱਕੀ ਗੱਲ ਲੈ, ਤੁਸੀਂ ਨਹੀਂ ਕਦੀ ਗਾ ਕੇ ਸਰ?
2: ਨਹੀਂ ਨਹੀਂ, ਮੈਂ ਫਿਰ ਮੈਂ ਤਾਂ ਗਾ ਕੇ ਦੱਸਾਂਗਾ, ਅਗਲੇ ਨਹੀਂ ਸੁਣਨਗੇ ਨਾ,
1: ਤੁਸੀਂ ਸੁਣਾ ਦੋ।
2: ਨਹੀਂ ਨਹੀਂ ਨਹੀਂ ਨਹੀਂ,
1: ਮੈਂ ਗਾਉਣ 'ਚ ਬਹੁਤ ਉਹ ਹਾਂ,
2: ਮੈਨੂੰ ਕੀ ਮਨਾਉਣਾ ਸੀ,
1: ਔਰ ਤੁਸੀਂ ਫਿਰ ਉਸ ਨਹੀਂ ਜਾਣਾ ਮੈਂ
2: ਯਾਰ,
1: ਕਿਉਂਕਿ ਮੈਨੂੰ ਕੋਈ ਮਨਾਓ,
2: ਮੈਨੂੰ ਸਮਝਾਉਣਾ ਸੀ,
1: ਨਹੀਂ ਸੁਣਾਉਣਾ ਫਿਰ
2: ਚੱਲੇ
1: ਆ ਯਾਰ, ਇਦਾਂ ਨਾ ਨਾ ਗਾਓ, ਇਹ ਤੇ ਇੰਸਲਟ ਕਰ,
2: ਜੱਗ ਵੇਖਦਾ ਤਮਾਸ਼ਾ ਯਾਰ,
1: ਜੱਗ ਵੇਖਦਾ ਤਮਾਸ਼ਾ, ਗਲੇ ਲਓ ਕੌਣ ਵੇ, ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਉ ਕੌਣ ਵੇ, ਦੋਵੇਂ ਰੁੱਸ ਬੈਠੇ ਤਾਂ ਮਨਾਉ ਕੌਣ ਵੇ, ਇੱਦਾਂ ਹੀ ਆ ਜੀ ਦੋਵੇਂ ਪਾਰਟੀਜ਼। ਹੁਣ ਕੱਲ੍ਹ ਦੀ ਜਿਹੜੀ ਇੱਕ ਮੈਂ ਪੜ੍ਹ ਰਿਹਾ ਸੀ ਕੁਛ ਆਰਟੀਕਲ ਜਿਹਾ, ਉਹਦੇ ਵਿੱਚ ਨਾ ਉਹ ਹਰ ਇੱਕ ਚੀਜ਼ ਨੂੰ ਨਾ ਪਾਰਟੀਜ਼ ਦੇ ਨਾਂ ਲਿਖਿਆ ਸੀ, ਵੀ ਪਾਰਟੀ ਏ ਪਾਰਟੀ ਬੀ, ਮਤਲਬ ਇੱਕ ਦੂਜੇ ਨੂੰ ਪਾਰਟੀ 'ਚ ਮੰਨਦਾ ਸੀ ਕਿ ਸਾਡੀ ਪਾਰਟੀ ਤੁਹਾਡੀ ਪਾਰਟੀ ਹੈ ਨਾ, ਅਤੇ ਹੁਣ ਜੇ ਦੋਵੇਂ ਪਾਰਟੀ ਜ਼ਰੂਰ ਬਹਿ ਗਈਆਂ ਪਾਰਟੀ ਕਿਹੜੀ ਮਨਾਊਗੀ,
2: ਕੌਣ ਮਨਾਏਗਾ? ਇਹ ਇਹ ਬੜੀ ਜ਼ਰੂਰੀ ਚੀਜ਼ ਆ ਹੈ ਨਾ, ਕਿ ਚਲੋ ਇਹ ਜਿਹੜਾ ਸੌਂਗ ਆ ਜਿੰਨੇ ਕੁ ਲੋਕ ਸਮਝਦੇ ਜਾਣਦੇ ਹੈ ਨਾ, ਇਹਦੇ ਅੰਦਰ ਥੋੜ੍ਹਾ ਰੋਮੈਂਟਿਕ ਪੱਖ ਹੈ ਬੇਸਿਕਲੀ, ਪਰ ਇਹ ਮੇਰੇ ਖਿਆਲ ਨਾਲ ਹਰ ਕੇਸ 'ਚ ਹੈ। ਤੁਹਾਡਾ ਕੋਈ ਵੀ ਰਿਲੇਸ਼ਨ ਆ, ਭਾਵੇਂ ਤੁਹਾਡੇ ਪੇਰੈਂਟਸ ਨਾਲ ਹੋਵੇ, ਭਾਵੇਂ ਤੁਹਾਡੇ ਮਿੱਤਰਾਂ ਨਾਲ ਹੋਵੇ, ਭੈਣ ਭਰਾਵਾਂ ਨਾਲ ਹੋਵੇ, ਜਾਂ ਫਿਰ ਓਬਵੀਅਸਲੀ ਤੁਹਾਡੀ ਵਾਈਫ ਜਾਂ ਤੁਹਾਡੀ ਗਰਲਫ੍ਰੈਂਡ, ਐਂਡ ਆਈ ਐਮ ਰੀਅਲੀ ਹੋਪਿੰਗ ਕਿ ਇੱਕ ਟਾਈਮ 'ਤੇ ਦੋ ਨਹੀਂ ਹੈ ਕਿਸੇ 'ਤੇ ਵੀ,
1: ਹਾਂ ਫਿੰਗਰ ਕ੍ਰੋਸ
2: ਫੋਰ ਐਵਰੀ ਵਨ ਆਫ ਯੂ,
1: ਤੁਹਾਡੇ ਲਈ ਇਹੀ ਫਿੰਗਰ ਕ੍ਰੋਸ ਕਰਤੀ,
2: ਠੀਕ ਹੈ। ਪਰ ਗੱਲ ਇੱਥੇ ਹੀ ਆ ਜਾਂਦੀ ਕਿ ਯਾਰ ਜੇ ਮੈਂ ਵੀ ਈਗੋ ਰੱਖ ਲਈ, ਅਗਲੇ ਨੇ ਵੀ ਈਗੋ ਰੱਖ ਲਈ, ਫਿਰ ਚੂਜ਼ ਕਰਨ 'ਤੇ ਇਹ ਆ ਜਾਂਦਾ ਕਿ ਮੇਰੇ ਮਾਇੰਡ 'ਚ ਬਣਾਏ ਹੋਏ ਜਿਹੜੇ ਮੈਂ ਇਹ ਕਲਾਊਡਸ ਇਕੱਠੇ ਕੀਤੇ ਹੋਏ ਹੈ ਨਾ, ਇਹ ਵੱਡੇ ਨੇ ਕਿ ਮੇਰਾ ਅਸਲ 'ਚ ਜਿਹੜਾ ਟੈਂਜੇਬਲ ਰਿਸ਼ਤਾ ਸਾਹਮਣੇ ਵਾਲੇ ਬੰਦੇ ਦੇ ਨਾਲ, ਉਹ ਮੇਰੇ ਲਈ ਜ਼ਿਆਦਾ ਜ਼ਰੂਰੀ
1: ਗੱਲ ਆ। ਤੁਹਾਡੇ ਤੋਂ ਟੈਂਜੇਬਲ ਅਤੇ ਨੋਨ ਟੈਂਜੇਬਲ ਚੀਜ਼ਾਂ ਮੈਨੂੰ ਯਾਦ ਆ ਗਈਆਂ, ਬੜੀਆਂ ਔਖੀਆਂ ਸਮਝ ਕੀਤਾ ਸੀ ਕੀ ਹੈ ਕੀ ਨਹੀਂ। ਪਰ ਵੇਖਿਆ ਜਾਵੇ ਨਾ ਤਾਂ ਇਹਦੇ ਵਿੱਚ ਜਿੱਦਾਂ ਹੁਣ ਜੇ ਆਪਾਂ ਨੂੰ ਥੋੜ੍ਹਾ ਜਿਹਾ ਸਮਝਾਉਣਾ ਹੋਵੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਪਾਸੇ ਨੂੰ ਕਹਿੰਦੀਆਂ ਨੇ ਕਿ ਈਗੋ ਆ ਹੈ ਨਾ, ਜਿਹਦੇ ਨਾਲ ਸਾਡੇ ਦਿਮਾਗ 'ਚ ਆ ਜਾਂਦਾ। ਹੁਣ ਜਿਹੜੇ ਮੇਨ ਕੋਮਨ ਪ੍ਰੋਬਲਮ ਹੈ ਨਾ, ਉਹ ਇਹ ਹੋ ਜਾਂਦੀ ਅੱਜ ਕੱਲ੍ਹ ਵੀ ਮੈਂ ਮੈਸੇਜ ਕੀਤਾ ਸੀ ਅਤੇ ਇੰਨੇ ਦਿਨ ਹੋ ਗਏ, ਇਹਨੇ ਮੇਰਾ ਮੈਸੇਜ ਨਹੀਂ ਸੀਨ ਕੀਤਾ, ਜਾਂ ਇਹਨੇ ਮੈਨੂੰ ਆਪ ਨਹੀਂ ਪਹਿਲਾਂ ਮੈਸੇਜ ਕੀਤਾ, ਮੈਨੂੰ ਇਹਨੂੰ ਮੈਸੇਜ ਕਰਨਾ ਪਿਆ ਹੈ ਨਾ, ਐਡੀ ਕਿਹੜੀ ਗੱਲ ਸੀ, ਇਹਦੇ 'ਚ ਐਡੀ ਆਕੜ ਕਿੱਥੋਂ, ਐਡੀ ਈਗੋ ਚੁੱਕੀ ਫਿਰਦਾ, ਇਹ ਨਹੀਂ ਮੈਨੂੰ ਮੈਸੇਜ ਕਰ ਸਕਦਾ। ਸੋ ਇਹ ਇੱਕ ਹੈਗੀ ਹੈ ਕਿ ਜਿਹੜਾ ਕਾਮਨ ਅੱਜ ਕੱਲ ਚੱਲ ਰਿਹਾ ਹਨਾ ਮੈਂ ਕਿਉਂਕਿ ਓਬਵੀਅਸਲੀ ਸਾਰਾ ਕੁਝ ਮੈਸੇਜਾਂ ਦੇ ਉੱਤੇ ਹੀ ਨਿਰਭਰ ਹੋਇਆ
3: ਬਿਲਕੁਲ
1: ਤੇ ਦੂਜੀ ਫਿਰ ਇਹ ਆ ਜਾਂਦੀ ਵੀ ਰਿਲੇਸ਼ਨਸ਼ਿਪ ਦੇ ਵਿੱਚ ਮੰਨ ਲਓ ਕੋਈ ਗਰਲਫ੍ਰੈਂਡ ਨਾਲ ਆ ਕੋਈ ਵਾਈਫ ਨਾਲ ਆ ਜਾਂ ਮੰਨ ਲਓ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਵੀ ਕੋਈ ਗਲਤੀ ਹੋ ਗਈ ਆ ਤੇ ਉਹਨੂੰ ਅਕਨੋਲੇਜ ਕਰਨਾ ਵੀ ਉਹਨੂੰ ਸੋਰੀ ਕਹਿਣਾ ਜਾਂ ਇਹ ਹੋ ਜਾਂਦਾ ਵੀ ਦੋਵਾਂ ਦੀ ਜੇ ਗਲਤੀ ਆ ਤੇ ਫਿਰ ਉੱਥੇ ਇਹ ਚੱਕਰ ਪੈ ਜਾਂਦਾ ਵੀ ਪਹਿਲਾਂ ਕੌਣ
3: ਮੰਨੇ ਕਿਹੜਾ
1: ਹਨਾ ਉਹੀ ਗੱਲ ਫਿਰ ਦੋਵੇਂ ਰੁੱਸ ਬੈਠੇ ਆ ਤੇ ਮਨਾਊ ਕੌਣ ਵੇ ਮਨਾਉਣ ਕਿਸੇ ਤੀਜੇ ਨੇ ਤੇ ਆਉਣਾ ਨਹੀਂ ਆ ਦੋਵਾਂ ਨੂੰ ਆਪਸ ਚ ਵੇਖਣਾ ਪੈਣਾ ਵਾ ਇੱਕ ਸੱਸਾ ਕਵੇ ਇੱਕ ਓਰੀ ਕਵੇ ਤੇ ਸੋਰੀ ਬਣੇ
3: ਬੱਲੇ ਮੇਰੇ ਉਸ਼ੋ ਵਾਹ ਬਈ ਵਾਹ ਏਦਾਂ ਤਾਂ ਰਾਜਦੀਪ ਮੈਡਮ ਨੇ ਨਹੀਂ ਸਿਖਾਇਆ ਇਹ
1: ਸੱਸਾ
3: ਬੋਲੇ ਤੇ ਔਰੀ ਬੋਲੇ
1: ਤੇ ਫੇਰ ਹੀ ਸੋਰੀ
3: ਫੇਰ ਹੀ ਸੋਰੀ ਬੋਲੇ
1: ਏਦਾਂ ਹੀ ਮੈਂ ਤਾਂ ਇੱਕ ਤਰੀਕਾ ਹੀ ਦੱਸਿਆ ਵੀ ਵੰਡ ਲਓ
3: ਹਾਂ ਵੰਡ
1: ਦੋ ਜਾਣੇ ਹੋ ਇੱਕ ਸੱਸਾ ਕਹਿ ਦੇ ਇੱਕ ਓਰੀ ਕਹਿ ਦੇ ਚਲੋ ਜੀ
3: ਗੱਲ ਠੀਕ ਹੈ
1: ਪਰ ਚਲੋ ਹਾਸਾ ਠੱਠਾ ਇੱਕ ਪਾਸੇ ਆ ਫਿਰ ਕਹਿੰਦੇ ਨੇ ਕਿ ਜੇ ਦੋਸਤਾਂ ਦੇ ਵਿੱਚ ਮੰਨ ਲਓ ਕੋਈ ਵੀ ਕੰਪੀਟੀਸ਼ਨ ਮੰਨ ਲਓ ਤੁਸੀਂ ਗੱਡੀ ਕਢਾਲੀ ਅੱਜ ਉਹ ਆਇਆ ਹਨਾ ਤੇ ਗੱਡੀ ਵਿਖਾਈ ਬੜੀ ਤੇ ਹੋ ਸਕਦਾ ਮੇਰੇ ਮਨ ਦੇ ਵਿੱਚ ਜਾਗ ਜੇ ਵੀ ਯਾਰ ਇੱਦਾਂ ਕਿੱਦਾਂ ਗੱਡੀ ਕਢਾਲੀ ਇਹ ਮੈਂ ਵੀ ਕਢਾਊਂਗਾ ਗੱਡੀ
3: ਟੋਪਿਕ ਉਹ ਚ ਵੀ ਹੋਇਆ ਸੀ ਜਦੋਂ ਆਪਾਂ ਬ੍ਰਾਂਡਸ ਵਗੈਰਾ ਬਾਰੇ ਗੱਲ ਕਰਦੇ
1: ਹਨਾ
3: ਮੇਰੇ ਖਿਆਲ ਨਾਲ ਦੁਨੀਆਂ ਦੇ ਮੇਜਰ ਲਗਜ਼ਰੀ ਬ੍ਰਾਂਡ ਹੋ ਗਏ ਜਾਂ ਫਿਰ ਨਾ ਸਪੋਰਟਸ ਕਾਰ ਬ੍ਰਾਂਡਸ ਹੋ ਗਏ ਵਟ ਐਵਰ ਹਨਾ ਕਿੰਨੀਆਂ ਚੀਜ਼ਾਂ ਤਾਂ ਫੀਡ ਆਫ ਹੀ ਇਸ ਚੀਜ਼ 'ਤੇ ਕਰਦੀਆਂ ਕਿ ਤੂੰ ਇਨਸਿਕਿਓਰ ਹੋ ਅਤੇ ਤੇਰੀ ਈਗੋ ਹਰਟ ਹੋਵੇ ਕਿਸੇ ਤਰੀਕੇ ਅਤੇ ਤੇਰੀ ਈਗੋ ਪਰਚੇਜ ਡਿਸੀਜਨ ਬਣਵਾਵੇ ਹਨਾ ਹੋ ਸਕਦਾ ਕਿ ਤੂੰ ਜੈਨੂਅਨਲੀ ਇੱਕ ਕਾਰ ਦਾ ਬਹੁਤ ਸ਼ੌਕੀਨ ਹੈ ਤੈਨੂੰ ਜੈਨੂਅਨਲੀ ਦਾ ਮਸ਼ੀਨ ਦਾ ਅਸਥੈਟਿਕਸ ਆਫ ਇਟ ਤੈਨੂੰ ਬਹੁਤ ਪਸੰਦ ਹੋਣ ਹੋ ਸਕਦਾ ਮੇਰੀ ਪਰਸਨੈਲਿਟੀ ਇੱਦਾਂ ਦੀ ਕਿ ਮੈਨੂੰ ਬਿਲਕੁਲ ਵੀ ਲੈਣਾ ਦੇਣਾ ਨਹੀਂ ਮੈਂ ਕਿਹੜੀ ਕਾਰ ਚਲਾ ਰਿਹਾ ਪਰ ਕਿਉਂਕਿ ਮੈਂ ਉਸ ਸੋਸ਼ਲ ਸਟਰਕਚਰ 'ਚ ਹਾਂ ਜਿਸ ਸੋਸ਼ਲ ਸਟਰਕਚਰ 'ਚ ਤੂੰ ਵੀ ਹੈ ਤਾਂ ਮੈਨੂੰ ਤਾਂ ਫਿਰ ਮੈਨੂੰ ਵੀ ਖਰੀਦਣੀ ਪਏਗੀ ਨਾ ਫਿਰ ਕੀ ਆ ਖਰਚਾ ਵੀ ਕੀਤਾ ਹਨਾ ਚੀਜ਼ ਵੀ ਲਿਆਂਦੀ ਤੇ ਤੁਹਾਨੂੰ ਕੋਈ ਉਸ ਤਰ੍ਹਾਂ ਦੀ ਆਤਮਾ ਨੂੰ ਤੁਹਾਡੀ ਕੋਈ ਇੱਦਾਂ ਦੀ ਉਹ ਕੀ ਕਹਿੰਦੇ ਤ੍ਰਿਪਤੀ ਨਹੀਂ ਮਿਲ ਰਹੀ
1: ਕਿਉਂਕਿ
3: ਹਾਂ ਸਕੂਨ ਨਹੀਂ ਆ ਕਿਉਂਕਿ ਓਬਵੀਅਸਲੀ ਦਿਸ ਇਜ਼ ਨੋਟ ਸਮਥਿੰਗ ਦੈਟ ਯੂ ਵਾਂਟਡ ਇਨ ਦਾ ਫਸਟ ਪਲੇਸ
1: ਵੇਖੋ ਕ੍ਰਿਸ਼ਨਾ ਜੀ ਪੈਸਾ ਕੰਮ ਕਾਰ ਲਾਉਣ ਪਾਉਣ ਬੰਦੇ ਦਾ ਜਿਹਦੇ ਵਿੱਚ ਲਾਈਫ ਸਟਾਈਲ ਆ ਜਾਂਦਾ ਆਉਣ ਜਾਣ ਬੰਦੇ ਦਾ ਇਹ ਚੀਜ਼ਾਂ ਜਦੋਂ ਵੱਧ ਜਾਂਦੀਆਂ ਨੇ ਨਾ ਫਿਰ ਉਹ ਓਬਵੀਅਸਲੀ ਇੱਕ ਦੂਜੇ ਦੇ ਵਿੱਚ ਇਹ ਫੈਕਟਰਸ ਆ ਜਾਂਦੇ ਨੇ ਕੰਪੀਟੀਸ਼ਨ ਦਾ ਈਗੋ ਦਾ ਕਹਿ ਲਓ ਐਟੀਟਿਊਡ ਦਾ ਕਹਿ ਲਓ ਹੁਣ ਇੱਕ ਪਾਸੇ ਮੈਂ ਕੈਮਰੀ 'ਚ ਉਤਰਨ ਡਿਆ ਵਾਂ ਦੂਜੇ ਪਾਸੇ ਤੁਸੀਂ ਮਸਟੀ ਲਿਆ ਕੇ ਉਤਰੋ ਅਤੇ ਮੈਂ ਤਾਂ ਟੋਰ 'ਚ ਹੀ ਉਤਰੂੰਗਾ ਵੀਰ ਕਿਉਂ ਨਹੀਂ ਐਟੀਟਿਊਡ ਲੈਵਲ ਮੇਰਾ ਤਾਂ ਵੱਧ ਹੀ ਹੋਊਗਾ ਨਾ ਉਹਦੇ ਨਾਲੋਂ ਦੂਜੇ ਨਾਲੋਂ ਅਤੇ ਫਿਰ ਉੱਥੇ ਬੰਦਾ ਕਹਿੰਦਾ ਵੀ ਇਹ 'ਚ ਈਗੋ ਬਹੁਤ ਆ
3: ਵੈਸੇ ਬਹੁਤ ਸਹੀ ਗੱਲ ਕੀਤੀ ਕਿ ਕਈ ਵਾਰੀ ਸਕਸੈਸਫੁਲ ਬੰਦਾ ਐਂਡ ਸਕਸੈਸਫੁਲ ਅਗੇਨ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਜਿਹੜਾ ਬਚਕਾਨਾ ਤਰੀਕਾ ਬਚਕਾਨਾ ਮਾਪਦੰਡ ਆ ਉਹਨੂੰ ਨਾਪਣ ਦਾ ਉਹ ਆ ਪੈਸਾ ਹਨਾ ਸੋ ਉਸ ਹਿਸਾਬ ਦਾ ਜਿਹੜਾ ਸਕਸੈਸਫੁਲ ਬੰਦਾ ਜਦੋਂ ਉਹ ਮੈਨੂੰ ਦੱਸੇ ਤੇ ਮੈਨੂੰ ਪਤਾ ਕਿ ਇਹਦੇ ਨਾਲ ਕੋਈ ਗੱਲਬਾਤ ਨਹੀਂ ਕੋਈ ਹੈਲੋ ਨਹੀਂ ਕੋਈ ਹਾਏ ਨਹੀਂ ਤੇ ਕਾਫੀ ਵਾਰੀ ਅਗੇਨ ਹਨਾ ਜੋ ਤੁਸੀਂ ਕਿਹਾ ਮਾਇੰਡ 'ਚ ਆ ਸਕਦਾ ਕਿ ਯਾਰ ਚਾਕੜ ਬਹੁ ਹੋਣੀ ਹਨਾ ਬਹੁਤ ਯੂਜਲੀ ਇੱਦਾਂ ਦੇ ਥਾਵਾਂ 'ਚ ਅਗੇਨ ਹਨਾ ਅਸੀਂ ਫਿਰ ਵੀ ਬਹੁਤ ਨਵੇਂ ਹਾਂ ਬਟ ਸਟਿਲ ਇੱਦਾਂ ਦੀਆਂ ਥਾਵਾਂ 'ਚ ਜਿਹੜਾ ਜਿਹਨੂੰ ਖੁਦ ਹੀ ਬੰਦੇ ਨੂੰ ਇੱਥੇ ਆ ਕੇ ਤਾਂ ਕਰਨਾ ਪੈਂਦਾ ਜ਼ੀਰੋ ਤੋਂ ਸਟਾਰਟ ਹੈ ਨਾ ਬਣਦਾ ਕਾਫੀ ਲਾਈਫ ਹੰਢਾਈ ਹੁੰਦੀ ਹੈ ਐਂਡ ਯੂਜਲੀ ਮੈਂ ਜਿੰਨੇ ਕੁ ਇੱਦਾਂ ਦੇ ਸਕਸੈਸਫੁਲ ਲੋਕਾਂ ਨੂੰ ਮਿਲਿਆ ਯੂ ਆਸਕ ਦੈਮ ਵਨ ਥਿੰਗ ਉਹ ਤੁਹਾਨੂੰ ਸ਼ਾਇਦ ਪੰਜ ਚੀਜ਼ਾਂ ਦੱਸਣ ਕਿਉਂਕਿ ਅਗਲੇ ਨੂੰ ਚਾਹ ਵੀ ਹੁੰਦਾ ਹਰ ਇੱਕ ਬੰਦੇ ਨੇ ਜਿੰਨੇ ਇੱਕ ਲਾਈਫ ਸਹੀ ਗੱਲ ਹੈ ਇੱਕ ਬੰਦਾ ਜਿਸ ਬੰਦੇ ਨੇ ਇੱਕ ਲਾਈਫ ਵੇਖੀ ਹੈ ਨਾ ਉਹਨੂੰ ਤਾਂ ਪੋਡੀਅਮ ਚਾਹੀਦਾ ਹੁੰਦਾ ਨਾ ਯਾਰ ਮੈਨੂੰ ਪੁੱਛੋ ਲਾਈਫ ਦੀ ਸੱਚਾਈ ਤਾਂ ਇਹੀ ਹੈ ਨਾ 60 ਸੈਕਿੰਡ ਲੱਗਦਾ ਦੱਸਣ ਨੂੰ ਕਿ ਬਈ ਜਿੰਨਾ ਜਿੰਨਾ ਕੁ ਤੁਹਾਡਾ ਜੇ ਭਾਰੇ ਬਹੁਤ ਹੋ ਹਨਾ ਤੇ ਜੋ ਖਾ ਰਹੇ ਹੋ ਉਹਨੂੰ ਥੋੜਾ ਘਟਾ ਦੋ ਹਨਾ 10,000 ਸਟੈਪ
1: ਚੱਲੋ ਹੈਲਦੀ ਫੂਡ ਕਰ ਲਓ ਜੇ ਤੁਸੀਂ ਫਾਸਟ ਫੂਡ ਖਾ ਰਹੇ ਹੋ ਸਿੰਪਲ
3: ਉਹ ਹਾਂ ਉਹ ਘਟਾ ਦੋ 10,000 ਸਟੈਪ ਤੁਰੋ ਰੋਜ਼ ਠੀਕ ਹੈ ਨਾ ਹਫਤੇ 3-4 ਵਾਰੀ ਜਾ ਕੇ ਵੇਟ ਚੱਕੋ ਤੇ 2 ਸਾਲ ਸਬਰ ਕਰੋ ਤੁਹਾਡੀ ਬਾਡੀ ਬਣ ਜਾਏਗੀ ਫੈਕਟ ਹੈ ਕੋਈ ਝੂਠ ਥੋੜਾ ਕੋਈ ਇੰਜਰੀ ਵਗੈਰਾ ਨਾ ਹੋਵੇ ਆਲ ਦੈਟ ਕਰੈਪ ਹਨਾ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ ਦੋ ਆਪਣੀ ਲਾਈਫ ਦੇ ਉਹਨੂੰ ਬਹੁਤ ਸਾਰੇ ਘੰਟੇ ਸਾਈਡ ਤੇ ਹਸਲ ਵੀ ਕਰੋ ਦੂਸਰਾ ਕੰਮ ਵੀ ਕਰੋ ਕੋਸ਼ਿਸ਼ ਕਰੋ ਜਿੰਨੇ ਵੀ ਤੁਹਾਡੇ ਕੰਪੀਟੀਸ਼ਨ ਦੇ ਲੋਕ ਨੇ ਉਸ ਤੋਂ ਵੱਖਰਾ ਕੀ ਕਰ ਸਕਦੇ ਹੋ ਉਹ ਲੈ ਕੇ ਆਓ ਉਸ ਤਰ੍ਹਾਂ ਦੀ ਜ਼ੀਲ ਪੈਦਾ ਕਰੋ ਤੇ ਕਰੋ ਤੇ ਕਿਤਨਾ ਕਿਤੇ ਸਟੈਂਡ ਕਰੋਗੇ ਇਹ ਨਹੀਂ ਓਬਵੀਅਸਲੀ ਕਿ ਮਤਲਬ ਤੁਸੀਂ ਇਲੋਨ ਮਸਕ ਬਣ ਜਾਓਗੇ ਪਰ ਹਾਂ ਇਹ ਹੈ ਕਿ ਸ਼ਾਇਦ ਉਹ ਬਿਜ਼ਨਸ ਮਤਲਬ ਤੁਹਾਨੂੰ ਤੁਹਾਡੀ ਰੋਟੀ ਜੋਗਾ ਕਰ ਦੇ ਅਗੇਨ ਕਿਸਮਤ ਅਗੇਨ ਐਕਸਪੈਕਟਰ ਅਗੇਨ ਸਾਡੀ ਲੇਜ਼ੀਨੈਸ ਅਗੇਨ ਈਗੋ ਸਾਡੀ ਕਈ ਵਾਰੀ ਜਿਹੜੀ ਈਗੋ ਹੁੰਦੀ ਹੈ ਨਾ ਉਹ ਵੀ ਸਾਨੂੰ ਟੋਕਦੀ ਕਿ ਯਾਰ ਮੈਂ ਕਿਉਂਕਿ ਹਰ ਚੀਜ਼ 'ਚ ਜਾਣ ਲਈ ਅਨਕੰਫਰਟੇਬਲ ਹੋਣਾ ਪੈਂਦਾ ਈਗੋ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਨਾ ਤੁਹਾਨੂੰ ਅਨਕੰਫਰਟੇਬਲ ਨਹੀਂ ਹੁੰਦੇ ਉਹ ਕਹਿੰਦੇ ਮੈਂ ਕਰਾਂਗਾ ਰਾਈਟ
1: ਯਾਰ ਕੱਲ ਆਪਾਂ ਸਵੇਰੇ ਹੀ ਕੀ ਗੱਲ ਕਰਨ ਡੇ ਹਾਂ ਬਾਹਰ ਜਿਹੜੇ ਫੁੱਟਪਾਥ ਉੱਤੋਂ ਘਾਹ ਕੱਟਦੇ ਕਾਉਂਸਲ ਵਾਲੇ ਬੰਦੇ ਆਪਾਂ ਸਵੇਰੇ ਇਹ ਉਹ ਵੇਖਣ ਡੇ ਹਾਂ ਜਦੋਂ ਬਾਹਰ ਬੈਠੇ ਤੇ ਆਪਾਂ ਇਹੋ ਗੱਲ ਹੀ ਕਰਨ ਡੇ ਹਾਂ ਵੀ ਯਾਰ ਵੇਖ ਕਿੱਡਾ ਮਤਲਬ ਕੰਮ ਤੇ ਕੀ ਆ ਵੀ ਇਕੱਲੇ ਬੰਦੇ ਨੇ ਲੱਗੇ ਰਹਿਣਾ ਠੀਕ ਹੈ ਤੁਸੀਂ ਆਪਣਾ ਮਜ਼ੇ ਨਾ ਘਾਹ ਕੱਟੋ ਕੋਈ ਮਸ਼ੀਨ ਤੇ ਬਹਿ ਕੇ ਤੁਸੀਂ ਘਾਹ ਕੱਟਣਾ ਗੱਲ ਤੇ ਫਿਰ ਉੱਥੇ ਆ ਜਾਂਦੀ ਆ ਵੀ ਨਹੀਂ ਯਾਰ ਫਿਰ ਆਪਣੀ ਡਿਸਕਸ਼ਨ ਇੱਥੇ ਮੁੱਕੀ ਵੀ ਯਾਰ ਚਕੇ ਨੂੰ ਦੱਸਣਾ ਹੋਵੇ ਤੇ ਕੀ ਬੰਦਾ ਕਵੇ ਵੀ ਘਾਹ ਕੱਢਦਾ ਵਾ ਫਿਰ ਆਪਾਂ ਗੋਲ ਮੋਲ ਜਿਹਾ ਕਰਕੇ ਵੀ ਨਹੀਂ ਨਹੀਂ ਬਸ ਇੰਨਾ ਹੀ ਕਹਿੰਦੇ ਵੀ ਕੌਂਸਲ ਚ ਲੱਗਾ ਕੌਂਸਲ ਚ ਲੱਗਾ
3: ਬਰੋ ਬਹੁਤ ਵਧੀਆ ਪੁਆਇੰਟ ਐਂਡ ਜਿਹੜੇ ਵੀ ਸੁਣ ਰਹੇ ਹੋਣਗੇ ਨਾ ਉਹ ਹੁਣ ਜਦੋਂ ਮੈਂ ਅੱਗੇ ਹੁਣ ਕਹੂੰਗਾ ਉਸ ਚੀਜ਼ ਨਾਲ ਹਮ ਵੀ ਭਰਨਗੇ ਇੰਡਸਟਰੀਜ਼ ਦੇ ਅੰਦਰ
1: ਸੁਣਨਗੇ ਹਾਲੇ ਸੋਰੀ ਹਾਂਜੀ
3: ਅੱਛਾ ਹਾਂ ਮਤਲਬ ਉਹਨੇ ਦੱਸਣ ਲੱਗਾ ਸੀ ਹਾਂ ਸੋਰੀ ਹਾਂ ਪਤਾ ਨਹੀਂ ਭਰਾ ਅਸੀਂ ਬੋਲ ਰਹੇ ਹਾਂ ਤੁਹਾਡੀ ਪਤਾ ਨਹੀਂ ਕਦੋਂ ਵਾਰੀ ਨਹੀਂ ਸੁਣਨ ਦੀ ਪਰ ਤੁਸੀਂ ਜਦੋਂ ਵੀ ਸੁਣ ਰਹੇ ਹੋਵੋਗੇ ਇਹ ਵੀ ਗੱਲ ਤੁਸੀਂ ਨੋਟ ਕਰਨਾ ਕਿ ਬੰਦਿਆਂ ਦੇ ਅੰਦਰ ਇਹ ਨਹੀਂ ਇਕੱਲੀ ਈਗੋ ਹੁੰਦੀ ਹਨਾ ਜਿੱਦਾਂ ਪ੍ਰੋਡਕਟਸ ਦੇ ਅੰਦਰ ਈਗੋ ਹੁੰਦੀ ਹੈ ਕਿ ਇੱਕ ਪ੍ਰੋਡਕਟ ਹੈ ਸਾਲਾ ਹੈ ਤੋ $3,000 ਦਾ ਤੇ ਹੈ ਕੁਛ ਨਹੀਂ ਕਰ ਸਕਦੇ ਹਨਾ ਕੋਈ ਕਮੀਜ਼
1: ਐਗਜ਼ੈਕਟਲੀ
3: ਪਰ ਇੱਕ ਹੋਰ ਪ੍ਰੋਬਲਮ ਹੈ ਇੰਡਸਟਰੀਜ਼ ਦੇ ਅੰਦਰ ਵੀ ਹੁੰਦੀ ਹੈ ਈਗੋ ਪੁੱਛੋ ਕਿੱਦਾਂ
1: ਇੱਦਾਂ ਹੀ ਆ
3: ਕਿੱਦਾਂ ਤੁਸੀਂ ਵੇਖੋ ਜਿੰਨੇ ਵੀ ਬਲੂ ਕਾਲਰ ਇੰਡਸਟਰੀਜ਼ ਨੇ ਜਿਸ ਤਰ੍ਹਾਂ ਹੁਣ ਆਪਾਂ ਆਹੀ ਵਾਲੀ ਗੱਲ ਕੀਤੀ ਹੈ ਜਾਂ ਫਿਰ ਨਾ ਸਿਕਿਉਰਿਟੀ ਦੀ ਜੋਬ ਹੈ ਕੰਸਟਰਕਸ਼ਨ ਦੇ ਅੰਦਰ ਕਿੰਨੇ ਲੋਕ ਨੇ ਹਨਾ ਜਾਂ ਟ੍ਰੇਡੀ ਨੇ ਕਿੰਨੇ ਲੋਕ ਹਨਾ ਮੈਲਬਨ ਚ ਬੈਠੇ ਆ ਸੋ ਕੁਈਨ ਸਟਰੀਟ ਦੇ ਅੰਦਰ ਜਿੰਨੇ ਵੀ ਆਈ ਟੀ ਵਾਲੇ ਬੈਠੇ ਪਏ ਹਨਾ ਉਹ ਵਾਲੇ ਡਿਪਾਰਟਮੈਂਟ ਚ ਕੰਮ ਕਰਦੇ ਆਫਿਸ ਗੋਇੰਗ ਜੋਬਸ ਹਨਾ ਉਹਨਾਂ ਦਾ ਦੇਖ ਖਰਚਾ ਕਿੱਦਾਂ ਦਾ ਉਹਨਾਂ ਨੂੰ ਗੱਡੀ ਵੀ ਥੋੜੀ ਟੋਰ ਟੱਪੇ ਵਾਲੀ ਫਿਰ ਸੋਸ਼ਲ ਡਰਿੰਕਿੰਗ ਵੀ ਕਰਨੀ ਪੈਣੀ ਆ ਕਿ 5 ਵਜੇ ਤੱਕ ਖਤਮ ਹੋਇਆ ਉਹ ਗਾਇਜ਼ ਯੂ ਨੋ ਲੈਟਸ ਮੀਟ ਡਾਊਨ ਸਟੇਅਰਸ ਹਨਾ ਉਹ ਸਭ ਵੀ ਆ ਓਨੀ ਹੀ ਸੋਸ਼ਲ ਲਾਈਫ ਹੈ ਓਨਾ ਹੀ ਵਿਖਾਵਾ ਕਰਨਾ ਪੈਂਦਾ ਕਿਉਂ ਇੰਡਸਟਰੀ ਇੱਦਾਂ ਦੀ ਉਹ ਮੰਗਦੀ ਆ ਹਨਾ ਤੇ ਜਿਹੜੀ ਪਹਿਲੀ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਉਹ ਵਾਲੀ ਇੰਡਸਟਰੀਜ਼ ਦੀ ਗੱਲ ਕਰੀਏ ਆਪਾਂ ਬਲੂ ਕਾਲਰ ਦੇ ਅੰਦਰ ਬੰਦਾ ਇਕੱਲਾ ਹੀ ਲੱਗਾ ਪਿਆ ਹਨਾ ਮਿਹਨਤ ਵਾਲਾ ਕੰਮ ਹੈ ਹੱਥ ਨਾਲ ਕਰਨ ਵਾਲੇ ਕੰਮ ਨੇ ਹਨਾ ਕੋਈ ਇੱਦਾਂ ਤੁਸੀਂ ਫੈਂਸੀ ਤਿਆਰ ਹੋ ਕੇ ਨਹੀਂ ਜਾ ਰਹੇ ਕੁਛ ਨਹੀਂ ਕਰ ਰਹੇ ਕਿੰਨਾ ਹੰਬਲ ਕਰਨ ਵਾਲਾ ਕੰਮ ਹੈ ਪਰ ਜੋ ਲੋਕ ਇਹਨਾਂ 'ਚ ਕਮਾਈਆਂ ਕਰ ਲੈਂਦੇ ਆ ਦੇਰ ਇਜ਼ ਮਤਲਬ ਦੇਰ ਇਜ਼ ਮਨੀ ਟੂ ਬੀ ਮੇਡ ਇਸ ਇੰਡਸਟਰੀ ਦੇ ਅੰਦਰ ਕਿ ਤੁਸੀਂ ਨਾ ਕਰ ਸਕਦੇ ਹੋ ਇਸ ਪੈਸੇ ਨੂੰ
1: ਪਰ
3: ਇੰਡਸਟਰੀ ਤੁਹਾਨੂੰ ਹਾਂ ਇੰਡਸਟਰੀ ਤੁਹਾਨੂੰ ਕਹਿ ਰਹੀ ਹਾਂ
1: ਕਿ ਕ੍ਰਿਸ਼ਨਾ ਜੀ ਜਿਹੜਾ ਬੰਦਾ ਹੁਣ ਬਲੂ ਕਲਰ ਜੋਬ ਕਰਨ ਡਿਆ ਸੋਟੇ ਬੋਟੀਡ ਹੋ ਕੇ ਗਿਆ ਉੱਥੇ ਹੋਰ ਵੀ ਲੋਕ ਆਏ ਹੋਣਗੇ ਠੀਕ ਹੈ ਉਸ ਤੋਂ ਵੱਡੇ ਲੈਵਲ ਦੇ ਆਏ ਹੋਣਗੇ ਹੁਣ ਉੱਥੇ ਤੇ ਮੈਂ ਫਿਰ ਕੰਪੀਟੀਸ਼ਨ ਪੈਣਾ ਹੀ ਪੈਣਾ ਵਾ ਉੱਥੇ ਤੇ ਫਿਰ ਉਹ ਚੱਕਰ ਪੈ ਗਿਆ ਈਗੋ ਵਾਲਾ ਕਿਉਂ ਨਾ ਪਵੇ ਮੈਂ ਮੰਨ ਲਓ ਹੁਣ ਉੱਥੇ 200 ਦੀ ਪੈਂਟ ਪਾਈ ਅਗਲਾ 400 ਦੀ ਉਹ ਤੇ ਓਬਵੀਅਸਲੀ ਉਹ ਹੁਣ ਜੇ ਮੈਂ ਥੱਲੇ ਮਸ਼ੀਨ ਤੇ ਬਹਿ ਕੇ ਅਰਮਾਨ ਨਾਲ ਕੌਂਸਲ ਚ ਘਾਹ ਕੱਟਣ ਡਿਆ ਤੇ ਮੈਂ ਕਿਹਦੇ ਨਾਲ ਮੈਂ ਵੱਧ ਤੋਂ ਵੱਧ ਇਹ ਕੰਪੀਟੀਸ਼ਨ ਕਰ ਲੂੰਗਾ ਕਿ ਯਾਰ ਉਹਨੂੰ ਤੁਸੀਂ ਨਵੀਂ ਮਸ਼ੀਨ ਦੇ ਦਿੱਤੀ ਮੇਰੀ ਹਾਲੇ ਪੁਰਾਣੀ ਹੈ
3: ਹਾਂ ਬੰਦਾ
1: ਮੇਰੀ ਮਸ਼ੀਨ ਦੇ ਆਹ ਬਟਨ ਨਹੀਂ ਹੈਗਾ ਇਹੀ ਮੇਰਾ ਤੇ ਇਹੋ ਹੀ ਮਸਲਾ ਰਹਿ ਜੂਗਾ
3: ਉਹ ਮਤਲਬ ਮਸਲੇ ਦੂਸਰੇ ਹੋ ਜਾਂਦੇ ਨਾ
1: ਮਸਲਾ ਹੀ ਨਹੀਂ ਰਹਿ ਜੂਗਾ ਈਗੋ ਸਿਸਟਮ ਵਾਲਾ
3: ਅੱਛਾ ਫਿਰ ਜਿਹੜੀ ਆਹ ਇੰਡਸਟਰੀ ਹੈ ਨਾ ਜਿਸ ਤੋਂ ਹਲਕਾ ਜੈਸੇ ਵੀ ਟੱਚ ਅਪ ਹੈ ਨਾ ਮੀਡੀਆ ਸਿੰਗਰ ਐਕਟਰ ਹੈ ਨਾ ਇਹਨਾਂ ਦੇ ਅੰਦਰ ਤਾਂ ਆਪਾਂ ਸੁਣਦੇ ਹੀ ਹਾਂ ਕਿ ਬਹੁਤ ਈਗੋ ਹੁੰਦੀ ਇਹਨਾਂ 'ਚ ਕਿੰਨੇ ਹੁੰਦੇ ਪਰ ਕਈ ਵਾਰੀ ਤੁਸੀਂ ਮਿਲੋ ਬੰਦੇ ਨੂੰ ਜਿਹੜਾ ਬੜਾ ਹੰਬਲ ਲੱਗਦਾ ਉਹ ਪਤਾ ਲੱਗਦਾ ਕਿ ਲੈ ਇਹ 'ਚ ਤਾਂ ਆਕੜ ਬਹੁਤ ਸੀ ਤੇ ਜਿਹਦੀ ਬਣਿਆ ਹੁੰਦਾ ਭਰਮ ਪਾ ਕਿ ਯਾਰ ਇਸ ਤੋਂ ਜ਼ਿਆਦਾ ਕੋਈ ਹੋਣਾ ਹੀ ਨਹੀਂ ਹੈ ਹਨਾ ਸਵੀਟ ਬੰਦਾ ਉਹ ਤਾਂ ਤੁਹਾਨੂੰ ਲਾਗੇ ਵੀ ਨਹੀਂ ਖੜਨ ਦਿੰਦਾ ਹਨਾ
1: ਇੱਦਾਂ ਹੀ
3: ਮੈਨੂੰ ਇਹ ਦੱਸੋ ਕਿ ਤੁਹਾਨੂੰ
1: ਪੁੱਛੋ
3: ਸਭ ਤੋਂ ਜ਼ਿਆਦਾ ਮਤਲਬ ਹੰਬਲ ਕਿਹੜਾ ਸਿੰਗਰ ਲੱਗਦਾ
1: ਹੰਬਲ ਦੀ ਜੇ ਤੁਸੀਂ ਗੱਲ ਕਰੋ ਨਾ ਤੇ ਉਹ ਗਾਣੇ ਵੀ ਬੜੇ ਠਹਿਰਾ ਜਿਹੇ ਵਾਲੇ ਗਾਉਂਦਾ ਹਨਾ ਵੀ ਉਹਨੂੰ ਥੋੜ੍ਹੀ ਉਹ ਤੜਕਦਾ ਫੜਤਾ ਵਾਲਾ ਸਿਸਟਮ ਜਾਂ ਤਾਂ ਕਹਿ ਲਓ ਵੀ ਆਵਾਜ਼ ਹੀ ਨੂੰ ਨਹੀਂ ਸੂਟ ਕਰ ਦਊਗਾ ਜਾਂ ਉਹਨਾਂ ਨੇ ਕਦੇ ਟਰਾਈ ਨਹੀਂ ਕੀਤਾ ਆਈ ਡੋਂਟ ਨੋ ਵਟਸ ਅ ਰੀਜ਼ਨ ਬਿਹਾਈਂਡ ਇਟ ਬਟ ਇਟ ਇਜ਼ ਵਾਟ ਇਟ ਇਜ਼ ਬ੍ਰੋ ਹੀ ਰੀਸੈਂਟਲੀ ਰਿਲੀਜ਼ਡ ਅ ਨਿਊ ਐਲਬਮ ਬ੍ਰੋ ਨੇਮਡ ਐਸ ਹਾਜ਼ਰ ਐਂਡ
3: ਹਾਏ ਅਮਰਿੰਦਰ ਗਿੱਲ ਹਾਂ ਵੈਸੇ ਦੇਖ ਲਾ ਮਤਲਬ ਹੀ ਇਜ਼ ਅ ਸੁਪਰ ਸਟਾਰ ਪਰ ਕਿੰਨਾ ਕੁ ਮਤਲਬ ਹੰਬਲਨੈਸ
1: ਉਹ ਤਾਂ ਯਾਰ ਉਹ ਗਾਣਾ ਸੁਣਾ ਦਿਓ
3: ਕਿਹੜਾ
1: ਕੈਰੇਮਲ
3: ਕੈਰੇਮਲ
1: ਹਾਂਜੀ
3: ਚਲੋ ਫਿਰ ਇੱਦਾਂ ਕਰਦੇ ਹਾਂ ਆਪਾਂ ਤੁਹਾਨੂੰ ਕੈਰੇਮਲ ਕੌਫੀ ਪਿਲਾਨੇ ਆ
1: ਪਿਲਾ
3: ਤੇ ਨਾਲ ਨਾਲ ਕੈਰੇਮਲ ਗਾਣਾ ਸੁਣਾਉਂਦੇ ਹਾਂ ਅਮਰਿੰਦਰ ਗਿੱਲ ਦੀ ਨਵੀਂ ਐਲਬਮ ਦੋ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04311561 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: और बैक
1: किधर लगा गाना फिर
2: गाना कैंट यार
1: गाना गुड सी
2: है कैरेमल उदा भी सारे का फेवरेट है वो जरा सिर्फ जब बोलते होंगे कॉफी के
1: पॉपकॉर्न बड़े वाइए लगते मैं
2: फिल्मों के शौकीन लगते हो सिनेमा के शौकीन लगते हो अजकल थोड़ा जहा
1: सिनेमा हमका बहुत बढ़िया लगत रही पर आजकल सिनेमा खास अच्छा आवत नहीं रही
2: ऐसा लग रहा तो है कि ताजा भोजपुरा फिल्म देखा है
1: अरे कहाँ देखा रे
2: ना
1: भोजपुरी
2: अरे एक मलयालम में आया है
1: मलयाली फिल्म कौन सा
2: एचआर
1: नु सुन गया ना कि काका किन्नी अकल दी है थानू
2: उन्होंने कहने काका आपे वेख लो
1: कोई फिल्म देखी लेटेस्ट
2: लेटेस्ट यार फिल्म
1: या कोई शो
2: अपना यस यस वेखी
1: केड़ी
2: बोल पावे ना बोल
1: किधर ही लगी
2: फिल्म यार पहला मैं एक गल दसो भी की मतलब टाइटल हसे वाला कि हासा केड़ी चीज का आया तुम
1: क्या फिल्म कोई नवी देखी बोल भावे ना बोल नवी तो नहीं रही ना हूं अपने लिए
2: हाँ ये भी गल दी है क्योंकि
1: कट्ठे तो देखे महीना हो गया भरा
2: मैं
1: तो
2: रीसेंट देखी आ मैं उस हिसाब अच्छा। ने दस रहा
1: होर कोई नहीं मतलब नेटफ्लिक्स भी हो सकता है ओटीटी नेटफ्लिक्स मतलब
2: प्राइम प्राइम ना प्राइम दी मैं रीसेंटली सब्सक्रिप्शन ले ही
1: ओ नाइस मैन पैसे वाला लड़का
2: फिल्म है कि यार सीरीज के फिल्म है पता नहीं हाफ वे करके
1: हाफ वे
2: हाँ प्राइम देते हैं
1: मतलब बढ़िया ही
2: हाँ थोड़ी अद्धी के विखी है ओके है
1: हाफ वे भी तो हाफ ही देखी
2: मैं कितने बैठा हूँ तो टाइम जब पास करना ही तो मैं वेख ली पर उदा वधिया निकल आई हाफ वे मैं हाफ ही देखी है
1: हाफ वे हाफ ही
2: हाँ जी तो वधिया हैगी
1: जिस वैसे तो बॉलीवुड नूं भी मतलब कुछ इदां है नहीं कोई चन्न तारे तोड़ के लैंदे हुण उन्होंने बड़े टाइम तो पर एक इह इशू भी है कि हर किसी को नेटफ्लिक्स प्राइम HBO स्टैन पैरामाउंट एप्पल टीवी सब आ गया है ना हुण चक्कर यह है कि असी सब वेख चुके हैं थैंक्स टू सब टाइटल्स हुण दायरा वो नहीं रहा तुसी जो थोड़ा बैटर सिनेमा वेख लैने हो फिर तुसी कहने यार साड़ी जबान की कहानी भी तो थोड़ी बैटर होनी चाहिए है ना थोड़ी मज़ेदार होनी चाहिए
2: ना हो रहा है कृष्णा जी मतलब पता नहीं इन्हों का की चक्कर है हुण ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਆਪਾਂ ਹੁਣ ਉਹ ਚੀਜ਼ਾਂ ਵੇਖਣ ਡੇ ਆਪਣੀ ਕੰਪੈਟੇਬਿਲਟੀ ਦੇ ਹਿਸਾਬ ਨਾਲ ਬਹਿ ਕੇ ਵੇਖਣ ਡੇ ਹਾਂ ਹੁਣ ਜੇ ਸ਼ੋਅ ਮੰਨ ਲਓ 5:45 ਦਾ ਤੇ ਆਪਾਂ ਨੂੰ 5:45 ਤੇ ਪਹੁੰਚਣ ਦੀ ਲੋੜ ਨਹੀਂ ਘਰੇ ਬੈਠੇ ਜੇ ਆਪਣੇ ਨੈਟਫਲਿਕਸ ਹੈ ਠੀਕ
1: ਹੈ ਉਹ ਚੱਲ ਇੱਕ ਡਿਫਰੈਂਟ ਹੀ ਚੀਜ਼ ਹੋ ਜਾਂਦੀ ਹੈ
2: ਯਾਰ ਇਸ ਕੰਟਰੀ ਦੇ ਵਿੱਚ ਇਹੀ ਮੇਨ ਚੀਜ਼ ਆ ਟਾਈਮਿੰਗ ਦੀ ਜਿਹੜੀ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਆ ਵੀ ਟਾਈਮਿੰਗ ਦੀ ਵੈਲਿਊ ਜ਼ਿਆਦੀ ਆ ਮਨੀ ਨਾਲੋਂ ਜਾਂ ਬਾਕੀ ਚੀਜ਼ਾਂ ਨਾਲੋਂ ਜਾਂ ਇੰਟਰਸਟ ਨਾਲੋਂ ਸਾਰੀਆਂ ਚੀਜ਼ਾਂ ਨਾਲੋਂ ਹੁਣ ਗੱਲ ਇਹ ਆ ਕਿ ਮਿਰਜ਼ਾਪੁਰ ਦੀ ਫੋਰ ਐਗਜ਼ਾਮਪਲ ਲੈ ਲਓ ਸੀਜ਼ਨ 1 ਆਇਆ
1: ਹਾਂ ਮਿਰਜ਼ਾਪੁਰ ਦੇਖੀ ਸੀ ਮੈਂ
2: ਬੜਾ ਚੱਲਿਆ ਠੀਕ ਹੈ ਦੂਜਾ ਆ ਵੈਰੀ ਗੁੱਡ ਹੋ ਗਿਆ ਕੰਮ ਐਮਾਜ਼ੋਨ ਤੇ ਫਿਰ ਇਹਨਾਂ ਨੇ ਹੁਣ ਕੀ ਕੀਤਾ ਵਾ ਕਿ ਆਖਿਰ 'ਚ ਫਿਲਮ ਬਣਾਈ ਆ ਹੁਣ ਜੇ ਇਹਨੂੰ ਵੀ ਉਹ ਸੀਜ਼ਨ 3 ਕਰਕੇ ਕੱਢ ਦੇ
1: ਤੇ ਸੀਜ਼ਨ 4-3 ਆ ਚੁੱਕਾ ਹੈ
2: 4 ਹੋ ਸਕਦਾ ਹੈ ਕਿ ਉਹ ਇਹਦੇ ਨਾਲੋਂ ਜ਼ਿਆਦਾ ਚੱਲ ਜਾਂਦਾ ਫਿਲਮ ਨਾਲੋਂ ਫਿਲਮ ਚੱਲੀ ਹੈ ਨੋ ਡਾਊਟ ਚੱਲਣੀ ਸੀ ਕਿਉਂਕਿ ਪਹਿਲਾਂ ਦੀ ਉਹਦੀ ਹਾਈਪ ਬਣੀ ਤੇ ਉਹ ਉਹਨੂੰ ਤੁਸੀਂ ਉੱਥੇ ਕੱਢ ਦੇ ਤੇ ਉਹ ਸਦਾ ਵਧੀਆ ਚੱਲਦਾ ਪਰ ਉਹਨਾਂ ਨੇ ਕੀ ਕੀਤਾ ਫਿਲਮ 'ਚ ਕੱਢੀ ਮਤਲਬ ਇਹ ਸਮਝਣਾ ਪੈਣਾ ਵਾ ਕਿ ਉਹ ਕਿਹੜੇ ਥੋਟ ਨਾਲ ਸੋਚਦੇ ਆ ਮੇ ਬੀ ਉਹਦੇ 'ਚ ਜ਼ਿਆਦਾ ਕਮਾਈ ਆ ਫਿਲਮ ਦੇ ਵਿੱਚ ਸੀਰੀਜ਼ ਕੱਢਣ ਦੇ ਨਾਲੋਂ ਕੁਛ ਹੋਊਗਾ ਹੀ ਕੁਛ ਫੇਰ ਹੀ ਇੱਦਾਂ ਕਰਦੇ ਆ ਨਹੀਂ ਤੇ ਉਹਨਾਂ ਨੂੰ ਕੀ ਲੋੜ ਆ ਸਾਰਾ ਕੁਛ ਇੱਕੋ ਵਾਰੀ ਕੱਢ ਕੇ ਖਤਮ ਕਰਨ ਦੀ ਉਹ ਹੌਲੀ ਹੌਲੀ ਹੌਲੀ ਐਪੀਸੋਡ ਸੁੱਟਣ ਉੱਧਰੋਂ ਜੇ ਪੰਜਾਬੀ ਦੀ ਤੁਸੀਂ ਗੱਲ ਕਰ ਲਓ ਇੱਕ ਸ਼ਾਇਦ ਫਿਲਮ ਆ ਹੀ ਯਾਰ ਯੂ ਗਰੀਕ ਸੂਤੀ ਡਿਗਰੀ ਪਤਾ ਨਹੀਂ ਤੁਸੀਂ ਵੇਖੀ ਕਿ ਨਹੀਂ
1: ਉਹਦਾ ਮੈਂ ਸ਼ੋਅ ਦੇਖਿਆ
2: ਜਿਹੜਾ ਪੁਖਰਾਜ ਭੱਲਾ ਦੇ
1: ਨਾਲ ਸ਼ੋਅ ਵੀ ਸੀਗਾ ਯੂਟਿਊਬ ਤੇ ਸ਼ੋਅ
2: ਹਾਂ ਸ਼ੋਅ ਜੇ ਵੀ ਕੀਤੇ ਉਹਨਾਂ ਨੇ ਉਹ ਟ੍ਰੋਲ ਪੰਜਾਬੀ ਦੇ ਪਹਿਲਾਂ ਜਿਨ੍ਹਾਂ ਦੀ ਸੀਰੀਜ਼ ਵੀ ਆਈ ਸੀ
1: ਹਾਂ ਹਾਂ ਟ੍ਰੋਲ ਪੰਜਾਬੀ
2: ਇੱਕ ਦੋ ਸੀ

0: ਉਹ ਟੇਸਟ ਉਹਦਾ ਸੀਰੀਜ਼ ਵਾਲਾ ਹੀ ਜੋ ਮੈਂ ਫੀਲ ਕੀਤਾ ਵੀ ਉਹਨੂੰ ਸੀਰੀਜ਼ ਦੇ ਵਿੱਚ ਹੀ ਉਹ ਵਧੀਆ ਲੱਗਣੀ ਸੀ। ਫਿਲਮ ਦੇ ਵਿੱਚ ਉਹ ਐਂ ਹੋ ਗਿਆ ਕਿ ਟੂ ਮਾਚਿਆ ਵਿੱਚ ਬਹੁਤ ਲੰਮੀ ਖਿੱਚਤੀਆਂ ਕਈ ਚੀਜ਼ਾਂ ਨਜਾਇਜ਼ ਜੀਆਂ। ਹੁਣ ਦੂਜੇ ਪਾਸੇ ਜੇ ਵੇਖੀਏ ਯਾਦਗਿਰੀ ਸੂਤਰੀ ਸੇਮ ਥਿੰਗ, ਜੇ ਉਹ ਸੀਜ਼ਨ 'ਚ ਕੱਢਦੇ ਹੌਲੀ ਹੌਲੀ ਅਤੇ ਇਹਦੇ ਨਾਲ ਉਹ ਕਿਤੇ ਬੈਟਰ ਜਾਣਾ ਸੀ ਐਜ਼ ਅ ਜੇ ਵਿਊਅਰ ਜੇ ਮੈਂ ਗੱਲ ਕਰਾਂ ਹੈ ਨਾ ਔਡੀਅੰਸ 'ਚ, ਕਿਉਂਕਿ ਮੈਂ ਪਹਿਲਾਂ ਵੀ ਵੇਖੀਆਂ ਅਤੇ ਉਹਨਾਂ ਨੇ ਉਹ ਫਿਲਮ ਕੱਢਤੀ ਅਤੇ ਉਹ ਇੰਨਾ ਮਜ਼ਾ ਨਹੀਂ ਆਇਆ ਫਿਲਮ ਵੇਖ ਕੇ ਜਿੰਨਾ ਕਿ ਉਹਦੇ ਸੀਰੀਜ਼ ਦੇਖ ਕੇ।
1: ਮਤਲਬ ਇਹਨਾਂ
0: ਦੇ ਨਾਲ ਕਿਹੜੇ ਹਿਸਾਬ ਨਾਲ ਹੁਣ ਇਹ ਚੀਜ਼ਾਂ ਸੋਚਦੇ ਕਰਦੇ ਆ, ਜਾਂ ਇਹਨਾਂ ਨੂੰ ਇਹ ਹੈ ਕਿ ਨਹੀਂ ਜੀ ਫਿਲਮ ਫਿਲਮ ਹੀ ਆ ਅਤੇ ਸੀਰੀਜ਼ ਸੀਰੀਜ਼ ਹੀ ਆ। ਇੱਕ ਫਰਕ ਜਿਹੜਾ ਵਾ ਕਿਤੇ ਨਾ ਕਿਤੇ ਹੋ ਸਕਦਾ ਇੱਥੇ ਵੀ ਐਟੀਟਿਊਡ ਈਗੋ ਫੈਕਟਰ ਹੋਵੇ ਕਿ ਬਾਕੀ ਫਿਲਮਾਂ ਬਣਾਉਣ ਦੇ ਮੈਂ ਹੀ ਕਿਉਂ ਨਾ ਫਿਲਮ ਬਣਾਈ।
1: ਐਕਚੁਅਲੀ ਮੈਂ ਤੁਹਾਨੂੰ ਇਹਦੇ ਅੰਦਰ ਸਭ ਤੋਂ ਵਧੀਆ ਨਾ ਇਹਦਾ ਸਾਰ ਕੱਢ ਦਿੰਦਾ ਤੁਹਾਨੂੰ ਪ੍ਰੋਪਰ, ਹੈ ਨਾ।
0: ਕੱਢੋ
1: ਫਰਹਾਨ ਅਖਤਰ ਜਾਵੇਦ ਅਖਤਰ ਦਾ ਬੇਟਾ, ਹਰ ਕੋਈ ਜਾਣਦਾ, ਬਹੁਤ ਮਸ਼ਹੂਰ ਐਕਟਰ ਵੀ ਹੈ, ਡਾਇਰੈਕਟਰ ਵੀ ਹੈ, ਪ੍ਰੋਡਿਊਸਰ ਵੀ ਹੈ, ਰਾਈਟਰ ਵੀ ਹੈ, ਸਿੰਗਰ ਵੀ ਆ, ਹੈ ਨਾ, ਸ਼ੋਜ਼ ਵੀ ਲਾਉਂਦਾ, ਹੈ ਨਾ। ਉਹਦੀ ਕੰਪਨੀ ਦਾ ਨਾਮ ਹੈ ਜੀ ਐਕਸਲ ਐਂਟਰਟੇਨਮੈਂਟ, ਠੀਕ ਹੈ ਜੀ।
0: ਹਾਂਜੀ ਹਾਂਜੀ ਹਾਂਜੀ, ਹੈ ਨਾ।
1: ਉਸ ਫਿਲਮ ਉਹਦਾ ਪ੍ਰੋਡਕਸ਼ਨ ਕੰਪਨੀ ਨੇ 25 ਸਾਲ ਪੂਰੇ ਕੀਤੇ ਹੈ। ਸਭ ਤੋਂ ਪਹਿਲੀ ਫਿਲਮ ਉਹਨਾਂ ਨੇ ਉਹਦੇ ਥਰੂ ਬਣਾਈ ਸੀ ਦਿਲਚਾਤਾ ਹੈ। ਦਿਲਚਾਤਾ ਨੇ ਆ ਕੇ ਸਿਨੇਮਾ ਕਰਨ ਦਾ ਤਰੀਕਾ ਬਦਲਤਾ ਸੀ, ਮਤਲਬ ਇਨਸਿੰਕ ਸਾਊਂਡ ਵਗੈਰਾ ਨਾਲੇ ਫਿਲਮ ਬੜੀ ਮਸ਼ਹੂਰ। ਹੁਣ ਤੁਸੀਂ ਹੁਣ ਤੁਹਾਨੂੰ ਮੈਂ ਦੱਸਦਾ ਕੀ ਕੀ ਬਣਾਇਆ ਉਹਨਾਂ ਲੋਕਾਂ ਨੇ। ਉਹਨਾਂ ਲੋਕਾਂ ਨੇ ਬਣਾਇਆ ਪ੍ਰੋਡਕਸ਼ਨ ਹਾਊਸ ਨੇ, ਸਿਰਫ ਉਸ ਪ੍ਰੋਡਕਸ਼ਨ ਹਾਊਸ ਨੇ ਬਣਾਈ ਲਕਸ਼, ਦਿਲਚਾਤਾ, ਗਲੀ ਬੋਏ, ਦਿਲ ਧੜਕਨੇ ਦੋ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਡੌਨ, ਡੌਨ ਟੂ, ਸਾਰੇ ਸਟਾਰੇ ਆ ਗਏ, ਸਾਰੇ ਏ ਲਿਸਟ ਸਟਾਰੇ ਆ ਗਏ। ਫਰਹਾਨ ਅਖਤਰ ਨੇ ਫੇਰ ਵੀ ਪੈਸਾ ਲਾਇਆ, ਗ੍ਰੀਨ ਲਾਈਟ ਕੀਤਾ ਪ੍ਰੋਜੈਕਟ ਕਿਹੜਾ, ਮਿਰਜ਼ਾਪੁਰ ਦਾ, ਜਿਸ 'ਚ ਨਾ ਉਹ ਐਕਟਿੰਗ ਕਰਦਾ ਪਿਆ, ਨਾ ਉਹਨੇ ਲਿਖੀ ਆ, ਨਾ ਉਹਦੀ ਭੈਣ ਨੇ ਲਿਖੀ ਆ, ਮਤਲਬ ਕੁਛ
0: ਲੈਣਾ ਦੇਣਾ, ਬਸ ਉੱਤੇ ਪੋਸਟਰ ਤੇ ਐਕਸਲ ਐਂਟਰਟੇਨਮੈਂਟ,
1: ਹਾਂ ਬਸ, ਮਤਲਬ ਸਿਰਫ ਪੈਸਾ ਫਾਈਨੈਂਸ ਕੀਤਾ, ਹੈ ਨਾ। ਐਂਡ ਨਵੇਂ ਬੰਦੇ ਆ, ਪੰਕਜ ਤ੍ਰਿਪਾਠੀ ਗ੍ਰੇਟ ਐਕਟਰ, ਹੈ ਨਾ, ਅਲੀ ਫਜ਼ਲ ਗ੍ਰੇਟ ਐਕਟਰ, ਪਰ ਆਪਣੇ ਲੈਵਲ ਤੇ ਬੈਂਕੇਬਲ ਸਟਾਰਸ ਨਹੀਂ ਨੇ, ਠੀਕ ਹੈ ਨਾ, ਸਾਈਡ ਹੀਰੋਜ਼ ਵਗੈਰਾ ਹੀ ਆ। ਐਕਸਲ ਐਂਟਰਟੇਨਮੈਂਟ ਨੇ ਅੱਜ ਤੱਕ ਸਭ ਤੋਂ ਜ਼ਿਆਦਾ ਕਮਾਈ ਅੱਜ ਤੱਕ ਸਿਰਫ ਇਸ ਫਿਲਮ ਤੋਂ ਕੀਤੀ ਆ। ਇਹ ਸਾਰੀ ਫਿਲਮਾਂ ਤੋਂ ਉਹਨਾਂ ਨੂੰ ਇੰਨੀ ਕਮਾਈ ਨਹੀਂ ਕਦੀ ਹੋਈ ਜਿੰਨੀ ਇਕੱਲੀ ਮਿਰਜ਼ਾਪੁਰ ਤੋਂ ਹੋਈ ਹੈ, 25 ਸਾਲ ਦਾ ਰਿਕਾਰਡ ਬੋਲਦਾ। ਲੈਟ ਸਪੋਜ਼ ਫਰਹਾਨ ਅਖਤਰ ਐਂਡ ਰਿਤੇਸ਼ ਅਦਵਾਨੀ ਜਿਹੜਾ ਉਹਦਾ ਪਾਰਟਨਰ ਹੈ ਨਾ, ਐਜ਼ ਓਨਰਸ ਆਫ ਐਕਸਲ ਐਂਟਰਟੇਨਮੈਂਟ, ਇਹ ਈਗੋ ਲੈ ਆਉਂਦੇ ਆਪਣੇ ਮਾਇੰਡ ਦੇ ਅੰਦਰ, ਹੈ ਨਾ, ਕਿ ਬਈ ਇਹ ਪ੍ਰੋਜੈਕਟ ਤਾਂ ਯਾਰ ਇਹ ਤਾਂ ਟੀਵੀ, ਇਹ ਤਾਂ ਫ੍ਰੀ, ਮਤਲਬ ਇਹ ਕਿ 200 ਰੁਪਏ ਮਹੀਨੇ ਵਾਲਾ ਪ੍ਰੋਜੈਕਟ ਹੈ, ਇਹਦੀ ਕੌਣ ਟਿਕਟਾਂ ਖਰੀਦੇਗਾ, ਹੈ ਨਾ, ਕਿ ਮਾਇੰਡ ਤੇ ਬਹੁਤਾ ਲਾ ਲੈਂਦਾ ਅਗਲਾ, ਉਹੀ ਵਾਲਾ ਪੈਸਾ ਆਪਣਾ ਡੌਨ 3 ਬਣਾਉਂਦਾ ਪਿਆ ਹੈਗਾ, ਹੈ ਨਾ, ਉਹਨੂੰ ਉਹਦੇ ਤੇ ਪਾ ਦਿੰਦਾ। ਪਰ ਨਹੀਂ, ਅਗਲੇ ਨੇ ਕਿਹਾ ਨਹੀਂ, ਹਰ ਪ੍ਰੋਜੈਕਟ ਦੀ ਆਪਣੀ ਲਾਈਫ ਹੈ, ਆਪਣੀ ਉਮਰ ਆ, ਹੈ ਨਾ, ਆਪਣੀ ਹੈਸੀਅਤ ਹੈ, ਤਾਂ ਉਸ ਹਿਸਾਬ ਦਾ ਉਸ ਪ੍ਰੋਜੈਕਟ ਨੂੰ ਮਿਲਣਾ ਚਾਹੀਦਾ, ਬਾਕੀ ਉਹ ਪ੍ਰੋਜੈਕਟ ਤੇ, ਹੈ ਨਾ। ਇਸੀ ਤਰੀਕੇ ਨਾਲ ਮੇਰੇ ਖਿਆਲ ਨਾਲ ਆਪਾਂ ਨੂੰ ਨਾ ਆਪਣੀ ਲਾਈਫ ਦੇ ਹਰ ਤਰ੍ਹਾਂ ਦੀ ਚੀਜ਼ ਜੋ ਸਾਡੇ ਸਾਹਮਣੇ ਆਉਂਦੀਆਂ, ਹੈ ਨਾ, ਉਸ ਹਿਸਾਬ ਦੀ ਹੀ ਸਾਨੂੰ ਪ੍ਰਾਇਰਟੀ ਸੈੱਟ ਕਰਨੀ ਚਾਹੀਦੀ, ਜਾਂ ਫਿਰ ਉਸ ਹਿਸਾਬ ਦੀ ਹੀ ਤਵੱਜੋ ਦੇਣੀ ਚਾਹੀਦੀ ਹੈ। ਲੈਟ ਸਪੋਜ਼ ਜਿਸ ਤਰ੍ਹਾਂ ਆਪਾਂ, ਹੈ ਨਾ, ਸਰਕਲਿੰਗ ਬੈਕ ਟੂ ਵੇਅਰ ਵੀ ਸਟਾਰਟਡ, ਕਿ ਯਾਰ ਕੋਈ ਯਾਰ ਮਿੱਤਰ ਨੇ ਕੰਮ ਕਹਿ ਦਿੱਤਾ, ਅਤੇ ਪਤਾ ਰੁਝੇਵੇਂ ਹੁਣ ਇੱਦਾਂ ਦੇ ਕਿ 3-3, 4-4 ਦਿਨ ਲੱਗਦੇ ਆ, ਹੈ ਨਾ, ਅਤੇ ਜੇ ਅਗਲਾ ਨਹੀਂ ਸਮਝਦਾ ਤਾਂ ਪਿਆਰ ਮੁਹੱਬਤ ਦਾ ਬੰਦਾ ਸਮਝਾਇਆ ਕਿ ਯਾਰ ਮੇਰੇ ਲਈ ਬੜਾ ਮੁਸ਼ਕਿਲ ਹੈ, ਸ਼ਾਇਦ ਮੈਂ ਪਹਿਲੇ ਤੇਰੇ ਲਈ ਜਿਹੜੀ ਚੀਜ਼ 2 ਘੰਟੇ 'ਚ ਕਰ ਦਿੰਦਾ ਹੋਊਂਗਾ, ਮੇ ਬੀ ਬਿਕੋਜ਼ ਆਫ ਸਕਿੱਲਸ, ਮੇ ਬੀ ਬਿਕੋਜ਼ ਆਫ ਮਾਈ ਬਿਜ਼ੀਨੈਸ, ਕੁਛ ਹੋ ਸਕਦਾ, ਹੈ ਨਾ, ਪਰ ਮੈਂ ਸ਼ਾਇਦ ਤੇਰੇ ਲਈ ਹਜੇ ਉਹ ਚੀਜ਼ ਨਾ ਕਰ ਸਕਦਾ ਹੋਵਾਂ। ਹੁਣ ਈਗੋ ਵਾਰ ਹੁੰਦੀ ਤਾਂ ਆਪਣਿਆਂ ਨਾਲ ਹੀ ਹੈ, ਹੈ ਨਾ, ਆਪਾਂ ਬਾਅਦ 'ਚੋਂ ਕੀ ਡਿਸਕਸ ਕੀਤਾ, ਆਪਾਂ ਬਾਅਦ 'ਚੋਂ ਡਿਸਕਸ ਕੀਤਾ ਕਿ ਯਾਰ ਇਹੀ ਯਾਰ 4 ਯਾਰ ਦਾ ਗਰੁੱਪ ਹੁੰਦਾ ਅਤੇ ਉੱਦਾਂ ਦਾ ਕੋਈ ਗੱਡੀ ਲਾਇਆ ਤਾਂ ਦੂਸਰਾ ਕਹਿੰਦਾ ਮੈਂ ਵੀ ਲੈ ਕੇ ਆਊਂਗਾ। ਪੁਆਇੰਟ ਹੈ ਕਿ ਇੱਦਾਂ ਦੀ ਟੋਕਸਿਕ ਟਰੇਟ ਵਾਲੇ ਮਿੱਤਰ ਆਪਾਂ ਨੂੰ ਚਾਹੀਦੇ ਵੀ ਕਿਉਂ ਆ? ਜੇ ਪਹਿਲਾਂ ਤਾਂ ਆਪਣੇ ਆਪ ਨੂੰ ਸੈੱਟ ਕਰੀਏ, ਹੈ ਨਾ, ਪਹਿਲੀ ਗੱਲ ਤਾਂ ਇਹ ਕਿ ਆਪਾਂ ਆਪਣੇ ਆਪ ਨੂੰ ਕਹੀਏ ਕਿ ਯਾਰ
0: ਮੈਂਟੈਲਿਟੀ ਨੂੰ ਥੋੜ੍ਹਾ ਜਿਹਾ ਸਮਝੋ,
1: ਕਿ ਮੈਂ ਥੋੜ੍ਹਾ ਨਾ ਬਰੋਡ ਮਾਈਂਡਡ ਹੋਵਾਂ, ਮੈਂ ਹਰ ਚੀਜ਼ ਨੂੰ ਦਿਲ 'ਤੇ ਨਾ ਲਵਾਂ, ਇਟਸ ਫਾਈਨ, ਹਰ ਚੀਜ਼ ਸੀਰੀਅਸ ਨਹੀਂ ਲੈਣੀ ਚਾਹੀਦੀ, ਹਰ ਚੀਜ਼ ਪਰਸਨਲੀ ਲੈਣੀ ਚਾਹੀਦੀ। ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਮੈਂ ਹੁਣ ਇਸ ਚੀਜ਼ 'ਤੇ ਖਰਾ ਉਤਰ ਰਿਹਾ, ਹੈ ਨਾ, ਅਤੇ ਫਿਰ ਮੈਂ ਅਲਾਓ ਵੀ ਨਾ ਕਰਾਂ। ਯੂਜਲੀ ਕੀ ਹੁੰਦਾ, ਜਿਹੜੇ ਬੰਦੇ ਬਹੁਤ ਈਜ਼ੀ ਗੋਇੰਗ ਹੁੰਦੇ ਆ ਨਾ, ਉਹਨਾਂ 'ਤੇ ਲੋਕ ਹਰ ਕੋਈ ਨਾ ਉਹਨਾਂ ਨੂੰ ਬਾਏ ਬਾਏ ਟੇਕ ਕੇਅਰ ਕਰਕੇ ਚਲਾ ਜਾਂਦਾ, ਇਹ ਮੈਂ ਦੇਖਿਆ,
0: ਕਿਉਂਕਿ ਕੰਪੈਟੇਬਲ ਨਹੀਂ ਨਾ ਹੋ ਪਾਉਂਦੇ ਉਹਨਾਂ ਦੀ ਸਾਈਕੇ ਦੇ ਨਾਲ। ਹੁਣ ਜਿਹੜਾ ਤੁਸੀਂ ਗੱਲ ਕੀਤੀ ਵੀ ਮੈਂਟੈਲਿਟੀ ਨਾ, ਹੁਣ ਕਈ ਬੰਦਿਆਂ ਨੂੰ ਨਾ ਇਹ ਆਦਤ ਹੁੰਦੀ ਵੀ ਜਿਹੜੀ ਮੈਂ ਗੱਲ ਕਹਿਤੀ ਉਹ ਸਹੀ ਆ, ਹਾਲਾਂਕਿ ਉਹ ਭਾਵੇਂ ਗਲਤ ਹੋਵੇ ਐਕਚੁਅਲ ਦੇ ਵਿੱਚ, ਡਬਲ ਟ੍ਰਿਪਲ ਚੈੱਕ ਕਰਕੇ ਉਹਨਾਂ ਨੂੰ ਵੀ ਭਾਵੇਂ ਪਤਾ ਲੱਗ ਜਾਵੇ ਵੀ ਉਹ ਗਲਤ ਸੀ, ਪਰ ਨਾ ਨਾ ਉਹਨਾਂ ਨੇ ਕਹਿਣਾ ਨਹੀਂ ਮੈਂ ਸਹੀ ਹਾਂ, ਉਹ ਆਹ ਗਲਤ ਹੋ ਗਿਆ ਪਰ ਮੈਂ ਸਹੀ ਹਾਂ। ਉਹ ਕਦੀ ਕੋਈ ਮੰਨ ਕੇ ਰਾਜ਼ੀ ਨਹੀਂ ਹੁੰਦੇ ਕਈ ਬੰਦੇ ਵੀ ਮੈਂ ਗਲਤ ਹੋ ਗਿਆ ਜਾਂ ਉਹ ਗਲਤੀ। ਵੇਖੋ ਇਨਸਾਨ ਆ, ਹਿਊਮਨ ਬੀਂਗ, ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ, ਜਿੰਨੀ ਮਰਜ਼ੀ ਨੌਲੇਜ ਹੋਵੇ,

0: ਪਰ ਗਲਤੀ ਹੋਣਾ ਇੱਕ ਨੋਰਮਲ ਗੱਲ ਆ, ਕੋਈ ਵੀ ਗਲਤੀ ਹੋ ਸਕਦੀ, ਪਰ ਕਈ ਬੰਦੇ ਤੁਸੀਂ ਵੇਖਿਆ ਹੋਊਗਾ ਵੀ ਉਹ ਮੰਨ ਕੇ ਹੀ ਨਹੀਂ ਰਾਜ਼ੀ ਹੋਣਗੇ।
1: ਬਿਲਕੁਲ,
0: ਇੱਕ ਸਿੰਪਲ ਜੀ ਤੁਹਾਨੂੰ ਸਿਰਫ ਇੰਨਾ ਹੀ ਕਹਿਣਾ ਨਾ ਵੀ ਹਾਂਜੀ ਕ੍ਰਿਸ਼ਨਾ ਜੀ ਸੋਰੀ ਗਲਤੀ ਹੋ ਗਈ, ਸੋਰੀ ਵੀ ਨਹੀਂ ਕਹਿਣਾ, ਮੈਂ ਐਕਨੋਲੇਜ ਹੀ ਕਰਾਂ ਵੀ ਹਾਂ ਜੀ ਕ੍ਰਿਸ਼ਨਾ ਜੀ ਮੇਰੀ ਗਲਤੀ ਆ। ਜੇ ਤੁਹਾਡੇ ਤੋਂ ਮੰਨ ਲਓ ਛੋਟਾ ਤੇ ਸੋਰੀ, ਇਟਸ ਓਕੇ, ਵੈਸੇ ਤੇ ਅੱਜ ਇੱਥੇ ਇਹ ਰਿਵਾਜ਼ ਆ ਵੀ ਸੋਰੀ ਥੈਂਕ ਯੂ ਕਹਿਣਾ ਹੀ ਕਹਿਣਾ ਹਰ ਗੱਲ ਦੇ ਨਾਲ।
1: ਬਿਲਕੁਲ ਬਿਲਕੁਲ, ਹੋਣਾ ਵੀ ਚਾਹੀਦਾ, ਉਮਰ ਦੇ ਨਾਲ ਕੁਝ ਰਿਲੇਸ਼ਨ ਨਹੀਂ ਹੋਣਾ ਚਾਹੀਦਾ।
0: ਚਲੋ, ਇੰਨਾ ਕਿ ਬੰਦਾ ਕਹਿ ਹੀ ਸਕਦਾ ਨਾ ਵੀ ਹਾਂਜੀ ਮੇਰੀ ਗਲਤੀ ਹੋ ਗਈ ਮੇਰੇ ਕੋ, ਹਨਾ, ਇਹ ਚ ਕਿੱਡੀ ਕੁ ਵੱਡੀ, ਤੇ ਤੁਸੀਂ ਵੀ ਸਮਝ ਜਾਓਗੇ ਵੀ ਹਾਂ ਯਾਰ ਇਟਸ ਓਕੇ, ਜੇ ਹੋ ਗਈ ਤੇ ਉਹ ਫਿਰ ਕੀ ਹੈ, ਗਲਤੀ ਹੋਈ।
1: ਮੈਂ ਕਹਿੰਦਾ ਜਦ ਤੱਕ ਆਪਾਂ ਐਕਨੋਲੇਜ ਨਹੀਂ ਕਰਦੇ ਆਪਾਂ ਰਾਹ ਹੀ ਨਹੀਂ ਖੋਲਦੇ ਕੁਛ ਵੈਲਕਮ ਕਰਨ ਦਾ। ਮੈਂ ਸ਼ਾਇਦ ਤੇਰੇ ਤੈਨੂੰ ਮੇਰੇ ਤੋਂ ਕੋਈ ਇਸ਼ੂ ਹੈ, ਮੈਂ ਜੇ ਐਕਨੋਲੇਜ ਕਰੂੰਗਾ ਕੀ ਪਤਾ ਤੇਰੀ ਤੇ ਮੇਰੀ ਮਿੱਤਰਤਾ ਅੱਗੇ ਜਾ ਕੇ ਨਿਗੂੜੀ ਹੋਵੇ, ਆਪਾਂ ਪਤਾ ਨਹੀਂ ਕਿੰਨਾ ਇੱਕ ਦੂਸਰੇ ਦਾ ਸਾਥ ਦਈਏ ਲਾਈਫ 'ਚ ਜਾ ਕੇ। ਅਗੇਨ ਉਹੀ ਗੱਲ ਹੋ ਗਈ, ਸਮਝ, ਕੋਈ ਇੱਦਾਂ ਦੀ ਗਲਤੀ ਹੋ ਜਾਵੇ ਮੇਰੇ ਤੋਂ ਮੇਰੇ ਕੰਮ 'ਤੇ, ਜੇ ਮੈਂ ਉਹਨੂੰ ਐਕਨੋਲੇਜ ਨਹੀਂ ਕਰ ਪਾ ਰਿਹਾ, ਆਪਣੀ ਗਲਤੀ ਨਹੀਂ ਮੰਨ ਪਾ ਰਿਹਾ, ਮੈਂ ਸਿੱਖ ਨਹੀਂ ਸਕਦਾ, ਹੈ ਨਾ। ਸੋ ਗੱਲ ਉਹੀ ਹੈ ਕਿ ਜਿੰਨਾ ਕੁ ਅਸੀਂ ਹਾਈ ਹੈਡਡ ਹੋ ਜਾਂਦੇ ਹਾਂ ਓਨਾ ਹੀ ਆਪਾਂ ਤਰੱਕੀ ਤੋਂ ਜੋ ਸਾਨੂੰ ਵਿਕਸਿਤ ਕਰਦੀ ਹੈ ਐਜ਼ ਹਿਊਮਨ, ਕਿਉਂਕਿ ਅਸਲ ਟੈਂਡੈਂਸੀ ਆਫ ਬੀਂਗ ਹਿਊਮਨ ਇੱਕੋ ਹੀ ਹੈ, ਕਿਊਰੀਓਸਿਟੀ। ਜਦ ਤੱਕ ਜਿਗਿਆਸਾ ਨਹੀਂ ਹੈ ਨਾ ਕਿਸੇ ਚੀਜ਼ ਦੀ, ਤਦ ਤੱਕ ਮਜ਼ਾ ਨਹੀਂ ਆ ਰਿਹਾ ਲਾਈਫ ਦੇ ਅੰਦਰ, ਹੈ ਨਾ। ਉਹ ਕੀ ਕਹਿ ਦਿੰਦੇ ਹੈ ਨਾ ਕਿ ਕਿੱਕ ਚਾਹੀਦੀ ਹੈ ਹਰ ਕਿਸੇ ਨੂੰ, ਇੱਕ ਇੱਕ ਚਾਹੀਦੀ ਆ, ਜੋ ਕਿੱਕ ਚਾਹੀਦੀ ਹੈ ਉਹ ਇੱਕ ਜਿਗਿਆਸਾ ਕਿਊਰੀਓਸਿਟੀ ਚਾਹੀਦੀ ਕਿ ਯਾਰ ਆਹ ਕੀ ਹੋ ਰਿਹਾ, ਆਹ ਕਰਕੇ ਵੇਖਦੇ ਹਾਂ, ਹੈ ਨਾ, ਇੱਥੇ ਜਾ ਕੇ ਵੇਖਦੇ ਹਾਂ। ਇਹ ਸਾਰਾ ਸਾਰਾ ਮੈਂਟੈਲਿਟੀ ਅਤੇ ਇੱਦਾਂ ਦਾ ਗਰੁੱਪ ਬਣਨਾ ਅਤੇ ਇੱਦਾਂ ਦਾ ਲਾਈਫ ਸਟਾਈਲ ਬਣਾ ਪਾਉਣਾ, ਇੱਦਾਂ ਦਾ ਕਿੱਤੇ 'ਚ ਆ ਪਾਉਣਾ ਕਿ ਜਿਹਦੇ 'ਚ ਤੁਸੀਂ ਐਕਸਪਲੋਰ ਕਰ ਰਹੇ ਹੋ ਹਮੇਸ਼ਾ ਚੀਜ਼ਾਂ, ਨਵੀਆਂ ਨਵੀਆਂ ਚੀਜ਼ਾਂ ਐਡ ਕਰ ਰਹੇ ਹੋ ਆਪਣੇ ਕੰਮ ਦੇ ਅੰਦਰ, ਉਹ ਤਾਂ ਹੀ ਹੋ ਪਾਉਂਦਾ ਜੇ ਤੁਸੀਂ ਬਹੁਤ ਓਪਨ ਮਾਈਂਡਡ ਹੋ। ਅਤੇ ਓਪਨ ਮਾਈਂਡਡ ਤੁਸੀਂ ਤਾਂ ਹੀ ਹੋ ਸਕਦੇ ਬਈ ਜੇ ਤੁਹਾਡੇ ਅੰਦਰ ਈਗੋ ਥੋੜ੍ਹੀ ਲੋਅ ਹੈ,
0: ਕਿਉਂਕਿ ਈਗੋ ਦੇ ਜਦੋਂ ਮੰਨ ਲਓ ਤੁਹਾਨੂੰ ਜੇ ਫੀਲ ਹੁੰਦਾ ਨਾ ਕਿ ਮੇਰੇ 'ਚ ਈਗੋ ਆ ਅਤੇ ਮੈਂ ਪਤਾ ਕੀ ਕਰ ਰਿਹਾ ਹੋਊਗਾ, ਹੁਣ ਮੈਂ ਟਰਾਈ ਕਰ ਰਿਹਾ ਹੋਊਗਾ ਆਪਣੇ ਆਪ ਨੂੰ ਸਾਬਿਤ ਕਰਨ ਦੀ ਕਿ ਮੈਂ ਸਹੀ ਹਾਂ, ਹਾਲੇ ਕਿ ਤੁਹਾਨੂੰ ਪੱਕਾ ਪਤਾ ਹੋਊਗਾ ਕਿ ਮੈਂ ਗਲਤ ਹਾਂ, ਪਰ ਫਿਰ ਵੀ ਮੈਂ ਟਰਾਈ ਕਰੀ ਜਾ ਰਿਹਾ ਵਾਰ ਵਾਰ ਕਿ ਮੈਂ ਕ੍ਰਿਸ਼ਨਾ ਜੀ ਬਹੁਤ ਸਹੀ ਹਾਂ, ਮੈਂ ਇੱਥੇ ਐਂ ਕਰਤਾ, ਮੈਂ ਸਹੀ ਹਾਂ। ਅਤੇ ਫਿਰ ਤੁਸੀਂ ਕਹਿਣਾ ਵੀ ਵੀਰੇ ਤੇਰੇ 'ਚ ਤਾਂ ਫਿਰ ਤੇਰੇ 'ਚ ਤੇਰੀ ਨਹੀਂ ਪ੍ਰੋਬਲਮ, ਤੇਰਾ ਈਗੋ ਫੈਕਟਰ ਆ, ਠੀਕ, ਤੂੰ ਆਪਣੀ ਈਗੋ ਨਹੀਂ ਤੇਰੀ ਮੰਨ ਪਾ ਰਹੀ, ਤੂੰ ਭਾਵੇਂ ਮੰਨ ਜੇ ਪਰ ਉਹ ਜਿਹੜਾ ਉੱਤੇ ਬੈਠੀ ਤੇਰੀ ਈਗੋ ਉਹ ਕਹਿ ਰਹੀ ਹੈ ਵੀ ਨਹੀਂ ਨਹੀਂ ਨਹੀਂ ਮੈਂ ਬਿਲਕੁਲ ਸਹੀ ਹਾਂ, ਮੈਂ ਇੱਦਾਂ ਨਹੀਂ ਹੋ ਸਕਦਾ ਕਿ ਮੇਰੇ ਕੋਲ ਗਲਤੀ ਹੋ ਗਈ ਹੋਵੇ। ਹੁਣ ਉਹਦੇ ਨਾਲ ਜੇ ਕੌਨਫੀਡੈਂਸ ਵੇਖ ਲਈਏ ਤਾਂ ਉਹਦੇ 'ਚ ਫਿਰ ਬੰਦੇ ਨੂੰ ਇਹ ਹੁੰਦਾ ਕਿ ਜਿਹੜਾ ਤਾਂ ਵੇਖੋ ਨੋਰਮਲ ਕੌਨਫੀਡੈਂਸ ਆ ਉਹ ਤਾਂ ਆ ਕਿ ਹਾਂ ਬੰਦੇ ਨੂੰ ਪਤਾ ਹੁੰਦਾ ਕਿ ਆਹ ਕੰਮ ਮੈਂ ਕਰ ਸਕਦਾ, ਆਹ ਕੰਮ ਮੈਂ ਨਹੀਂ ਕਰ ਸਕਦਾ, ਠੀਕ ਹੈ ਨਾ, ਕਿ ਕਹਿਣਾ ਵੀ ਕੋਈ ਵੀ ਕੰਮ ਹੈ ਹਾਂ ਮੈਂ ਕਰ ਦੂੰ,
1: ਮੈਂ ਕਰ ਲਊ,
0: ਉਹ ਇੱਕ ਵੱਡਾ ਡਿਫਰੈਂਸ ਹੈ।
1: ਹਾਂ, ਉਹ ਗਜ਼ੀਲ ਹੋਣਾ ਵੀ ਵੱਖਰੀ ਗੱਲ ਹੈ ਤੇ ਇੱਕ ਅਗੇਨ ਹੈ ਨਾ ਓਵਰ ਕੌਨਫੀਡੈਂਟ ਹੋਣਾ ਕਿ ਲਾਇਆ ਤੇ ਮੈਂ ਕਰ ਲਊ।
0: ਜੇ ਆਪਾਂ ਕਹਿੰਦੇ ਆ ਕਿ ਆਪਾਂ ਨੂੰ ਸੈਲਫ ਰਿਸਪੈਕਟ ਦੇ ਵਿੱਚ ਨਹੀਂ ਪਤਾ ਲੱਗ ਰਿਹਾ ਵੀ ਇਹ ਕੀ ਚੀਜ਼ ਆ, ਤੇ ਸੈਲਫ ਰਿਸਪੈਕਟ ਸਿੰਪਲ ਜੀ ਇਹ ਚੀਜ਼ ਆ ਕਿ ਤੁਹਾਨੂੰ ਤੁਹਾਡੀਆਂ ਬਾਉਂਡਰੀਜ਼ ਪਤਾ ਹੋਣ, ਤੁਹਾਨੂੰ ਇੰਨਾ ਪਤਾ ਹੋਵੇ ਕਿ ਤੁਹਾਨੂੰ ਕਿੱਦਾਂ ਦਾ ਟ੍ਰੀਟਮੈਂਟ ਕਿਸੇ ਕੋਲੋਂ ਚਾਹੀਦਾ ਵਾ, ਤੁਹਾਨੂੰ ਕਿੱਦਾਂ ਕੋਈ ਬੁਲਾਵੇ, ਠੀਕ ਹੈ, ਤੁਹਾਡਾ ਛੋਟਾ ਭਰਾ ਤੁਹਾਨੂੰ ਕਿੱਦਾਂ ਬੁਲਾਵੇ, ਤੁਹਾਡਾ ਵੱਡਾ ਭਰਾ ਕਿੱਦਾਂ ਬੁਲਾਵੇ, ਤੁਹਾਡਾ ਮਾਂ ਪਿਓ, ਤੁਹਾਡੀ ਵਾਈਫ, ਤੁਹਾਡਾ ਰਿਸ਼ਤੇਦਾਰ ਤੁਹਾਨੂੰ ਕਿੱਦਾਂ ਬੁਲਾਉਣ, ਉਹ ਟ੍ਰੀਟਮੈਂਟ ਜਿਹੜਾ ਤੁਸੀਂ ਕਿਸੇ ਕੋਲ ਲੈਣਾ ਆ ਜਾਂ ਬਾਉਂਡਰੀਜ਼ ਜਿਹੜੀਆਂ ਨੇ ਉਹ ਤੁਸੀਂ ਸੈੱਟ ਕਰਨੀ ਹੈ, ਉਹ ਤੁਹਾਡੀ ਸੈਲਫ ਰਿਸਪੈਕਟ ਆ। ਹੁਣ ਜੇ ਤਾਂ ਤੁਸੀਂ ਉਹਦੇ ਵਿੱਚ ਕਹੀ ਜਾਓਗੇ ਵੀ ਹੁਣ ਇੱਕ ਨੋਰਮਲ ਜਿਹੀ ਗੱਲ ਹੈ ਕਿ ਵੱਡਾ ਤੁਹਾਡੇ ਤੋਂ, ਮੰਨ ਲਓ ਤੁਹਾਡੀ ਮੰਮੀ ਆ, ਤੁਹਾਡੇ ਡੈਡੀ ਨੇ, ਤੁਸੀਂ ਕਹੋ ਕਿ ਉਹ ਵੀ ਮੈਨੂੰ ਜੀ ਕਹਿ ਕੇ ਬੁਲਾਉਣ, ਮੈਨੂੰ ਇੱਦਾਂ ਕਹਿ ਕੇ ਬੁਲਾਉਣ, ਫਿਰ ਇਟ ਮੀਨਸ ਕਿ ਤੁਸੀਂ ਤੁਹਾਡੀ ਈਗੋ ਤੁਹਾਡੀ ਮਾਂ ਪਿਓ ਤੋਂ ਵੀ ਵੱਡੀ ਹੋ ਗਈ ਨਾ।
1: ਇਹ ਤਾਂ ਮੈਂ ਮੇਰੇ ਹਿਸਾਬ ਨਾਲ ਬਾਉਂਡਰੀ ਜੇ ਸੈੱਟ ਕਰਨੀ ਹੈ ਨਾ ਤਾਂ ਬਾਉਂਡਰੀ ਸੈੱਟ ਕਰਨ ਦਾ ਸਿੰਪਲ ਤਰੀਕਾ ਬਈ ਤੁਸੀਂ ਸੈਲਫ ਆਡਿਟ ਕਰੋ, ਤੁਸੀਂ ਵੇਖੋ ਤੁਸੀਂ ਲੋਕਾਂ 'ਚ ਕਿੱਦਾਂ ਵਿਚਰਦੇ ਹੋ, ਤੁਸੀਂ ਲੋਕਾਂ ਨੂੰ ਕਿੱਦਾਂ ਬੁਲਾਉਂਦੇ ਹੋ, ਜੇ ਤੁਹਾਨੂੰ ਜੋ ਜੋ ਕਿਸੇ ਨੂੰ ਨਾਲ ਮਿਲਣ ਵਰਤਣ ਲਈ ਠੀਕ ਲੱਗਦਾ ਉਹਦਾ ਮਤਲਬ ਉਹ ਤੁਹਾਡੇ ਲਈ ਵੀ ਠੀਕ ਆ, ਐਜ਼ ਸਿੰਪਲ ਐਜ਼ ਦੈਟ।
0: ਐਗਜੈਕਟਲੀ,
1: ਪ੍ਰੋਬਲਮ ਇੱਥੇ ਆਉਂਦੀ ਹੈ ਜਦੋਂ ਆਪਾਂ ਜਿਹੜਾ ਸਾਡਾ ਇਹ ਵਾਲਾ ਕੰਡਾ ਨਾ ਉਹ ਬਹੁਤ ਇੰਬੈਲੈਂਸ ਕਰ ਦਿੰਦੇ ਹਾਂ, ਆਪਾਂ ਦੂਸਰੇ ਤੋਂ ਤਾਂ ਜੀ ਜੀ ਕਰਦੇ ਐਕਸਪੈਕਟ ਅਤੇ ਆਪ ਤੂੰ ਤੜਾਕ ਕਰਕੇ ਗੱਲ ਕਰਦੇ, ਹੈ ਨਾ। ਅਗੇਨ ਜਿਸ ਤਰ੍ਹਾਂ ਇੰਡਸਟਰੀ ਦੇ ਅੰਦਰ ਹੁੰਦਾ ਹੈ ਨਾ, ਉਸੇ ਤਰੀਕੇ ਨਾਲ ਜਗ੍ਹਾ ਦੀ ਵੀ ਤਾਂ ਈਗੋ ਹੁੰਦੀ ਹੈ, ਜਗ੍ਹਾ ਦੀ ਵੀ ਇੱਕ ਹਿਊਮਿਲਿਟੀ ਹੁੰਦੀ ਆ। ਜੇ ਤੁਸੀਂ ਪੂਰਵਾਂਚਲ ਵਾਲੇ ਪਾਸੇ ਚਲ ਜਾਓ ਹੈ ਨਾ, ਇੰਡੀਆ ਦੇ ਜਿਹੜਾ ਮੇਜਰਲੀ ਕਾਨਪੁਰ ਲਖਨਊ ਏਰੀਆ ਹੈ ਨਾ, ਉਹਦੇ 'ਚ ਤੂੰ ਕਹਿਣਾ ਜਿਸ ਤਰ੍ਹਾਂ ਹੈ ਨਾ, ਉਹਦੇ 'ਚ ਤੂੰ ਕਹਿਣਾ ਗਾਲ ਦੇ ਬਰਾਬਰ ਮੰਨਦੇ ਆ, ਕਿਉਂਕਿ ਉਹ ਲੋਕ ਹਮ ਹਮ ਕਰਕੇ ਗੱਲ ਕਰਦੇ ਆ, ਹਮ ਤੁਮ ਨੂੰ ਤੂੰ ਹੈ ਜਿਸ ਤਰ੍ਹਾਂ। ਪਰ ਆਪਾਂ ਜਦੋਂ ਪੰਜਾਬ ਸਾਈਡ ਆ ਜਾਈਏ ਆਪਾਂ ਤੂੰ ਮੇਰੇ ਨਾਲ ਤੂੰ ਕਹਿੰਦਾ ਮੈਂ ਤੈਨੂੰ ਹੁਣ ਵੀ ਤੂੰ ਕਰ ਰਿਹਾ, ਬਟ ਇਟਸ ਲਾਈਕ ਅ ਇੰਡੀਅਰਮੈਂਟ ਟਰਮ ਕਿ ਆਪਣੇ ਬੰਦੇ ਨੂੰ ਬੰਦਾ ਹੱਕ ਨਾਲ ਤੂੰ ਕਹਿ ਦਿੰਦਾ, ਹੈ ਨਾ। ਕਿ ਗੱਲ ਇਹੀ ਹੈ ਕਿ ਹਰ ਜਗ੍ਹਾ ਦੀ ਵੀ ਆਪਣੀ ਹਿਊਮਿਲਿਟੀ ਹੈ, ਹਰ ਇੰਡਸਟਰੀ ਦੀ ਆਪਣੀ ਹਿਊਮਿਲਿਟੀ ਆ, ਆਪਣੀ ਈਗੋ ਆ। ਇਸੇ ਤਰੀਕੇ ਨਾਲ ਸਾਡੇ ਹੀ ਅਵਚੇਤਨ ਮਨ ਦੇ ਅੰਦਰ, ਸਾਡੇ ਹੀ ਅੰਦਰ ਦੋਨੋਂ ਚੀਜ਼ਾਂ ਨੇ, ਡੁਐਲਿਟੀ ਸਾਡੇ ਅੰਦਰ ਦੋਨਾਂ ਦੀ ਆ, ਪਰ ਸਾਡੀ ਬਾਉਂਡਰੀ ਉਦੋਂ ਹੀ ਸੈੱਟ ਹੋਣੀ ਆ ਜਦੋਂ ਅਸੀਂ ਵੇਖਾਂਗੇ ਕਿ ਯਾਰ ਮੈਂ ਜੇ ਇਸ ਤਰ੍ਹਾਂ ਕਰਦਾ ਪਿਆ ਸਾਰਿਆਂ ਨਾਲ ਬਿਹੇਵ, ਤੇ ਫਿਰ ਮੈਂ
0: ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਥੋੜੇ ਦਿਨ ਪਹਿਲਾਂ ਦੀ ਗੱਲ ਆ। ਮਤਲਬ ਇੱਕ ਵੀਰ ਆ, ਬੜੀ ਵੱਡੀ ਇੰਡਸਟਰੀ ਦੇ ਵਿੱਚ ਕੰਮ ਕਰਦਾ, ਮੈਂ ਇੰਡਸਟਰੀ ਨਹੀਂ ਦੱਸਣੀ, ਐਵੇਂ ਗਾਂ ਦੀ ਗਾਂ ਕਿਸੇ ਨੂੰ ਸਮਝ ਲੱਗ ਗਈ ਤੇ ਉਹਨੂੰ ਨਾ ਜਾ ਕੇ ਦੱਸ ਦੇਣ ਭਰਾਵਾ, ਹੈ ਨਾ ਮੈਂ ਨਜਾਇਜ਼ ਹੀ। ਤੇ ਉਹ ਵੀਰ ਮੈਨੂੰ ਫੋਨ ਕਰਕੇ ਕਹਿੰਦੇ ਆ, ਹਾਲਾਂਕਿ ਆਪਾਂ ਕੋਈ ਕੰਮ ਕੀਤਾ ਸੀ ਉਹਨਾਂ ਦਾ, ਹੈ ਨਾ, ਮਤਲਬ ਕੁਛ ਕੀਤਾ ਸੀਗਾ ਉਹਨਾਂ ਵਾਸਤੇ। ਤੇ ਉਹ ਮੈਂ ਫੋਨ ਕਰਕੇ, ਹਾਲਾਂਕਿ ਵੀ ਨੈਵਰ ਨੋ ਈਚ ਅਦਰ, ਹੈ ਨਾ, ਆਪਾਂ ਕਦੀ ਨੀ ਕਦੀ ਮਿਲੇ, ਸਿਰਫ ਉਦਣ ਮਿਲੇ ਹਾਂ ਥੋੜ੍ਹਾ ਟਾਈਮ ਲਈ, ਹੈ ਨਾ, ਸਿਰਫ ਕੰਮ ਦੇ ਲਈ,
1: ਸੋਸ਼ਲੀ ਮਿਲੇ,
0: ਸੋਸ਼ਲੀ ਮਿਲੇ, ਕੰਮ ਦੇ ਲਈ ਮਿਲੇ, ਵਰਕ ਦੇ ਲਈ ਮਿਲੇ ਆ, ਨਾ ਕਿ ਨੋਰਮਲ ਵੀ ਨਹੀਂ ਮਿਲੇ। ਤੇ ਕੰਮ ਜਦੋਂ ਕਰਕੇ ਆ ਗਏ ਅਸੀਂ, ਤਿੰਨ ਕੁ ਦਿਨ, ਤਿੰਨ ਵੀ ਨਹੀਂ ਸੋਰੀ, ਅਗਲੇ ਦਿਨ ਹੀ ਸ਼ਾਮ ਨੂੰ ਫੋਨ ਆਉਂਦਾ ਵਾ ਮੈਨੂੰ ਨੰਬਰ ਮੇਰਾ ਲੈ ਕੇ, ਵੀ ਕੀ ਕਰ ਰਹੇ ਹੋ ਫਿਰ ਤੁਸੀਂ ਉਸ ਦੇ ਉੱਤੇ। ਸਿੱਧੀ ਇਹੀ ਗੱਲ ਆ, ਇੱਕ ਹੁੰਦਾ ਵੀ ਹੈਲੋ ਕ੍ਰਿਸ਼ਨਾ ਜੀ ਕੀ ਹਾਲ, ਠੀਕ ਹੋ, ਹੈ ਨਾ, ਦੂਜੀ ਤੁਹਾਡਾ, ਹਾਂ, ਦੂਜਾ ਸਵਾਲ ਹੋ ਸਕਦਾ ਵੀ ਉਹ ਵੀ ਇੱਕ ਵੇ ਆ, ਤੁਸੀਂ ਪੁੱਛੋ ਵੀ ਕ੍ਰਿਸ਼ਨਾ ਜੀ ਕੋਈ ਅਪਡੇਟ ਆ, ਹੈ ਨਾ, ਵੀ ਕਿੱਥੋਂ ਤੱਕ ਪਹੁੰਚੇ ਆਪਾਂ, ਕਦੋਂ ਤੱਕ ਡਿਲੀਵਰ ਕਰਾਂਗੇ, ਕੀ ਹਿਸਾਬ ਆ, ਕੁਝ ਵੀ ਕੀ, ਹਾਂਜੀ ਕੀ ਕਰ ਰਹੇ ਹਾਂ ਆਪਾਂ। ਤੇ ਤੁਸੀਂ ਸੁਣਦੇ ਹੋ, ਤੁਸੀਂ ਫਿਰ ਇੱਕ ਵਾਰੀ ਸੋਚਦੇ ਹੋ ਵੀ ਇੱਕ ਮਿੰਟ ਮੈਂ ਵੇਖ ਲਵਾਂ ਕੋਈ ਗਲਤੀ ਤਾਂ ਨਹੀਂ ਲੱਗਣ ਦੀ, ਵੀ ਕਿਹਦਾ ਫੋਨ ਆਇਆ, ਹਾਲਾਂਕਿ ਜਿਹੜਾ ਤੁਹਾਡਾ ਬਹੁਤ ਤੁਹਾਡਾ ਜਾਣੂ ਆ ਉਹ ਤਾਂ ਇੱਦਾਂ ਦਾ ਕੋਈ ਪਹਿਲਾ ਸਵਾਲ ਕਰੇ ਵੀ ਫੋਨ ਕਰਕੇ ਤਾਂ ਤੁਹਾਨੂੰ ਸਮਝ ਆਉਂਦੀ ਆ ਵੀ ਠੋਕੇ। ਪਰ ਮਤਲਬ ਇੱਕ ਮੈਂ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਤਰੀਕਾ ਆ ਗੱਲਬਾਤ ਕਰਨ ਦਾ,
1: ਬਹੁਤ ਛੋਟੀ ਛੋਟੀ ਗੱਲਾਂ ਹੁੰਦੀਆਂ।
0: ਹੁਣ ਉਹਦੇ ਵਿੱਚ ਕੀ ਆ, ਮੈਂ ਤੇ ਕਹੂੰਗਾ ਹੀ ਵੀ ਬੜਾ ਐਟੀਟਿਊਡ ਚੁੱਕੀ ਫਿਰਦਾ ਹੈ ਕੌਣ, ਹਨਾ,
2: ਬਿਲਕੁਲ,
0: ਬੰਦਾ ਜਿਹੜਾ ਆਮ ਭਾਸ਼ਾ ਚ ਇਹੋ ਕਹਿੰਦਾ ਵੀ ਏਡਾ ਕਿਹੜਾ ਮੰਤਰੀ ਆ ਇਹ, ਵੀ ਕੌਣ ਆ ਤੂੰ, ਹਨਾ, ਏਦਾਂ ਮਤਲਬ ਵਾਏ। ਹੁਣ ਉੱਥੇ ਤੇ ਵੇਖੋ ਓਬਵੀਅਸਲੀ ਸੈਲਫ ਰਿਸਪੈਕਟ ਆ ਨਾ ਹਰ ਬੰਦੇ ਦੀ, ਜੇ ਤੁਸੀਂ
2: ਬਿਲਕੁਲ ਠੀਕ ਗੱਲ,
0: ਅਸੀਂ ਇਹ ਨਹੀਂ ਕਹਿੰਦੇ ਵੀ ਉਹ ਵੀ ਚੀਜ਼ ਨੂੰ ਇਗਨੋਰ ਕਰ ਦਿਓ, ਉੱਥੇ ਨਹੀਂ ਤੁਸੀਂ ਇਗਨੋਰ ਕਰਨਾ, ਉਹ ਫਿਰ ਉਹਦੀ ਅਗਲੇ ਦੀ ਗਲਤੀ ਆ, ਉਹਨੂੰ ਆਪਣਾ ਵੇ ਆਫ ਟਾਕਿੰਗ, ਗੱਲਬਾਤ ਦਾ ਤਰੀਕਾ, ਰਹਿਣਾ ਸਹਿਣਾ। ਮੈਂ ਤੇ ਇਸ ਚੀਜ਼ ਤੇ ਹੈਰਾਨ ਹਾਂ ਵੀ ਏਡੀ ਵੱਡੀ ਆਰਗੇਨਾਈਜੇਸ਼ਨ 'ਚ ਤੈਨੂੰ ਕੰਮ ਕਿਹਨੇ ਦਿੱਤਾ ਵਾ, ਤੈਨੂੰ ਤੇ ਇੱਕ ਨੋਰਮਲ ਜਿਹੜੇ ਟੂ ਸਟਾਰਟ ਵਿਦ ਐਟੀਕੇਟਸ ਹੁੰਦੇ ਆ ਉਹ ਹੀ ਨਹੀਂ ਹੈਗੇ। ਹਾਊ ਕੈਨ ਯੂ ਡੀਲ ਵਿਦ 20,000 ਪੀਪਲ?
1: ਹਾਂ ਨਹੀਂ, ਇਹ ਬਹੁਤ ਲੋਕਾਂ 'ਚ ਬੜੀ ਛੋਟੀ ਛੋਟੀ ਚੀਜ਼ਾਂ ਦੇ, ਸਭ ਮੈਂ ਕਈ ਵਾਰੀ ਫੀਲ ਕਰਦਾ ਕਿ ਲੈਟ ਸਪੋਜ਼ ਆਪਾਂ 5 ਲੋਕ
0: ਕਿ ਜਾਂ ਫਿਰ ਦੂਜੀ, ਮੈਨੂੰ ਤੇ ਫਿਰ ਦੂਜੇ ਪਾਸੇ ਮੈਨੂੰ ਇਹ ਵੀ ਥੋਟ ਲੱਗਾ ਕਿ ਹੋ ਸਕਦਾ ਉਹਨਾਂ ਨਾਲ ਤੇ ਬੜਾ ਵਧੀਆ, ਇਹਨੂੰ ਸ਼ਾਇਦ ਲੱਗਾ ਹੋਵੇ ਕਿ ਇਹਨਾਂ ਦਾ ਕੀ ਆ, ਹੋ ਸਕਦਾ ਹੈ ਨਾ ਵੀ ਇਹਨਾਂ ਦੇ ਨਾਲੋਂ ਤੇ ਸਾਡਾ ਉੱਤੇ ਆ ਲੈਵਲ ਤੇ, ਅਸੀਂ ਇਹਨਾਂ ਨਾਲ ਗੱਲ ਕਰਾਂਗੇ, ਇੱਦਾਂ ਹੀ ਗੱਲ, ਮਤਲਬ ਇਹ ਕੋਈ ਤਰੀਕਾ ਥੋੜ੍ਹਾ ਵਾ,
1: ਜਾਂ ਤਾਂ ਗੱਲ ਕਰਦੇ ਹੋ ਸਾਰਿਆਂ ਨਾਲ, ਇੱਦਾਂ ਉੱਚਾ ਹੋਵੇ ਨੀਵਾਂ ਹੋਵੇ ਸਾਰਿਆਂ ਨਾਲ, ਹਨਾ, ਪਰ ਇਹ ਜਾਣ ਕੇ ਮਤਲਬ ਯੂ, ਹਨਾ, ਯੂ ਚੂਜ਼ ਯੋਰ ਓਨ ਫਾਈਟਸ, ਉਹ ਚੀਜ਼ ਤਾਂ ਵਧੀਆ ਨਹੀਂ। ਕਈ ਲੋਕ ਇੱਦਾਂ ਵੀ ਤਾਂ ਕਰਦੇ ਨਾ ਕਿ ਸਮਝ, ਲੈਟ ਸਪੋਜ਼ ਮੈਂ ਤੈਨੂੰ ਹੀ ਜਾਣਦਾ, ਤੇਰੇ ਨਾਲ ਦੋ ਬੰਦੇ ਹੋਰ ਖੜੇ, ਮੈਂ ਤੇਰੇ ਨਾਲ ਹੀ ਹੱਥ ਮਿਲਾਇਆ, ਬਾਕੀਆਂ ਨਾਲ ਗੱਲ ਵੀ ਨਹੀਂ ਕੀਤੀ, ਨਮਸਤੇ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਈ, ਹਨਾ, ਤੇਰੇ ਨਾਲ ਹੀ ਗੱਲ ਕਰਕੇ ਨਾ ਕਰਕੇ, ਅਗੇਨ ਕਿਸੇ ਦੇ ਮਾਇੰਡ 'ਚ ਕੁਛ ਆ ਸਕਦਾ, ਹੈ ਨਾ, ਕਿ ਯਾਰ ਇਹ ਕੀ ਆ। ਅਗੇਨ ਦੂਸਰੇ ਪਾਸੇ ਮੈਂ ਜੇ ਲਵਾਂ ਕਿ ਸਮਝ, ਮੈਂ ਇੱਥੇ ਖਲੋਤਾ ਕਿ ਮੈਨੂੰ ਬੰਦੇ ਨੇ ਬਿਲਕੁਲ ਵੀ ਬਿਲਕੁਲ ਇਗਨੋਰ ਕਰਤਾ, ਮੇਰੇ ਨਾਲ ਖਲੋਤੇ ਬੰਦੇ ਨਾਲ ਗੱਲ ਕਰ ਲਈ, ਮੈਂ ਵੀ ਸੋਚ ਸਕਦਾ ਯਾਰ ਠੀਕ ਹੈ, ਬੜਾ ਇੰਟਰੋਵਰਟਿਡ ਹੋਏਗਾ, ਨਹੀਂ ਇੱਛਾ ਹੋਏਗੀ ਕਿ ਮੈਂ ਬੁਲਾਵਾਂ ਜਾਂ ਕੁਛ ਗੱਲ ਕਰਕੇ ਚੱਲ ਗਿਆ, ਨਾ, ਹਰ ਤਰ੍ਹਾਂ ਦਾ ਬੰਦਾ ਦੁਨੀਆਂ 'ਤੇ। ਪਰ ਮੇਰਾ ਪੁਆਇੰਟ ਇਹੀ ਹੈ ਜੋ ਤੁਸੀਂ ਕਿਹਾ ਕਿ ਆਪਾਂ ਇਹ ਵਾਲੀ ਤਾਂ ਸਾਰੀ ਗੱਲ ਇੰਨੀ ਲੰਬੀ ਚੌੜੀ ਕਰ ਲਈ ਕਿ ਈਗੋ ਨਾ ਰੱਖੋ ਨਾ ਰੱਖੋ ਨਾ ਰੱਖੋ, ਪਰ ਹਾਂ ਇੱਧਰ ਹੀ ਥਾਵਾਂ 'ਤੇ ਰੱਖ ਲਓ, ਖੁਦ ਆਪ ਉਚੇਚਾ
0: ਕਈ ਥਾਵਾਂ ਤੇ ਤੁਹਾਨੂੰ ਕਾਊਂਟਰ ਕਰਨਾ ਪੈਂਦਾ ਵਾ, ਕਿਉਂਕਿ ਉੱਥੇ ਸੈਲਫ ਰਿਸਪੈਕਟ ਆਉਂਦੀ ਆ।
2: ਯੈਸ, ਇਹੀ ਤਾਂ, ਤਾਂ
0: ਤੁਹਾਨੂੰ ਪਤਾ ਵਾ ਵੀ ਤੁਸੀਂ ਕਿਹੜੀ ਲੈਣੀ ਹੈ ਤੇ ਕਿਹੜੀ ਨਹੀਂ ਲੈਣੀ।
1: ਸਟਾਰਟਿੰਗ ਚ ਬੜੀ ਨਾ ਇਹ ਬਰੀਕ ਜੀ ਲਾਈਨ ਹੈ, ਇਹ ਇੱਧਰ ਨੂੰ ਡਿੱਗ ਗਏ ਤੇ ਬਦਤਮੀਜ਼ ਹੋ, ਤੇ ਉੱਧਰ ਨੂੰ ਡਿੱਗ ਗਏ ਤੇ ਬਾਈ ਇਹ ਹੈ ਕਿ ਬਾਈ ਬਹੁਤ ਹੀ ਇਜ਼ ਟੂ ਨਾਈਸ, ਜੋ ਮਰਜ਼ੀ ਕਰ ਲਓ, ਕੋਈ ਚੱਕਰ ਵਾਲੀ ਗੱਲ ਨਹੀਂ, ਹੈ ਨਾ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜੀ ਆਹ ਬਰੀਕ ਲਾਈਨ ਤੇ ਬਰਕਰਾਰ ਰਹੋਗੇ, ਵਧੀਆ ਸਟੀਕ ਸਿੱਧੇ ਚੱਲਦੇ ਰਹੋਗੇ। ਤੁਹਾਡੇ ਛੋਟੇ ਭਰਾ ਹੈ ਜੀ, ਕੋਈ ਤੁਹਾਨੂੰ ਗੱਲ ਮਾੜੀ ਚੰਗੀ ਲੱਗੀ ਹੋਵੇ, ਕਿਸੇ ਬੋਲ ਦਾ ਤੁਹਾਨੂੰ ਕੋਈ ਗੁੱਸਾ ਗਿਲਾ ਹੋਇਆ ਹੋਵੇ, ਤੇ ਸੋਰੀ ਆ, ਉਮੀਦ ਕਰਦਾ ਤੁਹਾਨੂੰ ਅੱਜ ਦਾ ਸ਼ੋਅ ਵਧੀਆ ਲੱਗਿਆ ਹੋਏਗਾ। ਪਲੀਜ਼ ਪਲੀਜ਼ ਪਲੀਜ਼
0: ਫੀਡਬੈਕ ਦਿਆ ਕਰੋ ਯਾਰ, ਤੁਹਾਨੂੰ ਕੋਈ ਕੁਛ ਕਹਿੰਦਾ ਬੜੀ ਤੁਸੀਂ ਤਾਂ ਵੀ ਸੋਰੀ ਮੰਗ ਲੈਂਦੇ,
1: ਆਪਾਂ ਕਿੰਨੇ ਕਾਇੰਡ ਆ। ਤੇ ਪਲੀਜ਼ ਹਾਂ, ਪਰ ਤੁਹਾਨੂੰ ਆਪਾਂ ਇਹ ਤਾਂ ਕਹਿੰਦੇ ਨਾ ਯਾਰ ਕਿ ਫੀਡਬੈਕ ਤੇ ਕਰੋ ਸ਼ੇਅਰ, ਤੇ ਫੀਡਬੈਕ ਕਰ ਰਹੇ ਹੋ,
0: ਡੈਸਪਰੇਟਲੀ ਫੀਡਬੈਕ,
1: ਫੀਡਬੈਕ ਚਾਹੀਦੀ ਯਾਰ,
0: ਪਤਾ ਹੀ ਕਰੋ, ਫੀਡ ਦਾ ਬੈਗ ਲਿਆ ਦਾਂ।
1: ਹਾਂ ਅੱਛਾ, ਜਿਹੜਾ ਵੀ ਨਾ ਸੈਟਰਡੇ ਨੂੰ ਆਉਂਦਾ ਨਾ ਸ਼ੋਅ,
0: ਇਹ ਵੀ ਯਾਰ ਚੈੱਕ ਕਰਨਾ ਸਟੇਟਮੈਂਟ,
3: ਇਹ ਜਦੋਂ ਵੀ ਸ਼ੋ ਤੁਸੀਂ ਸੁਣ ਰਹੇ ਹੋਵੋਗੇ ਹਨਾ, ਤੁਸੀਂ ਕੁਛ ਨੀ ਕਰਨਾ, ਤੁਸੀਂ ਜਦੋਂ ਹਾਂਜੀ ਮੈਲਬਨ ਦਾ ਸ਼ੋਅ ਚੱਲਦਾ ਹੋਏਗਾ ਨਾ, ਤੁਸੀਂ ਬਸ ਨਾ ਮੈਸੇਜ ਲਿਖ ਕੇ ਭੇਜ ਦਿਓ ਫੀਡਬੈਕ, ਕੁਛ ਨਾ ਲਿਖੋ, ਬਸ ਫੀਡਬੈਕ ਲਿਖ ਕੇ ਭੇਜ ਦਿਓ, ਕੋਈ ਵੀ ਟੌਪਿਕ ਚੱਲ ਰਿਹਾ ਕਦੀ ਨਾ ਕਰੋ
0: ਫੀਡਬੈਕ ਨਹੀਂ, ਬੋਇਜ਼ ਮੀਟਅਪ ਲਿਖ ਕੇ
3: ਭੇਜੋ, ਬੋਇਜ਼ ਮੀਟਅਪ ਕੁਛ ਤਾਂ ਲਿਖ ਕੇ ਭੇਜੋ ਨਾ, ਸਾਨੂੰ ਵੀ ਖੁਸ਼ੀ ਹੋਵੇ ਕਿ ਯਾਰ ਆਪਾਂ ਐਵੇਂ ਲਾਈਟਾਂ ਬੰਦ ਕਰਕੇ ਸਟੂਡੀਓ ਦੀਆਂ ਇੱਕ ਦੂਸਰੇ ਨੂੰ ਬਿਨਾਂ ਦੇਖੇ ਹਨੇਰੇ ਦੇ ਅੰਦਰ ਵਧੀਆ ਵਧੀਆ ਸ਼ੋਅ ਕਰ ਰਹੇ ਇੰਜੋਏ, ਸਹੀ ਕਿ ਨਹੀਂ?
0: ਦੇ ਇੱਦਾਂ ਹੀ ਆ ਵੇਖੋ, ਫਿਰ ਹੀ ਸਾਡਾ ਵੀ ਥੋੜ੍ਹਾ ਜਿਹਾ,
3: ਸਾਡੀ ਵੀ ਈਗੋ ਹਰਟ ਰਹਿੰਦੀ ਹੈ,
0: ਸਹੀ ਹੈ ਇੱਦਾਂ ਕਹਿ ਲਓ ਭਰਾ,
3: ਠੀਕ ਹੋ ਗਿਆ,
0: ਈਗੋ ਤੇ ਹੁੰਦੀ ਆ ਹਰ ਬੰਦੇ 'ਚ
3: ਹਨਾ, ਮੈਂ ਕਹਿੰਦਾ
0: ਬਸ ਬੇਸਿਕਲੀ ਲਾ ਇਹੀ ਆ ਕਿ ਤੁਸੀਂ ਈਗੋ ਨੂੰ ਕੰਟਰੋਲ ਕਰ ਰਹੇ ਹੋ ਜਾਂ ਈਗੋ ਤੁਹਾਨੂੰ ਕੰਟਰੋਲ ਕਰ ਰਹੀ ਆ, ਜੇ ਈਗੋ ਤੁਹਾਨੂੰ ਕੰਟਰੋਲ ਕਰ ਰਹੀ ਆ ਤੇ ਦੈਨ ਯੂ ਹੈਵ ਟੂ ਵਰਕ ਇਟ ਔਨ ਯੂ, ਇਫ ਯੂ ਆਰ ਕੰਟਰੋਲਿੰਗ ਯੂਰ ਈਗੋ ਦੈਟਸ ਓਕੇ ਮਾਈ,
3: ਅਸੀਂ ਫਨ ਕਰਦੇ ਜਾਂਦੇ ਹਾਂ, ਬਾਏ ਬਾਏ, ਟੇਕ ਕੇਅਰ, ਸੁਣਦੇ ਰਹੋ ਰੇਡੀਓ ਹਾਂਜੀ 1674 AM ਤੇ ਗੈਰੀ ਸੰਧੂ ਭਾਈ ਤੁਸੀਂ ਸੁਣ ਲਓ ਯਾਰ ਕੀ ਕੀ ਕਹਿੰਦੇ ਈਗੋ ਬਾਰੇ, ਓਕੇ
0: ਕੀ ਹਾਲ ਜੀ ਗੈਰੀ ਜੀ, ਅੱਜ ਕੱਲ੍ਹ
3: ਗੈਰੀ ਭਾਈ ਟੇਕ ਕੇਅਰ,
4: ਟਿਕਟ ਚੈੱਕ ਕਰਕੇ ਭੇਜ ਦੇ,
5: ਚੁੱਪ ਕਰੋ ਬਸ ਹੁਣ ਦੇਖਣ ਦੋ ਯਾਰ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ